ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓਂਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਬਹੁਤ ਜੀ ਸਹਾਇ, ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਹ ਜਾਏ, ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਏ, ਸਭ ਤਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਤਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇ ਕੇ ਅੰਡਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲੀ, ਕੁਰਬਾਨੀਆਂ ਕੀਤੀਆਂ, ਤੇਰੇ ਪਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਸਹਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਵਾਈ ਧਰਮ ਨਿਹਾਰੇ ਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ, ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ, ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵਿੱਚ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਰ ਚਰਿਆ ਦੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗੋ ਅਟਲ ਧਰਮ ਗਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਾਤ ਉੱਚੀ, ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਉਣ, ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿਕਾ, ਆਪ ਦੇ ਹਜ਼ੂਰ ਸੋਧਰ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਕੀਰਤਨ ਸੋਧਰ ਐਸਾ ਪਾਠ ਹੋਏ ਨੇ, ਅੱਖਰ ਦਾ ਵਾਧਾ ਘਾਟਾ ਪੁੱਜੋ ਦੇਖੇ, ਮੈਂ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਪ੍ਰਿਆਤ ਕਰਨਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ, ਦਰੋਂ ਕਰੋ ਸਿੱਖੀ ਸਿੱਧ ਭਰੋਸਾ, ਨਾਮਦਾਨ ਬਖਸ਼ਣਾ, ਪੰਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਕਰੋ ਇਸ ਨਗਰ ਪੁਆਧੜਾ ਦੀਆਂ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਦਾਤਾ ਜੀਓ, ਅਤੇ ਭਾਈ ਬਲਦੇਵ ਸਿੰਘ ਟਵਾਲ ਪਰਿਵਾਰ ਵੱਲੋਂ ਆਪ ਦੇ ਚਰਨ ਪਰਸੰਗ ਕਰਦਿਆਂ ਹੋਇਆਂ, ਸੰਗਤਾਂ ਦੇ ਚਰਨ ਪਰਸ ਕੀਤੇ ਜਾ ਰਹੇ ਨੇ, ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਮਿਹਰ ਕਰਨੀ ਦਾਤਾ ਜੀ ਸਭ ਪਰਿਵਾਰ ਤੇ ਨਗਰ ਦੇ ਸਿਰ ਤੇ ਮਿਹਰ ਭਰਿਆ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ, ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀ ਆ, ਇਸੇ ਤਰ੍ਹਾਂ ਆਪਣੇ ਦਰਕਾਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰ ਦੇਣਾ, ਪਵਿੱਤਰ ਹਜ਼ੂਰੀ ਵਿੱਚ ਸਮੂਹ ਪਰਿਵਾਰਾਂ ਵੱਲੋਂ ਕੜਾ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਵੇਂ ਸਮਾਨਾ। ਇਹ ਬਾਣੀ ਹੀ ਜੋ ਜਿਉਂ ਜਾਣੇ, ਤਿਸ ਅੰਤ ਰਵੈ ਹਰ ਨਾਮਾ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ, ਸੁਕਹੁ ਟਲ ਗੁਰ ਸੇਵੀਐ ਐਨੇ ਸਹਿ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪਹਿਲਾ। ਦੋਏ ਦੀਵੈ ਚੌਦਾਂ ਹੱਟ ਨਾਲੈ, ਜੇ ਤੇ ਜੀ ਤੇ ਤੇ ਵਣਜਾਰੇ। ਦੋਏ ਦੀਵੈ ਚੌਦਾਂ ਹੱਟ ਨਾਲੈ, ਜੇ ਤੇ ਜੀ ਤੇ ਤੇ ਵਣਜਾਰੇ। ਖੁੱਲੇ ਹੱਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ। ਘਰ ਆਏ ਬੱਜੀ ਵਧਾਈ, ਸੱਚ ਨਾਮ ਕੀ ਬਲੀ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਵਣ ਕਾਲੀਆਂ, ਸੋ ਪੈਂਦਾ ਸੇਵਾਨਾ। ਦੇ ਬੱਗਾ ਤਪੇ ਘਣਾ ਕਾਲਿਆ ਕਾਲੇ ਵਨ, ਅੰਧੇ ਅਕਲੀ ਬਾਹਰ ਮੂਰਖ ਅੰਧ ਗਿਆਨ। ਨਾਨਕ ਨਦਰੀ ਬਾਹਰ ਕਬੇ ਨਾ ਪਾਵੇ ਮਾਨ। ਪੌੜੀ ਕਾਇਆ ਕੋਟ ਰਚਾਇਆ, ਹਰ ਸੱਚੇ ਆਪੈ। ਇੱਕ ਦੂਜੇ ਪਾਏ ਖਵਾਏ ਨਾ ਹੋਮੇ ਵਿੱਚ ਵਿਆਪੇ। ਇਹ ਮਾਨਸ ਜਨਮ ਦਲੰਬ, ਸਾਮਨ ਮੁਖ ਸੰਤਾਪੈ। ਜਿਸ ਆਪ ਜਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੈ। ਸਭ ਜਾ ਖੇਰ ਰਚਾਇਨ, ਸਭ ਵਰਤੇ ਆਪੇ। ਜਿਸ ਆਪ ਬਜਾਏ ਸੋ ਬੁਝ ਸੀ, ਜੇ ਸਤਿਗੁਰ ਥਾਪੈ। ਸਭ ਜਾ ਖੇਰ ਚਾਇਨ, ਸਭ ਵਰਤੇ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੀ ਸਤਸੰਗ ਜੀ, ਸਤਿਗੁਰ ਦੀ ਰਹਿਮਤ ਹੋਈ। ਯਸੋਧਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬ ਚੌਂਕੇ ਕੀਰਤਨ ਸੋਧਰ ਹੈ ਸਭ ਦੇ ਪਾਠ। ਉਪਰੰਤ ਸਰਬੱਤ ਦੇ ਪੱਲੇ ਪੰਧੀ ਚੜ੍ਹਦੀ ਕਲਾ, ਆਪ ਸਰਬੋਤ ਸੰਗਤਾਂ ਦੀ ਚੜ੍ਹਦੀ ਕਲਾ, ਪਵਾਂਦੜ ਨਗਰ ਅਤੇ ਭਾਈ ਬਲਦੇਵ ਸਿੰਘ ਅਟਵਾਲ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੂੰ ਪਵਿੱਤਰ ਗੁਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ,
ਬਖਸ਼ਿਆ ਉਪਦੇਸ਼ ਸਰਬਾ ਸੰਗਤਾਂ ਦੇ ਹਿਰਦੇ ਵਿੱਚ ਵਸੇ। ਔਰ ਬੇਨਤੀ ਹੈ ਕਿ ਦੋ ਅਖੰਡ ਪਾਠ ਆਰੰਭ ਨੇ, ਪੁਆਦੜਾ ਨਗਰ ਵੱਲੋਂ ਅਤੇ ਭਾਈ ਬਲਦੇਵ ਸਿੰਘ ਅਟਵਾਲ ਪਰਿਵਾਰ ਵੱਲੋਂ ਐਤਵਾਰ ਨੂੰ ਭੋਗ ਪੈਣਗੇ। ਗੁਰੂ ਕੇ ਲੰਗਰਾਂ ਕੀਰਤਨ ਦੀ ਸੇਵਾ ਪਰਿਵਾਰਾਂ ਵੱਲੋਂ ਹੋ ਰਹੀ ਹੈ। ਤਿੰਨੇ ਦਿਨ ਆਪ ਜੀ ਬੇਨਤੀ ਦਰਸ਼ਨ ਦੇਣੇ। ਔਰ ਕੱਲ੍ਹ ਨੂੰ ਸਕੌਮਿਸ਼ ਵਿੱਚ ਨਗਰ ਕੀਰਤਨ ਹੈ, ਉੱਥੇ ਆਪ ਸੰਗਤਾਂ ਨੂੰ ਬੇਨਤੀ ਹੈ ਉਹਨਾਂ ਵੱਲੋਂ ਕਿ ਆਪ ਜੀ ਨੇ ਦਰਸ਼ਨ ਦੇਣੇ। ਸੋ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਆਓ ਹੁਣ ਸ਼ਰਮ ਕਰੀਏ ਕੀਰਤਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦੇ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਿਪਾਹੀ ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਜਥੇ ਨੇ ਆਪ ਜੀ ਨੂੰ ਅਲਾਹੀ ਬਾਣੀ ਮਲੋਕ ਕੀਰਤਨ ਸਰਵ ਕਰਾਏ ਨੇ ਜਥੇਦਾਰ ਸਰਬੱਤ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਦੋ ਅਖੰਡ ਪਾਠ ਆਰੰਭ ਨੇ ਨਗਰ ਪੁਆਦੜਾ ਅਤੇ ਬਲਦੇਵ ਸਿੰਘ ਅਟਵਾਲ ਪਰਿਵਾਰਾਂ ਵੱਲੋਂ। ਐਤਵਾਰ ਨੂੰ ਭੋਗ ਪੈਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਤਿੰਨੇ ਦਿਨ ਆਪ ਜੀ ਨੇ ਦਰਸ਼ਨ ਦੇਣੇ। ਕੱਲ੍ਹ ਨੂੰ ਉਸ ਕੌਮਸ ਵਿੱਚ ਨਗਰ ਕੀਰਤਨ ਹੈ। ਸੋ ਆਪ ਸਭ ਨੂੰ ਬੇਨਤੀ ਹੈ ਉਹਨਾਂ ਦੇ ਪ੍ਰਬੰਧਕ ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਕਿ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਸੋ ਹੁਣ ਆਓ ਸਰਵ ਕਰੀਏ ਭਾਈ ਗੁਰਸ਼ਰਨ ਸਿੰਘ ਪਾਸੋਂ ਕਥਾ। ਅੱਜ 6 ਵਜੇ ਦਸਤਾਰ ਸਿਖਲਾਈ ਵੀ ਦੀ ਹੁੰਦੀ ਹੈ ਪ੍ਰੋਗਰਾਮ। ਸੋ ਆਪ ਜੀ ਨੂੰ ਬੇਨਤੀ ਹੈ ਜ਼ਰੂਰ ਆਪ ਜੀ ਨੇ ਇਸ ਵਿੱਚ ਬੱਚਿਆਂ ਨੂੰ ਪੱਗਾਂ ਬਣਾਉਣ ਦੀ ਸਿਖਲਾਈ ਜ਼ਰੂਰ ਦਿਵਾਉਣ ਦੀ ਕਿਰਪਾਲਤਾ ਕਰੋ। ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

अकाथ अगोचर।

ਵਾਹਿਗੁਰੂ ਸਾਹਿਬ ਜੀਓ, ਕਬੀਰ ਕਸਤੂਰੀ ਭਇਆ, ਭਵਰ ਭਏ ਸਬਦਾਸ, ਜਿਉਂ ਜਿਉਂ ਭਗਤ ਕਬੀਰ ਕੀ, ਤਿਉਂ ਤਿਉਂ ਰਾਮ ਨਿਵਾਸ। ਕਬੀਰ ਗਹਿ ਗੱਚ ਭਰਿਓ ਕੁਟੰਬ ਕੈ, ਕੰਠ ਰਹਿ ਗਇਓ ਰਾਮ

जुगो जुगा टाल शतर चवर तख्त दे मालक हाजरा हजूर जारा जहूर शब्द गुरु बाणी के बोहे थमरत के दाते दसां पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਉੱਦਮ ਗੁਰਦੇਵ ਕੀ ਪਾਵਨ ਬਾਣੀ ਦੇ ਦੁਆਰਾ ਕਰ ਰਹੇ ਹੋ। ਗੁਰੂ ਕਰਕੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਧੁਰ ਕੀ ਬਾਣੀ ਕੇ ਅੰਮ੍ਰਿਤਮਈ ਕੀਰਤਨ ਸਰਵਣ ਕਰਾਏ। ਆਓ ਸਮਾਂ ਹੈ ਲੜੀਵਾਰ ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਨੇ ਇਸ ਸਲੋਕ ਵਿੱਚ ਦੋ ਸਲੋਕ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, 141 ਅਤੇ 42 ਨੰਬਰ। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 1372 ਹੈ। ਕਬੀਰ ਸਾਹਿਬ ਨੇ ਆਖਿਆ ਵੀ ਰੱਬ ਜਿਹੜਾ ਹੈ ਉਹ ਕਸਤੂਰੀ ਦੀ ਨਿਆਈ ਹੈ ਤੇ ਉਹਦੇ ਜਿਹੜੇ ਦਾਸ ਨੇ ਉਹ ਭੌਰੇ ਦੀ ਨਿਆਈ ਨੇ। ਹੁਣ ਕਸਤੂਰੀ ਇੱਕ ਉਹ ਪਦਾਰਥ ਹੈ ਜਿਹੜਾ ਹਿਰਨ ਦੇ ਪੇਟ ਵਿੱਚ ਹੈ, ਉਹਦੀ ਨਾਭੀ ਵਿੱਚ ਹੈ। ਬਹੁਤ ਸਾਰੀਆਂ ਉਦਾਹਰਨਾਂ ਸਤਿਗੁਰ ਨੇ ਬਾਣੀ ਦੇ ਵਿੱਚ ਦਿੱਤੀਆਂ ਨੇ ਵੀ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ ਪਰ ਉਹਨੂੰ ਸਾਰ ਨਹੀਂ ਹੁੰਦੀ। ਸਭ ਕੁਛ ਕਰਮ ਹੈ, ਬਾਹਰ ਨਾ ਹੀ ਬਾਹਰ ਟੋਲੈ ਸੋ ਭਰਮ ਭੁਲਾਈ। ਸਾਰਾ ਕੁਝ ਹੀ ਬੰਦੇ ਦੇ ਘਰ ਵਿੱਚ ਹੈ। ਜੇ ਅਸੀਂ ਖੁਦਾ ਜਾਂ ਰੱਬ ਦੀ ਭਾਲ ਵਿੱਚ ਵੀ ਹੈਗੇ ਹਾਂ ਤੇ ਉਹ ਵੀ ਭਾਲ ਸਾਨੂੰ ਆਪਣੇ ਅੰਦਰੋਂ ਹੀ ਕਰਨੀ ਪੈਣੀ ਹੈ, ਕਿਤੇ ਬਾਹਰੋਂ ਨਹੀਂ ਕਰਨੀ ਪੈਣੀ। ਦੁਨੀਆਂ ਜਿੰਨੀਆਂ ਯਾਤਰਾਵਾਂ ਕਰ ਰਹੀ ਹੈ ਵੀ ਸ਼ਾਇਦ ਇੱਦਾਂ ਰੱਬ ਮਿਲ ਜਾਵੇ, ਇਹ ਯਾਤਰਾ ਸਾਰੀ ਬਾਹਰ ਦੀ ਹੈ। ਜਿਹੜੀ ਖੁਦਾ ਦੀ ਯਾਤਰਾ ਹੈ, ਜਿਹੜੀ ਪਰਮੇਸ਼ਰ ਦੀ ਯਾਤਰਾ ਹੈ, ਉਹ ਬਾਹਰ ਦੀ ਨਹੀਂ ਹੈਗੀ, ਉਹ ਅੰਦਰ ਦੀ ਯਾਤਰਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਪਰਮੇਸ਼ਰ ਵਾਹਿਗੁਰੂ ਹਰ ਮਨੁੱਖ ਦੇ ਵਿੱਚ ਇੱਦਾਂ ਹੈ ਵੀ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋਂ ਜੀਆਂ। ਆਖਿਆ ਜਿਵੇਂ ਸਾਰੀ ਬਨਸਪਤੀ ਦੇ ਪੇਟ ਵਿੱਚ ਅੱਗ ਹੈ, ਲੱਕੜ ਦੇ ਵਿੱਚ ਅੱਗ ਹੈ, ਜਿਵੇਂ ਸਾਰੇ ਦੁੱਧ ਦੇ ਵਿੱਚ ਘਿਓ ਹੈ, ਪਰ ਘਿਓ ਨੂੰ ਪ੍ਰਗਟ ਕਰਨਾ ਪੈਂਦਾ, ਉਹਦਾ ਇੱਕ ਪ੍ਰੋਸੈਸ ਹੈ, ਇੱਕ ਤਰੀਕਾ ਹੈ। ਇਸੇ ਤਰੀਕੇ ਨਾਲ ਹੇ ਮਨੁੱਖ, ਤੇਰੇ ਅੰਦਰ ਹੀ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇੱਕ ਦੋ ਉਦਾਹਰਨਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੀਆਂ ਕਮਾਲ ਦੀਆਂ ਦਿੱਤੀਆਂ। ਉਹਨਾਂ ਆਖਿਆ ਵੀ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇਰੇ ਨਾਲ ਹੈ। ਬਹੁਤੀ ਦੁਨੀਆ ਇਹ ਸਮਝਦੀ ਹੈ ਵੀ ਰੱਬ ਕਿਤੇ ਬਾਹਰ ਬੈਠਾ ਹੈ, ਕਿਤੇ ਦੂਰ ਹੈ, ਕਿਸੇ ਸੱਤਵੇਂ ਅਸਮਾਨ ਉੱਤੇ ਹੈ। ਅੰਦਰ ਵੱਸਦੇ ਹੋਏ ਪਰਮੇਸ਼ਰ ਦਾ ਸੰਸਾਰ ਨੂੰ ਇਲਮ ਨਹੀਂ ਹੈਗਾ, ਅਹਿਸਾਸ ਨਹੀਂ ਹੈਗਾ। ਵੇਖੋ ਕਿੰਨੇ ਬਚਨ ਬਾਣੀ ਦੇ ਪੜ੍ਹਾਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਵੀ ਤੇਰਾ ਤੇ ਮੇਰਾ ਕਿੰਨਾ ਕੁ ਫਰਕ ਹੈ, ਜਿਵੇਂ ਜਲ ਤੇ ਜਲ ਦੀ ਤਰੰਗ, ਜਿਵੇਂ ਪਾਣੀ ਤੇ ਪਾਣੀ ਦੀ ਵੇਵ ਲਹਿਰ, ਕਿੰਨਾ ਕੁ ਫਰਕ ਹੁੰਦਾ ਹੈ। ਹੁੰਦਾ ਕੋਈ ਫਰਕ, ਫਰਕ ਹੈ ਹੀ ਨਹੀਂ, ਸਿਰਫ ਵੇਖਣ ਨੂੰ ਨਜ਼ਰ ਆਉਂਦਾ ਹੈ ਨਹੀਂ। ਇਸ ਕਰਕੇ ਜਿਹੜਾ ਇੰਨਾ ਸਾਡੇ ਅੰਦਰ ਹੈ, ਕੱਲ ਵੀ ਆਪਾਂ ਸ਼ਬਦ ਪੜ੍ਹਿਆ ਸੀ, ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ।
ਪਰ ਬੰਦੇ ਦੀ ਇੱਕ ਮਾਨਸਿਕਤਾ ਐਸੀ ਹੈ ਵੀ ਇਹ ਦੂਰ ਭੱਜਦਾ ਹੈ, ਇਹ ਬਾਹਰ ਭੱਜਦਾ ਹੈ। ਸਤਿਗੁਰ ਨੇ ਆਖਿਆ ਹਿਰਨ ਦੀ ਨਿਆਈ ਹੈ ਵੀ ਜਿਵੇਂ ਹਿਰਨ ਦੇ ਪੇਟ ਵਿੱਚ ਕਸਤੂਰੀ ਹੈ, ਉਹਦੇ ਅੰਦਰ ਉਹਦੀ ਨਾਭੀ ਦੇ ਵਿੱਚ ਕਸਤੂਰੀ ਵਰਗਾ ਕੀਮਤੀ ਪਦਾਰਥ ਹੈ, ਉਹ ਭੜਕਦਾ ਹੈ, ਉਹਨੂੰ ਸੁਗੰਧੀ ਆਉਂਦੀ ਹੈ, ਭੱਜਦਾ ਭੱਜਦਾ ਭੱਜਦਾ ਭੱਜਦਾ ਉਹ ਮਰ ਜਾਂਦਾ ਹੈ। ਉਹ ਜਾਣ ਹੀ ਨਹੀਂ ਪਾਉਂਦਾ ਵੀ ਇਹ ਜਿਹੜੀ ਕਸਤੂਰੀ ਹੈ ਇਹ ਮੇਰੇ ਆਪਣੇ ਅੰਦਰ ਹੀ ਹੈ। ਹੋਰ ਇੱਕ ਉਦਾਹਰਨ ਸਾਂਝੀ ਕਰਦੇ ਹਾਂ। ਬਾਬੇ ਨੂੰ ਕਿਸੇ ਨੇ ਪੁੱਛਿਆ ਵੀ ਮਹਾਰਾਜ ਰੱਬ ਤੇ ਬਹੁਤ ਵੱਡਾ ਹੈ ਤੇ ਉਹ ਸਾਰਿਆਂ ਦੇ ਵਿੱਚ ਕਿਵੇਂ ਹੈ? ਤੇ ਮਹਾਰਾਜ ਨੇ ਜਵਾਬ ਦਿੱਤਾ, ਆਖਿਆ ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ। ਸਾਰਿਆਂ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਹੈ ਜਿਵੇਂ ਘੜਿਆਂ ਦੇ ਵਿੱਚ ਚੰਦਰਮਾ। ਘੜਿਆਂ ਵਿੱਚ ਚੰਦਰਮਾ ਕਿਵੇਂ? ਵੀ ਇੱਕ ਚੰਦਰਮਾ ਅਸਮਾਨ ਦੇ ਵਿੱਚ ਕੋਈ ਹੁੰਦਾ ਨਾ, ਦੋ ਚਾਰ ਪੰਜ ਦਸ ਤੇ ਨਹੀਂ ਹੁੰਦੇ, ਸਾਡੇ ਪਲੈਨਟ ਦਾ ਤੇ ਕੋਈ ਹੈ। ਹਾਂ ਠੀਕ ਹੈ, ਕਿਸੇ ਹੋਰ ਪਲੈਨਟ ਦੇ ਵੱਧ ਹੋ ਸਕਦੇ ਨੇ, ਪਰ ਜਿੱਥੇ ਆਪਾਂ ਰਹਿੰਦੇ ਹਾਂ ਇੱਥੋਂ ਦਾ ਇੱਕੋ ਹੀ ਹੈ। ਸਤਿਗੁਰ ਨੇ ਕਿਹਾ ਹੱਬ ਸਮਾਣੀ ਜੋਤ, ਸਾਰਿਆਂ ਵਿੱਚ ਹੀ ਵਾਹਿਗੁਰੂ ਦੀ ਜੋਤ ਹੈ, ਉਹ ਸਾਰਿਆਂ ਦੇ ਅੰਦਰ ਹੈ। ਮਹਾਰਾਜ ਕਿਵੇਂ? ਆਖਿਆ ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਚੰਦਰਮਾ ਅਸਮਾਨ ਵਿੱਚ ਇੱਕ ਹੁੰਦਾ ਹੈ, ਉਹਦੇ ਥੱਲੇ ਤੁਸੀਂ ਹਜ਼ਾਰਾਂ ਘੜਾ ਪਾਣੀ ਦਾ ਭਰ ਕੇ ਰੱਖ ਦਿਓ, ਜਿਹੜੇ ਜਿਹੜੇ ਘੜੇ ਵਿੱਚ ਨਿਗਾਹ ਮਾਰੋਗੇ ਤੁਹਾਨੂੰ ਉੱਥੇ ਚੰਦਰਮਾ ਨਜ਼ਰ ਆਵੇਗਾ। ਤੁਸੀਂ ਇਹ ਥੋੜਾ ਕਹੋਗੇ ਹਜ਼ਾਰ ਚੰਦਰਮਾ, ਚੰਦਰਮਾ ਤੇ ਇੱਕੋ ਹੀ ਹੈ। ਬਿਲਕੁਲ ਏਦਾਂ ਇਹ ਜਿੰਨੇ ਜੀਵ ਨੇ, ਜਿੰਨਾ ਸੰਸਾਰ ਹੈ, ਸਾਰਿਆਂ ਦੇ ਵਿੱਚ ਰੱਬ ਪਰਮੇਸ਼ਰ ਹੈ। ਇਸ ਕਰਕੇ ਇਹ ਜਿਹੜੀ ਜਰਨੀ ਹੈ, ਇਹ ਜਿਹੜੀ ਯਾਤਰਾ ਹੈ ਧਰਮ ਦੀ, ਇਹ ਕਿਤੇ ਬਾਹਰ ਦੀ ਨਹੀਂ, ਇਹ ਬੰਦੇ ਦੇ ਆਪਣੇ ਅੰਦਰ ਦੀ ਹੈ। ਹੁਣ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ ਕਬੀਰ ਸਾਹਿਬ, ਉਹਨਾਂ ਨੇ ਆਖਿਆ ਕਬੀਰ ਕਸਤੂਰੀ ਭਇਆ, ਅਕਾਲ ਪੁਰਖ ਵਾਹਿਗੁਰੂ ਕਸਤੂਰੀ ਵਰਗਾ ਪਦਾਰਥ ਹੈ ਜਿਹੜਾ ਅੰਦਰ ਹੈ। ਕਸਤੂਰੀ ਸ਼ਬਦ ਇੱਥੇ ਭਲਾ ਕਿਉਂ ਵਰਤਿਆ? ਇਸ ਕਰਕੇ ਵਰਤਿਆ ਵੀ ਕਸਤੂਰੀ ਹਿਰਨ ਦੀ ਨਾਭੀ ਦੇ ਵਿੱਚ ਹੁੰਦੀ, ਉਹਦੇ ਪੇਟ ਵਿੱਚ ਹੀ ਹੁੰਦੀ ਹੈ। ਬਾਬੇ ਨੇ ਆਖਿਆ ਅਕਾਲ ਪੁਰਖ ਵਾਹਿਗੁਰੂ ਵੀ ਕੀ ਹੈ? ਕਸਤੂਰੀ ਹੈ, ਤੁਹਾਡੇ ਅੰਦਰ ਹੈ, ਬਾਹਰ ਨਹੀਂ ਹੈ। ਤਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਗਜ਼ਾਮਪਲ ਦੇ ਕੇ ਗੱਲ ਸਮਝਾਈ। ਉਹਨਾਂ ਆਖਿਆ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਉਹ ਤੇਰੇ ਨਾਲ ਸਮਾਇਆ ਹੋਇਆ। ਮਹਾਰਾਜ ਕਹਿੰਦੇ ਨੇ ਪੋਹਪ ਮਦ ਜਿਉਂ ਬਾਸ ਬਸਤ ਹੈ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਵੱਖਰੀ ਥੋੜਾ ਹੁੰਦੀ ਹੈ, ਵਿੱਚੋਂ ਹੀ ਆਉਂਦੀ ਉਹਦੇ। ਕਦੀ ਏਦਾਂ ਨਹੀਂ ਹੋਇਆ ਵੀ ਫੁੱਲ ਕਿਤੇ ਹੋਰ ਹੈ, ਸੁਗੰਧੀ ਕਿਤੇ ਹੋਰ ਹੈ, ਨਹੀਂ, ਫੁੱਲ ਦੇ ਵਿੱਚੋਂ ਹੀ ਸੁਗੰਧੀ ਪ੍ਰਗਟ ਹੋਵੇਗੀ। ਬਿਲਕੁਲ ਪਰਮੇਸ਼ਰ ਤੇਰੇ ਅੰਦਰ ਏਦਾਂ ਵਸਿਆ ਹੈ ਜਿਵੇਂ ਪੋਹਪ ਦੇ ਵਿੱਚ ਸੁਗੰਧੀ ਹੈ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਜਿਵੇਂ ਸ਼ੀਸ਼ੇ ਦੇ ਵਿੱਚ ਤੇਰਾ ਪਰਛਾਵਾਂ ਹੈ। ਤੂੰ ਸ਼ੀਸ਼ੇ ਦੇ ਸਾਹਮਣੇ ਜਾ ਤੇ ਤੇਰਾ ਪਰਛਾਵਾਂ ਉਹਦੇ ਅੰਦਰ, ਤੇਰਾ ਬਿੰਬ ਉਹਦੇ ਅੰਦਰ ਪ੍ਰਗਟ ਹੋ ਜਾਵੇਗਾ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ। ਨਿਰੰਤਰ ਦਾ ਮਤਲਬ ਹੁੰਦਾ ਹੈ ਕੰਟੀਨਿਊਟੀ ਹੈ ਜਿਹਦੇ ਵਿੱਚ, ਨਿਰਅੰਤਰ, ਜਿਹਦੇ ਵਿੱਚ ਕੋਈ ਫਰਕ ਨਹੀਂ ਹੈ, ਜਿਹੜਾ ਡਿਸਕੰਟੀਨਿਊ ਨਹੀਂ ਹੁੰਦਾ, ਬਿਲਕੁਲ ਲਗਾਤਾਰ ਨਿਰੰਤਰ ਹੈ। ਤੈਸੇ ਹੀ ਹਰ ਬਸੇ ਨਿਰੰਤਰ, ਇੱਕ ਰਸ ਨੂੰ ਆਪਾਂ ਕਹਿੰਦੇ ਹਾਂ, ਤੈਸੇ ਹੀ ਹਰ ਬਸੇ ਨਿਰੰਤਰ। ਮਹਾਰਾਜ ਲੱਭਣਾ ਕਿੱਥੇ? ਆਖਿਆ ਘੱਟ ਹੀ ਖੋਜੋ ਭਾਈ, ਉਹਨੂੰ ਜੇ ਲੱਭਣਾ ਹੈ ਤੇ ਐਵੇਂ ਕਿਤੇ ਬਾਹਰ ਲੱਭਣ ਨਾ ਤੁਰਿਆ ਫਿਰੀ, ਉਸ ਪਰਮੇਸ਼ਰ ਨੂੰ ਗੁਰੂ ਦੀ ਮੱਤ ਲੈ ਕੇ ਆਪਣੇ ਅੰਦਰੋਂ ਹੀ ਲੱਭੀ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹਨਾਂ ਆਖਿਆ ਕਬੀਰ ਕਸਤੂਰੀ ਭਇਆ, ਭਵਰ ਭਏ ਸਭ ਦਾਸ। ਜਿਹੜੇ ਰੱਬ ਦੇ ਦਾਸ ਨੇ ਉਹ ਭੌਰੇ ਦੀ ਨਿਆਈ ਹੁੰਦੇ ਨੇ। ਭੌਰਾ ਕੀ ਕਰਦੇ? ਫੁੱਲ ਦੇ ਉੱਤੇ ਬਹਿੰਦਾ ਹੈ, ਉੱਥੋਂ ਉਹ ਰਸ ਚੂਸਦਾ ਹੈ। ਅੱਛਾ, ਭੌਰੇ ਦੀ ਇੱਕ ਖੂਬੀ ਹੈ ਵੀ ਕਦੀ ਨਕਲੀ ਫੁੱਲ ਉੱਤੇ ਬਹਿ ਕੇ ਉਹ ਰਸ ਨਹੀਂ ਚੂਸਦਾ, ਉਹਨੂੰ ਪਤਾ ਇੱਥੇ ਹੈ ਕੱਖ ਨਹੀਂ। ਹੁਣ ਭੌਰੇ ਨੂੰ ਕਿੰਨੇ ਐਜੂਕੇਟ ਕੀਤਾ ਹੈ, ਆਹ ਵੀ ਫੁੱਲ ਹੈਗੇ ਹੀ ਨੇ, ਆਪਾਂ ਨੂੰ ਪਤਾ ਹੈ ਵੀ ਡੈਕੋਰੇਸ਼ਨ ਲਈ ਨੇ, ਇਹਨਾਂ ਫੁੱਲਾਂ ਉੱਤੇ ਕਦੀ ਭੌਰਾ ਆ ਕੇ ਨਹੀਂ ਬਹਿੰਦਾ। ਇੰਨੀ ਸੈਂਸ ਉਹਨੂੰ ਵੀ ਹੈ, ਇੰਨੀ ਸਮਝ ਉਹਨੂੰ ਵੀ ਹੈ ਵੀ ਕਿੱਥੋਂ ਉਹਨੂੰ ਰਸ ਮਿਲਣਾ ਹੈ, ਤੇ ਕਈ ਵਾਰ ਉਹ ਇੰਨਾ ਰਸ ਵਿੱਚ ਮਗਨ ਹੋ ਜਾਂਦਾ ਹੈ ਨਾ, ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੰਦਾ, ਫੁੱਲ ਬੰਦ ਹੋ ਜਾਂਦਾ, ਇੰਨਾ ਮਗਨ ਹੋਇਆ ਉਹਨੇ ਪ੍ਰਾਣ ਤਿਆਗ ਦਿੱਤੇ, ਉਹ ਮੁਕਰੰਦ ਦੇ ਉੱਤੇ ਜਾ ਕੇ ਬੈਠਾ, ਉੱਥੋਂ ਰਸ ਚੂਸਦਾ ਹੈ। ਬਾਬੇ ਨੇ ਆਖਿਆ
ਜਿਹੜੇ ਰੱਬ ਦੇ ਦਾਸ ਨੇ ਉਹ ਭੌਰਿਆਂ ਦੀ ਨਿਆਈ ਉੱਥੇ ਬੈਠੇ ਨੇ। ਕਿੰਨੀਆਂ ਉਦਾਹਰਨਾਂ ਨੇ, ਇੱਕ ਬਚਨ ਤੇ ਤੁਸੀਂ ਪੜ੍ਹਦੇ ਹੋ, ਜਦੋਂ ਘਰ ਵਿੱਚ ਕਿਸੇ ਪੁੱਤਰ ਦਾ ਜਨਮ ਹੋਵੇ, ਧੀ ਦਾ ਜਨਮ ਹੋਵੇ, ਤੇ ਰਾਗੀ ਸਿੰਘ ਉਹਨੂੰ ਗਾਉਂਦੇ ਨੇ ਵੀ ਜੇ ਸਿਮਰਤ ਸਭ ਕਿਲ ਵਿਖ ਨਸ ਹੈ ਪਿੱਤਰੀ ਹੋਏ ਉਧਾਰੂ। ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾਂਤ ਨਾ ਪਾਰੋ। ਉਸ ਵਾਹਿਗੁਰੂ ਦੀ ਯਾਦ ਨੂੰ ਹਮੇਸ਼ਾ ਆਪਣੇ ਜੀਵਨ ਵਿੱਚ ਵਸਾ ਕੇ ਰੱਖੋ ਜਿਹਦਾ ਕੋਈ ਅੰਤ ਨਹੀਂ, ਜਿਹਦਾ ਕੋਈ ਪਾਰਲਾ ਬੰਨਾ ਨਹੀਂ। ਤੇ ਅੱਗੇ ਬਚਨ ਰੱਖਿਆ ਕਿ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ। ਕਿ ਗੁਰੂ ਤੇਰੇ ਉੱਤੇ ਦਇਆ ਕਰੇ ਤੇ ਸੱਚ ਦੇ ਨਾਲ ਤੇਰੀ ਪ੍ਰੀਤ ਬਣ ਜਾਵੇ, ਸੱਚ ਨਾਲ ਸੱਚ ਦੀ ਸੰਗਤ ਨਾਲ ਤੇਰਾ ਸਨੇਹ ਬਣੇ। ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਕਾਪੜ ਦਾ ਅਰਥ ਹੁੰਦਾ ਜੀ ਕੱਪੜਾ। ਕੱਪੜਾ ਕਾਹਦੇ ਕੰਮ ਆਉਂਦਾ? ਬੰਦਾ ਆਪਣੀ ਇੱਜ਼ਤ ਨੂੰ ਢੱਕਦਾ ਹੈ ਕੱਪੜੇ ਦੇ ਨਾਲ। ਕਿਸੇ ਦਾ ਕੱਪੜਾ ਖਿੱਚ ਕੇ ਪਾੜ ਦਿਓ ਤੇ ਲੋਕ ਸਿੱਧਾ ਇਹ ਕਹਿੰਦੇ ਨੇ ਵੀ ਇਹਨੇ ਮੇਰੀ ਇੱਜ਼ਤ ਉੱਤੇ ਹੱਥ ਪਾਇਆ। ਗੁਰਦੇਵ ਮਹਾਰਾਜ ਨੇ ਆਖਿਆ ਇਹ ਉਹ ਕੱਪੜਾ ਹੈ ਜਿਹੜਾ ਬੰਦੇ ਨੂੰ ਇੱਜ਼ਤ ਇੰਨੀ ਬਖਸ਼ਦਾ ਹੈ ਵੀ ਭਾਵੇਂ ਬਾਹਰ ਦਾ ਕੱਪੜਾ ਲੀਰੋ ਲੀਰ ਵੀ ਹੋ ਜਾਵੇ ਤੇ ਤਾਂ ਵੀ ਉਹਦੀ ਪੱਤ ਲੈਂਦੀ ਨਹੀਂ। ਕਰਮੀ ਆਵੈ ਕੱਪੜਾ ਨਦਰੀ ਮੋਖ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੂ ਪੱਤ ਮੇਰੀ, ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਆਖਿਆ ਅੰਮ੍ਰਿਤ ਪੀਵੋ, ਗੁਰੂ ਦੇ ਭੌਰੇ ਬਣ ਕੇ ਅੰਮ੍ਰਿਤ ਨੂੰ ਪੀਵੋ, ਸਦਾ ਚਿਰ ਜੀਵੋ ਹਰ ਸਿਮਰਤ ਅਣਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਭੇ ਨਾ ਵਿਆਪੈ ਚਿੰਤਾ। ਹੁਣ ਅਗਲੀ ਪੰਕਤੀ ਕੀ ਆਖਿਆ, ਭਵਰ ਤੁਮਾਰਾ ਇਹ ਮਨ ਹੋਵੋ, ਤੇਰਾ ਮਨ ਭੌਰਾ ਬਣ ਜਾਵੇ। ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ, ਤੇ ਗੁਰੂ ਦਾ ਸ਼ਬਦ ਰੱਬ ਦੇ ਚਰਨ ਕੌਲ ਦੀ ਨਿਆਈ ਬਣ ਜਾਣ, ਕੌਲ ਫੁੱਲ ਦੀ ਨਿਆਈ ਬਣ ਜਾਣ। ਜਿਵੇਂ ਭੌਰਾ ਦੂਰੋਂ ਆਉਂਦਾ ਹੈ, ਸਾਰਾ ਕੁਝ ਆਲੇ ਦੁਆਲੇ ਦਾ ਚਿੱਕੜ ਛੱਡ ਕੇ ਕੌਲ ਦੀ ਸੁਗੰਧੀ ਲੈਂਦਾ ਹੈ ਤੇ ਮੁੜਦਾ ਹੈ, ਰੱਬ ਦੇ ਭਗਤ ਵੀ ਭੌਰੇ ਦੀ ਨਿਆਈ ਨੇ, ਉਹ ਆਲੇ ਦੁਆਲੇ ਦਾ ਸਭ ਕੁਝ ਛੱਡ ਕੇ ਉਹ ਤੇ ਭੌਰੇ ਦੇ ਨਾਲ ਸਾਂਝ ਬਣਾਉਂਦੇ ਨੇ। ਅੱਛਾ, ਭੌਰਾ ਇੱਕ ਮੈਸੇਜ ਵੀ ਦਿੰਦਾ ਹੈ, ਸ਼੍ਰੀ ਰਾਗ ਵਿੱਚ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਉਹ ਸ਼ਬਦ ਦੀ ਪ੍ਰਮਤਾ ਹੁੰਦੀ ਹੈ। ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇ ਪਾਣੀ, ਹੋਏ ਕਿਰਸਾਨ ਇਮਾਨ ਜਮਾਏ ਲੈ ਪਿਸਤ ਦੋਚਕ ਮੂੜੇ ਏਮ ਜਾਣੀ। ਉੱਥੇ ਮਹਾਰਾਜ ਬਖਸ਼ਿਸ਼ ਭਰਿਆ ਇੱਕ ਵਾਕ ਰੱਖਦੇ ਨੇ, ਉਹਨਾਂ ਆਖਿਆ ਭੌਰ ਉਸਤਾਦ। ਭੌਰਾ ਕੀ ਹੈ? ਉਸਤਾਦ ਹੈ। ਉਸਤਾਦ ਕੀ ਹੁੰਦਾ? ਜਿਹੜਾ ਸਿੱਖਿਆ ਦੇਣ ਵਾਲਾ ਹੋਵੇ ਉਹਨੂੰ ਉਸਤਾਦ ਕਹਿੰਦੇ ਨੇ। ਆਖਿਆ ਭੌਰਾ ਉਸਤਾਦ ਬਣ ਕੇ ਤੈਨੂੰ ਸਿੱਖਿਆ ਦਿੰਦਾ ਹੈ। ਸਿੱਖਿਆ ਕੀ ਦਿੰਦਾ ਹੈ? ਵੀ ਤੇਰਾ ਮਨ ਡੱਡੂ ਦੀ ਨਿਆਈ ਹੋਇਆ ਫਿਰਦਾ। ਡੱਡੂ ਕਿੱਥੇ ਰਹਿੰਦਾ? ਚਿੱਕੜ ਵਿੱਚ ਹੈ। ਡੱਡੂ ਚਿੱਕੜ ਵਾਸ ਹੈ, ਭਾਈ ਗੁਰਦਾਸ ਨੇ ਲਿਖਿਆ, ਕਵਲੇ ਨਾ ਸਿਆਣੇ। ਆਖਿਆ ਡੱਡੂ ਜਿਹੜਾ ਹੈ ਉਹ ਚਿੱਕੜ ਦੇ ਵਿੱਚ ਵਾਸ ਕਰਦਾ, ਪਰ ਉਹਨੂੰ ਕੌਲ ਦੇ ਫੁੱਲ ਦੀ ਕੋਈ ਸਿਆਣ ਨਹੀਂ ਹੁੰਦੀ, ਉਹਦੀ ਸਾਰ ਨੂੰ ਜਾਣਦਾ ਨਹੀਂ। ਉਹਨੇ ਚਿੱਕੜ ਖਾਣਾ ਹੈ, ਉਹਨੇ ਗੰਦਗੀ ਖਾਣੀ ਹੈ। ਪਰ ਇੱਕ ਦੂਰੋਂ ਉੱਡ ਕੇ ਭੌਰਾ ਆਇਆ ਤੇ ਉਹਨੇ ਉਸ ਕੌਲ ਦੇ ਫੁੱਲ ਦੇ ਉੱਤੋਂ ਰਸ ਮਾਣਿਆ ਤੇ ਫਿਰ ਉੱਡ ਗਿਆ। ਕੌਲ ਦਾ ਫੁੱਲ ਉੱਗਿਆ ਕਿੱਥੇ ਹੋਇਆ ਸੀ? ਉੱਗਿਆ ਸੀ ਚਿੱਕੜ ਦੇ ਵਿੱਚ, ਉੱਥੋਂ ਉਹਨੇ ਸੁਗੰਧੀ ਨੂੰ ਮਾਣਿਆ ਤੇ ਉੱਡ ਗਿਆ। ਤੇ ਬਾਬੇ ਨੇ ਆਖਿਆ ਵੀ ਤੇਰੀ ਜ਼ਿੰਦਗੀ ਦਾ ਤੇਰਾ ਜਿਹੜਾ ਮਨ ਹੈ, ਹੁਣ ਜਿੱਥੇ ਮਨ ਹੈ ਸਾਡੇ ਅੰਦਰ, ਇੱਥੇ ਹੀ ਵਾਹਿਗੁਰੂ ਹੈ, ਇੱਥੇ ਹੀ ਪਰਮੇਸ਼ਰ ਹੈ, ਇੱਥੇ ਹੀ ਸਾਰਾ ਕੁਝ। ਬਾਬੇ ਨੇ ਆਖਿਆ ਇਹ ਮਨ ਮੀਂਡਕੋ। ਬੰਦੇ ਦਾ ਮਨ ਕੀ ਬਣਿਆ ਪਿਆ? ਡੱਡੂ ਬਣਿਆ ਪਿਆ। ਦੋਵਾਂ ਦਾ ਵਾਸਾ ਇੱਕੋ ਜਗ੍ਹਾ ਹੈ, ਭੌਰੇ ਦਾ ਵੀ, ਕੌਲ ਦੇ ਫੁੱਲ ਦਾ ਵੀ, ਡੱਡੂ ਦਾ ਵੀ। ਇਹ ਮਨ ਮੀਂਡਕੋ, ਐਬ ਤਨ ਚਿੱਕੜੋ, ਇਹ ਮਨ ਮੀਂਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਉਹ ਜਿਹੜਾ ਕੌਲ ਫੁੱਲ ਸੀ ਨਾ ਤੇਰੇ ਅੰਦਰ, ਕੌਲ ਦਾ ਫੁੱਲ, ਉਹ ਵਾਹਿਗੁਰੂ, ਉਹ ਪਰਮੇਸ਼ਰ। ਤੇਰਾ ਸਰੀਰ ਐਬਾਂ ਦੇ ਚਿੱਕੜ ਵਿੱਚ ਇਸ ਕਦਰ ਫਸ ਗਿਆ ਵੀ ਮਨ ਤੇਰਾ ਡੱਡੂ ਬਣ ਕੇ ਰਹਿ ਗਿਆ। ਐਬ ਤਨ ਚਿੱਕੜੋ, ਇਹ ਮਨ ਮੀਂਡਕੋ, ਕਮਲ ਕੀ ਸਾਰ ਨਹੀਂ ਮੁੱਲ ਪਾਈ। ਭੌਰ ਉਸਤਾਦ, ਬਾਬੇ ਨੇ ਆਖਿਆ ਭੌਰਾ ਉਸਤਾਦ ਜਿਹੜਾ ਸੀ ਨਾ ਤੈਨੂੰ ਸਿੱਖਿਆ ਦਿੰਦਾ ਸੀ, ਨਿਤ ਭਾਖਿਆ ਬੋਲੈ, ਨਿਤ ਹੀ ਭਾਖਿਆ ਬੋਲਦਾ ਸੀ। ਕਿਹੜੀ ਭਾਖਿਆ? ਵੀ ਦੂਰ। ਹੁਣ ਭਾਖਿਆ ਦਾ ਅਰਥ ਵੇਖੋ, ਕਈ ਗੱਲਾਂ ਨਾ ਬੋਲ ਕੇ ਸਮਝਾਉਣ ਦੀ ਲੋੜ ਨਹੀਂ ਹੁੰਦੀ।
ਹਰ ਗੱਲ ਬੋਲ ਕੇ ਨਹੀਂ ਸਮਝਾਈ ਜਾ ਸਕਦੀ। ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਿਸੇ ਦੇ ਐਕਸ਼ਨਸ ਤੋਂ ਸਮਝਦੇ ਹਾਂ। ਕੋਈ ਬੰਦਾ ਕੰਮ ਕਿਵੇਂ ਕਰਦਾ ਹੈ ਨਾ, ਆਪਾਂ ਉਹ ਤੋਂ ਵੀ ਤਾਂ ਅੰਦਾਜ਼ਾ ਲਾਉਂਦੇ ਹਾਂ ਨਾ। ਹਰ ਗੱਲ ਬੋਲ ਕੇ ਨਹੀਂ ਦੱਸੀ ਜਾ ਸਕਦੀ। ਕੁਝ ਗੱਲਾਂ ਸਾਡੇ ਸਾਹਮਣੇ ਵਾਪਰਦੀਆਂ ਨੇ ਦੁਨੀਆਂ ਦੇ ਵਿੱਚ। ਹਰ ਜਿਹੜਾ ਇਲਮ ਹੁੰਦਾ ਹੈ, ਹਰ ਗਿਆਨ ਕਿਤਾਬਾਂ ਚੋਂ ਨਹੀਂ ਮਿਲਦਾ। ਸਿਆਣਾ ਬੰਦਾ ਪਤਾ ਕੌਣ ਹੁੰਦਾ ਹੈ? ਜਿਹੜਾ ਆਲੇ ਦੁਆਲੇ ਦੀਆਂ ਵਾਪਰ ਰਹੀਆਂ ਘਟਨਾਵਾਂ ਲੋਕਾਂ ਦੇ ਦੁੱਖਾਂ ਤੋਂ ਵੀ ਸਿੱਖ ਲੈਂਦਾ। ਹੁਣ ਕਿਤਾਬ, ਵੈਸੇ ਤਾਂ ਕਿਤਾਬਾਂ ਬੜੀਆਂ ਜ਼ਰੂਰੀ ਨੇ, ਪਰ ਕਿੰਨਾ ਕੁਝ ਹੈ ਜਿਹੜਾ ਆਪਾਂ ਆਲੇ ਦੁਆਲੇ ਚੋਂ ਸਿੱਖਿਆ। ਅਸੀਂ ਐਬ ਆਲੇ ਦੁਆਲੇ ਚੋਂ ਸਿੱਖ ਕੇ, ਬੁਰਾਈਆਂ ਆਲੇ ਦੁਆਲੇ ਵਿੱਚੋਂ ਸਿੱਖ ਕੇ, ਅਤੇ ਬਹੁਤ ਕੁਝ ਚੰਗਾ ਵੀ ਐਸਾ ਹੈ ਜਿਹੜਾ ਆਪਾਂ ਆਲੇ ਦੁਆਲੇ ਦੇ ਵਿੱਚੋਂ ਸਿੱਖ ਲਿਆ ਐਕਸ਼ਨ ਵੇਖ ਕੇ। ਸਤਿਗੁਰੂ ਮਹਾਰਾਜ ਨੇ ਆਖਿਆ ਜਿਹੜਾ ਡੱਡੂ ਸੀ ਉਹ ਚੱਕੜ ਦੇ ਵਿੱਚ ਇੰਨਾ ਗਰਸਿਆ ਹੋਇਆ ਸੀ ਵੀ ਭੌਰਾ ਨਿੱਤ ਆਉਂਦਾ ਸੀ, ਸੁਗੰਧੀ ਮਾਣਦਾ ਸੀ, ਉਹਨੇ ਕਦੀ ਇਹ ਥਿੰਕ ਨਾ ਕੀਤਾ, ਕਦੀ ਉਹਨੇ ਸੋਚਿਆ ਨਾ ਵੀ ਇਹ ਭੌਰਾ ਇੱਥੇ ਲੈਣ ਕੀ ਆਉਂਦਾ ਹੈ। ਮੈਂ ਤਾਂ ਚੱਕੜ ਵਿੱਚ ਰਹਿੰਦਾ, ਗੱਲ ਸਮਝ ਲੱਗਦੀ ਹੈ ਵੀ ਆਹ ਠੀਕ ਹੈ ਵੀ ਇੱਕ ਤਾਂ ਨੂੰ, ਹੁਣ ਡੱਡੂ ਨੂੰ ਕੀ ਪਤਾ ਉਹ ਕੀ ਨਜ਼ਰ ਆਉਂਦਾ, ਇਹ 'ਚ ਸਾਨੂੰ ਕੌਲ ਦਾ ਫੁੱਲ ਨਜ਼ਰ ਆਉਂਦਾ ਹੈ ਨਾ। ਡੱਡੂ ਦੀ ਹੋ ਸਕਦਾ ਹੈ ਉਨੀ ਬੁੱਧੀ ਨਾ ਹੋਵੇ। ਵੇਖੋ ਜਿਹੜੀ ਹਰ ਚੀਜ਼ ਹੈ ਨਾ, ਹਰ ਜੀਵ ਨੂੰ ਇੱਕੋ ਜਿਹੀ ਨਜ਼ਰ ਨਹੀਂ ਆਉਂਦੀ, ਫਰਕ ਹੁੰਦਾ। ਹੁਣ ਜਿੱਦਾਂ ਦਾ ਸਾਨੂੰ ਸੰਸਾਰ ਨਜ਼ਰ ਆਉਂਦਾ ਹੈ, ਇੱਦਾਂ ਦਾ ਪਸ਼ੂ ਨੂੰ ਨਹੀਂ ਆਉਂਦਾ। ਵੀ ਸਾਨੂੰ ਰੰਗ ਬਿਰੰਗੇ ਰੰਗ ਨਜ਼ਰ ਆਉਂਦੇ ਨੇ, ਪਰ ਜੇ ਆਪਾਂ ਆਖੀਏ ਪਸ਼ੂ ਨੂੰ ਵੀ ਬਿਲਕੁਲ ਉੱਦਾਂ ਨਜ਼ਰ ਆਉਂਦਾ ਹੈ, ਉਹਨੂੰ ਹੋ ਸਕਦਾ ਹੈ ਲਾਲ ਰੰਗ ਦਿਖਦਾ ਹੀ ਨਾ ਹੋਵੇ, ਉਹਨੂੰ ਸਾਰਾ ਕੁਝ ਕਾਲਾ ਅਤੇ ਚਿੱਟਾ ਹੀ ਦਿਖਦਾ ਹੋਵੇ। ਹੁਣ ਭੌਰਾ ਆਇਆ, ਦੂਰੋਂ ਆਇਆ ਅਤੇ ਉਹਨੇ ਆਣ ਕੇ ਕੌਲ ਦੇ ਫੁੱਲ ਦੀ ਸੁਗੰਧੀ ਨੂੰ ਮਾਣਿਆ ਅਤੇ ਉੱਡ ਗਿਆ। ਬਾਬੇ ਨੇ ਆਖਿਆ ਸਮਝੋ ਭੌਰੇ ਨੇ ਨਿੱਤ ਇਸ਼ਾਰਾ ਕਰਕੇ ਗੱਲ ਸਮਝਾਈ, ਭੌਰ ਉਸਤਾਦ ਨਿੱਤ ਭਾਖਿਆ ਬੋਲੇ ਕਿਉਂ ਬੁੱਝੈ ਜਾਂ ਨਾ ਬੁਝਾਈ, ਪਰ ਇਹ ਬੁੱਝਦਾ ਨਹੀਂ, ਇਹ ਸਮਝਦਾ ਨਹੀਂ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਇਹ ਦਾਸ ਜਿਹੜੇ ਰੱਬ ਦੇ ਭੌਰੇ ਬਣ ਗਏ, ਇਹ ਨਿੱਤ ਸਾਨੂੰ ਸਮਝਾਉਂਦੇ ਨੇ। ਨਿੱਤ ਹੀ ਹੁਣ ਇਹ ਭੌਰੇ ਹੀ ਨੇ ਨਾ ਸਾਰੇ, ਇਹਨਾਂ ਨੂੰ ਪਤਾ ਹੈ ਵੀ ਅਸਲੀ ਫੁੱਲ ਕਿਹੜਾ ਹੈ, ਕਿੱਥੋਂ ਸੁਗੰਧੀ ਮਿਲਣੀ ਹੈ, ਕਿਹੜੀ ਚੀਜ਼ ਚਿੱਕੜ ਹੈ। ਨਿੱਤ ਗੁਰੂ ਦੀ ਬਾਣੀ ਸਾਨੂੰ ਇਹ ਉਪਦੇਸ਼ ਦਿੰਦੀ ਹੈ, ਪਰ ਅਸੀਂ ਸਿੱਖਦੇ ਨਹੀਂ। ਤੋ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕਸਤੂਰੀ ਭਇਆ ਪਵਰ ਭਏ ਸਭ ਦਾਸ। ਹੋਰ ਵੀ ਇੱਕ ਸਤਿਗੁਰ ਦੀ ਬਾਣੀ ਹੈ, ਉਹਦੇ ਵਿੱਚ ਵੀ ਮਹਾਰਾਜ ਨੇ ਉਦਾਹਰਨ ਵਰਤੇ ਕਿ ਪ੍ਰੀਤ ਪ੍ਰੇਮ ਤਨ ਖੱਚ ਰਹਿਆ ਬੀਚ ਨਰਾਈ ਹੂਤ। ਰਾਈ ਦਾ ਮਤਲਬ ਸਮਝਦੇ, ਬਰੀਕ ਦਾਣਾ, ਸੈਜ਼ਮੀ ਸੀਡ ਕਹਿ ਲਓ। ਤੇਰੀ ਪ੍ਰੀਤ ਦੇ ਵਿੱਚ ਹੇ ਰੱਬ ਜੀ ਮੇਰਾ ਤਨ ਇੰਨਾ ਖਚਿਆ ਪਿਆ ਨਾ ਵੀ ਇੱਕ ਰਾਈ ਦੇ ਦਾਣੇ ਜਿੰਨਾ ਵੀ ਅੰਤਰ ਨਹੀਂ ਹੈਗਾ। ਪ੍ਰੀਤ ਪ੍ਰੇਮ ਤਨ ਖੱਚ ਰਹਿਆ ਬੀਚ ਨਰਾਈ ਹੋਤ, ਚਰਨ ਕਮਲ ਮਨ ਬੇਦਿਓ। ਤੇਰੇ ਸੋਹਣੇ ਜਿਹੜੇ ਵਿਚਾਰ ਨੇ ਕੌਲ ਦੇ ਫੁੱਲਾਂ ਵਰਗੇ, ਇਹਦੇ ਵਿੱਚ ਮੇਰਾ ਮਨ ਬੇਦਿਆ ਪਿਆ। ਮਨ ਬੇਦਿਆ ਦਿਆਲ ਛੇਤੀ ਹੀ ਮੇਰੀ ਮਾਈ। ਹੇ ਮੇਰੀ ਮਾਂ, ਮੇਰਾ ਮਨ ਉਸ ਦਇਆ ਕਰਨ ਵਾਲੇ ਵਾਹਿਗੁਰੂ ਦੇ ਵਿੱਚ ਵਿਜਿਆ ਪਿਆ। ਮੈਨੂੰ ਇੱਕ ਗੱਲ ਪਤਾ ਲੱਗ ਗਈ ਹੈ, ਕੌਣ ਜਾਣੈ ਪੀਰ ਪਰਾਈ। ਉਸ ਰੱਬ ਤੋਂ ਬਿਨਾਂ ਕੋਈ ਵੀ ਪੀੜਾ ਸਮਝਣ ਵਾਲਾ ਨਹੀਂ ਹੈ, ਇਸ ਕਰਕੇ ਹੁਣ ਉਹਦੇ ਨਾਲ ਸਾਂਝ ਬਣਾ ਲਈ ਹੈ। ਪ੍ਰੀਤ ਪ੍ਰੇਮ ਤਨ ਖੱਚ ਰਹਿਆ ਬੀਚ ਨਰਾਈ ਹੋਤ, ਚਰਨ ਕਮਲ ਮਨ ਬੇਦਿਆ ਬੂਜਨ ਸੁਰਤ ਸੰਜੋਗ। ਉਹਦੇ ਸੋਹਣੇ ਚਰਨਾਂ ਵਿੱਚ ਮੇਰਾ ਮਨ ਵਿੱਜ ਗਿਆ ਹੈ, ਵਿੱਜ ਗਿਆ। ਕਬੀਰ ਕਸਤੂਰੀ ਭਇਆ ਪਵਰ ਪਏ ਸਭ ਦਾਸ। ਰੱਬ ਦੇ ਦਾਸ ਭੌਰੇ ਹੁੰਦੇ ਨੇ। ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਅੱਛਾ, ਸਿੱਖ ਭੌਰਾ ਉਹ ਹੈ ਜਿਹੜਾ ਸੁਗੰਧੀ ਵੱਲ ਭੱਜਦਾ ਹੈ, ਗੰਦੇ ਮੰਦੇ ਥਾਵਾਂ ਵੱਲ ਨਹੀਂ ਜਾਂਦਾ। ਫਿਰ ਕਸਤੂਰੀ ਦਾ ਪਤਾ ਵੀ ਹੋਣਾ ਚਾਹੀਦਾ, ਇੱਕ ਬਚਨ ਹੋਰ ਬੜਾ ਪਿਆਰਾ ਬਾਣੀ ਦਾ ਕਸਤੂਰੀ ਦੇ ਸੰਬੰਧ 'ਚ ਹੀ ਹੈ।
ਬਾਬੇ ਨੇ ਆਖਿਆ ਕਈ ਵਾਰ ਬੰਦਾ ਜਿਹਨਾਂ ਚੀਜ਼ਾਂ ਨੂੰ ਕਸਤੂਰੀ ਸਮਝਦਾ, ਹਰ ਬੰਦੇ ਨੂੰ ਚੀਜ਼ ਦੀ ਪਛਾਣ ਨਹੀਂ ਹੁੰਦੀ, ਚੇਤਾ ਰੱਖੋ। ਮੈਨੂੰ ਚਲੋ ਇੱਥੋਂ ਦਾ ਨਹੀਂ ਪਤਾ, ਕਸ਼ਮੀਰ ਦੇ ਵਿੱਚ ਮੈਨੂੰ ਰਹਿਣ ਦਾ ਮੌਕਾ ਮਿਲਿਆ ਸ਼੍ਰੀਨਗਰ ਤਕਰੀਬਨ ਸਾਲ ਡੇਢ ਸਾਲ, ਅਤੇ ਇੱਦਾਂ ਅਸੀਂ ਤੁਹਾਨੂੰ ਪਤਾ ਵੀ ਕੇਸਰ ਦੁਨੀਆਂ ਦਾ ਸਭ ਤੋਂ ਵਧੀਆ ਕਸ਼ਮੀਰ ਦੀ ਧਰਤੀ 'ਤੇ ਹੁੰਦਾ, ਪੂਰੀ ਦੁਨੀਆਂ ਦੇ ਵਿੱਚ ਜੇ ਕੇਸਰ ਕਿਸੇ ਕਿਤੇ ਹੁੰਦਾ ਨਾ, ਤਾਂ ਉਹ ਕਿੱਥੇ ਹੁੰਦਾ? ਸਭ ਤੋਂ ਵਧੀਆ ਉਹ ਕਸ਼ਮੀਰ 'ਚ ਹੁੰਦਾ, ਹੋਰ ਕਿਤੇ ਨਹੀਂ ਹੁੰਦਾ। ਉਹ ਜੀ ਹੁਣ ਜਿਨ੍ਹਾਂ ਨੂੰ ਪਤਾ ਹੈ ਵੀ ਕੇਸਰ ਬਹੁਤ ਮਹਿੰਗਾ ਹੈ, ਸਸਤਾ ਨਹੀਂ ਹੈਗਾ, ਉਹ ਮੇਰੇ ਹਿਸਾਬ ਨਾਲ ਜੇ 1-2 ਗ੍ਰਾਮ ਹੀ ਲੈਣਾ ਹੋਵੇ ਤਾਂ 3500-4000 ਨੂੰ ਤੋਲਾ ਮਿਲਦਾ, ਕਿੰਨਾ ਮਹਿੰਗਾ ਹੋ ਗਿਆ। ਅਤੇ ਜੇ ਕਿਲੋਆਂ ਦੇ ਹਿਸਾਬ ਨਾਲ ਲੈਣਾ ਹੋਵੇ ਤਾਂ ਬਹੁਤ, ਉੱਥੇ ਕੇਸਰ ਇੱਦਾਂ ਫੁੱਲ ਬੂਟੇ ਕੇਸਰਾਂ ਦੇ ਲੱਗੇ ਹੋਏ ਨੇ। ਅਤੇ ਜਦੋਂ ਅਸੀਂ ਇੱਦਾਂ ਮੈਂ ਵਿਜ਼ਿਟ ਕਰ ਰਹੇ ਸੀ, ਜਾ ਰਹੇ ਸੀ ਉੱਧਰ ਨੂੰ, ਅਤੇ ਕੇਸਰ ਵਾਲੀ ਦੁਕਾਨ 'ਤੇ ਅਸੀਂ ਚਲੇ ਗਏ। ਚਲੋ ਵੇਖਿਆ ਨਹੀਂ ਸੀ ਕੇਸਰ, ਪਹਿਲੀ ਗੱਲ ਵੇਖਣ ਦੇ ਲਈ ਉਹਨੇ ਚਲੋ ਵਿਖਾਇਆ, ਕੇਸਰ ਤਾਂ ਨਹੀਂ ਲਿਆ, ਜਿਹੜਾ ਹੋਰ ਕੋਈ ਸਮਾਨ ਲੈਣਾ ਸੀ ਉਹ ਲੈ ਲਿਆ। ਅਤੇ ਮੇਰੇ ਮਨ ਦੇ ਵਿੱਚ ਨਾ ਇੱਕ ਸਵਾਲ ਪੈਦਾ ਹੋਇਆ, ਤੁਸੀਂ ਆਮ ਵੇਖਿਆ ਹੋਣਾ ਵੀ ਸਾਡੇ ਨਾ ਪੰਜਾਬ ਦੇ ਵਿੱਚ ਜਦੋਂ ਬੱਚੇ ਜਾਂ ਬੱਚੀ ਦੀ ਕਈ ਵਾਰ ਮੰਗਣੀ ਹੁੰਦੀ ਆ, ਰੋਕਾ ਹੁੰਦਾ, ਜਾਂ ਜਿੱਦਣ ਵਿਆਹ ਹੁੰਦਾ ਉਹ ਤੋਂ ਇੱਕ ਦਿਨ ਪਹਿਲਾਂ ਸ਼ਗਨ ਹੁੰਦਾ, ਅਤੇ ਇੱਕ ਮੱਥੇ ਉੱਤੇ ਟਿੱਕਾ ਜਿਹਾ ਲਾ ਦਿੰਦੇ ਹੁੰਦੇ, ਪਤਾ, ਮੱਥੇ ਦੇ ਉੱਤੇ ਟਿੱਕਾ ਲਾਉਂਦੇ ਨੇ, ਰਿਵਾਜ਼ ਹੈ ਕਈਆਂ 'ਚ। ਉਹ ਕੀ ਹੁੰਦਾ ਵੀ ਇੱਕ ਰੰਗ ਜਿਹਾ ਹੁੰਦਾ ਅਤੇ ਕਹਿੰਦੇ ਕੇਸਰ ਹੈ, ਪਤਾ ਲੱਗ ਗਿਆ ਹੈ ਨਾ, ਉਹ ਕੇਸਰ, ਉਹਨੂੰ ਕੇਸਰ ਕਹਿ ਦਿੰਦੇ ਨੇ। ਅਤੇ ਉਹਦੇ ਵਿੱਚ ਕੁਝ ਫੁੱਲ ਦੇ ਜਿਵੇਂ ਸੁੱਕੇ ਪੱਤੇ ਜੇ ਕਹਿ ਲਓ ਵੀ ਇੱਦਾਂ ਪਾਏ ਹੁੰਦੇ, ਡੰਡੀਆਂ ਜਿਹੀਆਂ ਹੁੰਦੀਆਂ, ਉਹਨੂੰ ਕੇਸਰ ਕਹਿ ਕੇ ਅਤੇ ਉਹ ਇੱਦਾਂ ਮੱਥੇ ਦੇ ਉੱਤੇ ਟਿੱਕਾ ਲਾ ਦਿੰਦੇ ਨੇ। ਅਤੇ ਉਹ ਡੱਬੀ ਕਿੰਨੇ ਕੁ ਦੀ ਮਿਲਦੀ? 50 ਰੁਪਈਆਂ ਦੀ, ਇੰਨਾ ਉਹਦੇ ਵਿੱਚ ਫੁੱਲ ਭਰੇ ਹੁੰਦੇ ਨੇ। ਹੁਣ ਜਦੋਂ ਮੈਂ ਉੱਥੇ ਕਸ਼ਮੀਰ ਗਿਆ ਤਾਂ ਮੈਂ ਕਿਹਾ ਵੀ ਕਮਾਲ ਹੈ ਵੀ ਸਾਡੇ ਤਾਂ ਪੰਜਾਬ ਦੇ ਵਿੱਚ ਇਹਨੂੰ ਕੀ ਸਮਝਦੇ ਨੇ, ਉਹ ਕੇਸਰ ਸਮਝਦੇ ਨੇ, ਉਹ 50 ਦੀ ਡੱਬੀ ਦੇ ਵਿੱਚ ਇੰਨਾ ਆਉਂਦਾ, ਲੋਕ ਲਈ ਜਾਂਦੇ ਨੇ ਮੱਥੇ ਦੇ ਉੱਤੇ, ਇੱਦਾਂ ਲਾ ਲੈਂਦੇ ਨੇ। ਐਕਚੁਅਲ ਵਿੱਚ ਜਿਹੜਾ ਕੇਸਰ ਹੈ ਉਹ ਬਹੁਤ ਮਹਿੰਗਾ ਹੈ ਐਕਚੁਅਲ ਵਿੱਚ, ਪਰ ਆਪਾਂ ਨੂੰ ਉਹਦੀ ਪਛਾਣ ਕੋਈ ਹੈ ਨਹੀਂ ਸਾਨੂੰ। ਉਹ ਕਸ਼ਮੀਰੀ ਕਹਿਣ ਲੱਗਾ, ਕਹਿੰਦਾ ਜੀ ਤੁਸੀਂ ਇੱਥੇ ਵੀ ਨਾ, ਜਦੋਂ ਤੁਸੀਂ ਜਦੋਂ ਟੂਰਿਸਟ ਆਮ ਤੌਰ 'ਤੇ ਆਉਂਦੇ ਨੇ ਅਤੇ ਉਹਨਾਂ ਨੂੰ ਪਤਾ ਹੈ ਵੀ ਕਸ਼ਮੀਰ ਦੇ ਵਿੱਚ ਕੇਸਰ ਮਿਲਦਾ ਹੈ, ਪਰ ਇੱਥੇ ਵੀ ਜਦੋਂ ਲੋਕ ਆਉਂਦੇ ਨੇ ਉਹਨਾਂ ਨੂੰ ਪਰਖ ਨਹੀਂ ਹੈਗੀ ਵੀ ਸ਼ੁੱਧ ਕੇਸਰ ਕਿਹੜਾ ਹੈ। ਸਾਡੀ ਜਾਣੇ ਬੁਲਾ ਵੀ ਸ਼ੁੱਧ ਕੇਸਰ ਕਿਹੜਾ ਹੁੰਦਾ, ਆਪਾਂ ਨੂੰ ਕੀ ਲੱਛਣ ਪਤਾ ਨੇ ਸ਼ੁੱਧ ਕੇਸਰ ਦੇ? ਹੁਣ ਤਾਂ ਦੁੱਧ ਨਕਲੀ ਆ ਜਾਂਦਾ, ਆਪਾਂ ਨੂੰ ਕੀ ਪਤਾ ਹੈ, ਆਮ ਬੰਦੇ ਨੂੰ ਪਤਾ, ਚੌਲ ਪਲਾਸਟਿਕ ਵਾਲੇ ਆ ਗਏ, ਲੋਕ ਖਾਈ ਤੁਰੇ ਆਉਂਦੇ ਨੇ, ਜਦੋਂ ਮਿਲਾਵਟਾਂ ਆਉਂਦੀਆਂ ਨੇ। ਆ ਕਿੰਨੀ ਮਠਿਆਈ ਇੰਡੀਆ ਤੋਂ ਆਉਂਦੀ ਆ, ਮਠਿਆਈ ਦਾ ਕਾਰੋਬਾਰ ਵੈਸੇ ਚੰਗਾ, ਚਲੋ ਜਿਹੜੇ ਤੇ ਕੋਈ ਚੰਗਾ ਜਿਹਨਾਂ ਕੋਲ ਸ਼ੈਫ ਹੈਗੇ ਨੇ ਜਿਹੜੇ ਬਣਾਉਂਦੇ ਨੇ, ਜਿਹੜੇ ਚੰਗਾ ਮੰਗਾਉਂਦੇ ਨੇ, ਮੈਂ ਉਹਨਾਂ ਵੀਰਾਂ ਦੀ ਗੱਲ ਨਹੀਂ ਕਰਨ ਲੱਗਾ, ਪਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਆਹ। ਇੱਕ ਦਿਨ ਟੀ ਵੀ ਦੇ ਉੱਤੇ ਮੇਰੇ ਖਿਆਲ ਇੱਥੇ ਸ਼ੇਰੇ ਪੰਜਾਬ ਰੇਡੀਓ ਦੇ ਉੱਤੇ ਸ਼ੋਅ ਚੱਲ ਰਿਹਾ ਸੀ, ਉਹਦੇ ਵਿੱਚ ਹੀ ਉਹ ਦੱਸ ਰਿਹਾ ਸੀ, ਅਤੇ ਉਹ ਇੱਕ ਕਾਲਰ ਸੀ, ਉਹ ਕਹਿੰਦਾ ਸੀ ਮੇਰੇ ਇੱਕ ਮਿੱਤਰ ਨੇ ਕੰਮ ਕੀਤਾ ਮਠਿਆਈ ਦਾ, ਉਹ ਕਹਿੰਦਾ ਜੇ ਅਮੀਰ ਹੋਣਾ ਨਾ ਤਾਂ ਦਿਨਾਂ 'ਚ ਹੀ ਹੋ ਜਾਵੇਗਾ, ਮਠਿਆਈ ਦਾ ਕੰਮ ਸ਼ੁਰੂ ਕਰ ਲਾ। ਆ ਦਵਾ ਦਵਾ ਅਸੀਂ ਖਾਈ ਤਾਂ ਜਾਂਦੇ ਨਾ, ਸਾਨੂੰ ਪਤਾ ਹੋਣਾ ਚਾਹੀਦਾ ਕਿੰਨੀ ਮਠਿਆਈ ਗੁਰਦੁਆਰਿਆਂ ਦੇ ਵਿੱਚ ਆਪਾਂ ਲੈ ਕੇ ਆਉਂਦੇ ਹਾਂ, ਵੀ ਸਾਨੂੰ ਪਤਾ ਹੋਵੇ ਵੀ ਕੁਆਲਿਟੀ ਕਿਹੜੀ ਹੈ, ਕਿੱਥੋਂ ਕੋਈ ਬਣਾਉਂਦਾ ਵੀ ਹੈ ਕਿ ਨਹੀਂ, ਸ਼ੈਫ ਕਿੰਨੇ ਨੇ, ਸਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ। ਅਤੇ ਉਹ ਉਹਦੇ ਵਿੱਚ ਗੱਲ ਕਰੇ, ਕਹਿੰਦਾ ਵੀ ਮਤਲਬ ਪਤਾ ਨਹੀਂ ਕਿੰਨੀ ਮਠਿਆਈ ਇੰਡੀਆ ਤੋਂ ਇੰਪੋਰਟ ਹੁੰਦੀ, ਅਤੇ ਫਿਰ ਇੱਥੇ ਆਣ ਕੇ ਜਦੋਂ ਪੋਰਟ 'ਤੇ ਲੈਂਦੀ ਹੈ ਫਿਰ ਉਹ ਵੰਡ ਲੈਂਦੇ ਨੇ। ਹੁਣ ਤੁਸੀਂ ਅੰਦਾਜ਼ਾ ਲਓ, ਫਿਰ ਅੱਗੇ ਉਹ ਲੋਕ ਬਿਮਾਰ ਵੀ ਹੁੰਦੇ ਨੇ, ਫਿਰ ਖਾਈ ਪੀ ਜਾਂਦੇ ਨੇ। ਚਲੋ ਮੈਨੂੰ ਨਹੀਂ ਪਤਾ, ਮੈਂ ਸਿਰਫ ਇੱਕ ਉਗਜ਼ਾਮਪਲ ਦੇਣ ਲੱਗਾ ਵੀ ਸਾਨੂੰ ਕੀ ਪਤਾ, ਸਾਡੇ ਸਾਹਮਣੇ ਤਾਂ ਕੋਈ ਚੀਜ਼ ਰੱਖੀ ਗਈ, ਦੁੱਧ ਵੀ ਅਗਲਿਆਂ ਨੇ ਨਕਲੀ, ਪਨੀਰ ਵੀ ਅਗਲਿਆਂ ਨੇ ਨਕਲੀ, ਹਾਲਾਂਕਿ ਸਸਤੀਆਂ ਦੀਆਂ ਚੀਜ਼ਾਂ ਨੇ, ਆਮ ਕਿਸਾਨਾਂ ਦੇ ਘਰਾਂ 'ਚ ਦੁੱਧ ਵੀ ਵਾਧੂ ਹੁੰਦਾ, ਪਨੀਰ ਵੀ ਵਾਧੂ ਹੁੰਦਾ, ਪਰ ਉਹ ਵੀ ਭੁਲੇਖਾ ਪਾ ਜਾਂਦੇ ਨੇ, ਉਹਨਾਂ ਨੂੰ ਵੀ ਇੱਦਾਂ ਲੱਗਦਾ ਵੀ ਜਿਹੜਾ ਨਕਲੀ ਹੈ ਇਹਦੀ ਚਮਕ ਦਮਕ ਜ਼ਿਆਦੀ ਹੈ, ਨਕਲੀ ਦੀ ਚਮਕ ਦਮਕ ਜ਼ਿਆਦਾ ਹੋ ਜਾਂਦੀ। ਪਰਖ ਹੋਣੀ ਜ਼ਰੂਰੀ ਹੈ, ਸਮਝ ਹੋਣੀ ਜ਼ਰੂਰੀ ਹੈ, ਅਤੇ ਜੇ ਪਰਖ ਨਾ ਹੋਵੇ ਤਾਂ ਫਿਰ ਸਿਆਣਾ ਬੰਦਾ ਕੀ ਕਰਦਾ, ਪਾਰਖੂ ਨੂੰ ਨਾਲ ਲੈ ਜਾਂਦਾ, ਇਹੋ ਹੀ ਤਰੀਕਾ ਹੁੰਦਾ। ਜੇ ਸਾਨੂੰ ਕਿਸੇ ਚੀਜ਼ ਦੀ ਪਰਖ ਨਹੀਂ ਹੈ, ਤੁਸੀਂ ਕਿਹਨੂੰ ਨਾਲ ਖੜੋਗੇ? ਕਿਸੇ ਪਾਰ, ਜੇ ਤੁਹਾਨੂੰ ਰੱਬ ਬਾਰੇ ਕੋਈ ਸਮਝ ਨਹੀਂ ਹੈ ਤੇ ਮੈਂ ਕਹਿੰਦਾ ਵੀ ਤੁਸੀਂ ਲੋਕਾਂ ਤੋਂ ਕਿਉਂ ਸਿੱਖਣਾ? ਤੁਸੀਂ ਆਪ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਅਰਥ ਸਮਝ ਲਓ ਤੇ ਤੁਹਾਨੂੰ ਰੱਬ ਦੀ ਫੋਰਮ ਬਾਰੇ ਪਤਾ ਲੱਗ ਜੂਗਾ। ਸਿਆਣਾ ਨਾਲ ਲੈ ਲਓ ਉਹਨਾਂ ਨਾਲ, ਅਸੀਂ ਕਿਹਨੂੰ ਪੁੱਛਦੇ ਹਾਂ ਬਾਬਾ ਜੀ ਰੱਬ ਬਾਰੇ ਸਾਨੂੰ ਕੋਈ ਦੱਸੋ? ਉਹ ਫਿਰ ਜਿੱਦਾਂ ਦਾ ਦੱਸਦੇ ਨੇ ਉਦਾਂ ਦਾ ਹੀ ਅਸੀਂ ਮੰਨੀ ਤੁਰੇ ਆਉਂਦੇ। ਹੁਣ ਬਾਬੇ ਨੇ ਇੱਕ ਬਚਨ ਬੜਾ ਪਿਆਰਾ ਰੱਖਿਆ, ਆਖਿਆ ਕਸਤੂਰੀ ਦੀ ਵੀ ਹਰ ਇੱਕ ਨੂੰ ਸਮਝ ਨਹੀਂ ਹੁੰਦੀ,
ਤੇ ਬੋਲ ਬਾਬੇ ਨੇ ਵਰਤਿਆ ਵੀ ਕਸਤੂਰੀ ਕੈ ਭੋਲੜੈ ਗੰਦੇ ਡੁੰਮ ਪਿਆਸ। ਆਖਿਆ ਕਸਤੂਰੀ ਦੇ ਭੁਲੇਖੇ ਵਿੱਚ ਕਈ ਲੋਕ ਗੰਦ ਵਾਲੇ ਬੰਨੇ ਪੈ ਜਾਂਦੇ ਨੇ, ਗੰਦ ਵਾਲੇ ਬੰਨੇ ਗੰਦਮਾਂ ਦੀ ਖਾ ਜਾਂਦੇ ਨੇ। ਹੁਣ ਜਿਵੇਂ ਕੇਸਰ ਦੀ ਹਰ ਇੱਕ ਨੂੰ ਪਛਾਣ ਨਹੀਂ ਹੈ, ਪਰ ਕੋਈ ਪਾਰਖੂ ਤੇ ਮੈਂ ਗੱਲ ਕਰ ਰਿਹਾ ਸੀ, ਉਹ ਕਸ਼ਮੀਰੀ ਸੱਜਣ ਸਾਨੂੰ ਕਹਿਣ ਲੱਗਾ, ਕਹਿੰਦਾ ਜੀ ਇਹਨਾਂ ਦੁਕਾਨਾਂ ਉੱਤੇ, ਉੱਥੇ ਜਦੋਂ ਆਪਾਂ ਜਾਂਦੇ, ਹੁਣ ਤੁਹਾਨੂੰ ਪਤਾ ਵੀ ਖੇਤ ਬੜੇ ਨੇ ਕੇਸਰ ਦੇ, ਹਰ 2 ਕਿਲੋਮੀਟਰ ਬਾਅਦ ਤੇ ਦੁਕਾਨ ਆ ਜਾਂਦੀ ਉੱਥੇ ਖੇਤਾਂ ਦੇ ਬਾਹਰ ਵਾਰ। ਇੱਦਾਂ ਉਹ ਕਹਿੰਦੇ ਇੱਥੇ ਦੁਕਾਨਾਂ ਦੇ ਉੱਤੇ ਲਿਆਣ ਲਿਆਣ ਕੇ ਨਕਲੀ ਕੇਸਰ ਜਿਹੜਾ ਹੈ ਇੱਥੇ ਵਿਕਦਾ, ਤੇ ਲੋਕ ਆਉਂਦੇ ਨੇ ਇੱਥੋਂ ਖਰੀਦਦੇ ਨੇ, ਜਦੋਂ ਵਾਪਸ ਜਾਂਦੇ ਨੇ, ਕੋਈ ਪੰਜਾਬ ਮੁੜ ਗਿਆ, ਕੋਈ ਯੂਪੀ ਚਲੇ ਗਿਆ, ਕੋਈ ਦਿੱਲੀ ਚਲੇ ਗਿਆ, ਉਹ ਫਿਰ ਜਾ ਕੇ ਕੀ ਕਹਿੰਦੇ ਨੇ, ਕਹਿੰਦੇ ਜੀ ਕਸ਼ਮੀਰ ਦਾ ਕੇਸਰ ਹੈ ਇਹ, ਮਹਿੰਗਾ ਲਿਆਂਦਾ ਅਸੀਂ, ਕਹਿੰਦੇ ਇੱਥੋਂ ਵੀ ਲੋਕ ਨਕਲੀ ਲਈ ਜਾਂਦੇ ਨੇ। ਸਮਝ ਨਹੀਂ ਹੈ, ਗਿਆਨ ਨਹੀਂ ਹੈ, ਵਿਵੇਕ ਨਹੀਂ ਹੈ। ਜਿਹਦੇ ਕੋਲ ਵਿਵੇਕ ਨਹੀਂ ਹੈ ਉਹ ਫਿਰ ਨਕਲੀ ਚੀਜ਼ਾਂ ਨੂੰ ਵੀ ਅਸਲੀ ਮੰਨ ਕੇ ਬੈਠ ਜਾਂਦਾ ਹੈ। ਸੋ ਸਤਿਗੁਰ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਰੱਬ ਕਸਤੂਰੀ ਹੈ। ਮੈਨੂੰ ਸ਼ਬਦ ਚੇਤਾ ਆ ਗਿਆ ਵੀ ਕਸਤੂਰੀ ਕਹਿ ਭੋਲੜੈ ਗੰਦੇ ਡੁੰਮ ਪਿਆਸ। ਇਹ ਨਾ ਹੋਵੇ ਵੀ ਕਸਤੂਰੀ ਦੇ ਭੁਲੇਖੇ ਵਿੱਚ ਗੰਦੇ ਗੰਦਗੀ ਦੇ ਨਾਲ ਅਸੀਂ ਸਾਂਝ ਬਣਾ ਲਈਏ। ਬਾਬੇ ਨੇ ਅਗਲਾ ਬਚਨ ਰੱਖਿਆ, ਜਿਉਂ ਜਿਉਂ ਭਗਤ ਕਬੀਰ ਕੀ ਭਗਤ, ਜਿੱਦਾਂ ਜਿੱਦਾਂ ਕਬੀਰ ਜੀ ਭਗਤੀ ਕਰਦੇ ਨੇ, ਇੱਥੇ ਭਗਤ ਦਾ ਤੱਤੇ ਨੂੰ ਸਿਹਾਰੀ ਹੈ ਜੀ ਦਾ ਅਰਥ ਹੈ ਭਗਤੀ। ਜਿੱਦਾਂ ਜਿੱਦਾਂ ਕਬੀਰ ਰੱਬ ਦੀ ਭਗਤੀ ਕਰਦਾ ਹੈ, ਭੋਰਾ ਬਣ ਕੇ ਉਹਦਾ ਦਾਸ ਬਣ ਕੇ, ਤਿਉਂ ਤਿਉਂ ਰਾਮ ਨਿਵਾਸ, ਉਦਾਂ ਉਦਾਂ ਉਹ ਰਾਮ ਦੇ ਨਾਲ ਮਿਲਾਪ ਹੁੰਦਾ ਜਾਂਦਾ ਉਹਦਾ, ਉਦਾਂ ਉਦਾਂ ਰਾਮ ਵਿੱਚ ਨਿਵਾਸ ਕਰਦਾ ਜਾਂਦਾ ਜਿਉਂਦਿਆਂ ਜੀ। ਅਗਲਾ ਬੋਲ ਹੈ ਜੀ, ਅਗਲਾ ਸਲੋਕ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਹੁਣ ਇੱਕ ਉਹ ਨੇ ਜਿਹੜੇ ਰੱਬ ਦੀ ਭਗਤੀ ਵਿੱਚ ਤੇ ਨਹੀਂ ਫਸੇ, ਪਰ ਟੱਬਰਾਂ ਦੇ ਵਿੱਚ ਫਸੇ ਪਏ ਨੇ, ਪਰਿਵਾਰ 'ਚ ਫਸੇ ਪਏ ਨੇ। ਪਰਿਵਾਰ 2 ਤਰ੍ਹਾਂ ਦਾ ਹੁੰਦਾ, ਇੱਕ ਪਰਿਵਾਰ ਹੈ ਮੇਰੇ ਧੀਆਂ ਪੁੱਤਰ, ਮੇਰੀ ਪਤਨੀ, ਮੇਰੀ ਮਾਂ, ਇਹ ਮੇਰਾ ਕੀ ਹੈ ਪਰਿਵਾਰ ਹੈ। ਇੱਕ ਪਰਿਵਾਰ ਹੋਰ ਹੈ, ਉਹ ਕੀ ਨੇ ਮੇਰੀਆਂ ਅੱਖਾਂ, ਨੱਕ, ਕੰਨ, ਇਹ ਕੀ ਹੈ ਸਾਰਾ ਮੇਰਾ ਟੱਬਰ ਹੈ। ਕਈ ਵਾਰਾਂ ਬਾਹਰੀ ਪਰਿਵਾਰ ਦੇ ਮੋਹ ਵਿੱਚ ਬੰਦਾ ਬੇਈਮਾਨੀਆਂ ਕਰਦਾ, ਧੋਖੇ ਕਰਦਾ। ਬਾਹਰੀ ਪਰਿਵਾਰ ਦੇ ਮੋਹ ਦੇ ਵਿੱਚ ਬੰਦਾ ਕੀ ਕਰਦਾ, ਕਿਸੇ ਨਾਲ ਧੋਖਾ ਵੀ ਕਰਦਾ। ਇਸੇ ਤਰੀਕੇ ਨਾਲ ਇੱਕ ਟੱਬਰ ਕੀ ਹੈ, ਆ ਮੇਰੀਆਂ ਅੱਖਾਂ, ਨੱਕ, ਮੂੰਹ, ਕੰਨ, ਇਹ ਵੀ ਮੇਰਾ ਆਪਣਾ ਕੀ ਹੈ, ਮੇਰੀ ਫੈਮਿਲੀ ਹੈ ਨਾ ਪਰਿਵਾਰ। ਜਿਵੇਂ ਜਿਵੇਂ ਹਰ ਬੰਦੇ ਨੂੰ ਆਪਣਾ ਪਰਿਵਾਰ ਕੀ ਹੁੰਦਾ, ਪਿਆਰਾ ਹੁੰਦਾ, ਚੰਗਾ ਲੱਗਦਾ। ਇੱਕ ਪਰਿਵਾਰ ਤੁਹਾਡੇ ਵਿਚਾਰਾਂ ਦਾ ਵੀ ਹੈ, ਸਮਝ ਲਓ ਬੇਨਤੀ ਨੂੰ। ਇੱਕ ਪਰਿਵਾਰ ਕਾਹਦਾ ਹੈ, ਤੁਹਾਡੇ ਵਿਚਾਰਾਂ ਦਾ। ਹੁਣ ਤੁਹਾਨੂੰ ਕੋਈ ਆਖੇ ਜੀ ਬਾਹਰ ਦਾ ਪਰਿਵਾਰ ਛੱਡ ਦਿਓ, ਆਪਾਂ ਛੱਡ ਦਾਂਗੇ, ਛੱਡਣਾ ਚਾਹੀਦਾ ਵੀ ਨਹੀਂ, ਪਰ ਬਾਹਰ ਦਾ ਪਰਿਵਾਰ ਛੱਡਿਆ ਥੋੜ੍ਹਾ ਜਾਂਦਾ। ਕਿਵੇਂ ਕੋਈ ਆਪਣੀ ਪੁੱਤਰ ਨੂੰ ਛੱਡ ਦੇਵੇਗਾ, ਪਤਨੀ ਨੂੰ ਛੱਡ ਦੇਵੇਗਾ, ਮਾਂ ਨੂੰ ਛੱਡ ਦੇਵੇਗਾ? ਨਹੀਂ ਛੱਡੇਗਾ, ਨਹੀਂ ਛੱਡਿਆ ਜਾ ਸਕਦਾ। ਬਿਲਕੁਲ ਇਸੇ ਤਰੀਕੇ ਨਾਲ ਜੋ ਸਾਡੇ ਥੋਟ ਬਣ ਚੁੱਕੇ ਨੇ, ਜਿਹੜਾ ਵਿਚਾਰਾਂ ਦਾ ਪਰਿਵਾਰ ਮੇਰਾ ਬਣ ਚੁੱਕਾ ਹੈ, ਮੈਂ ਉਹਨੂੰ ਵੀ ਛੱਡਣਾ ਨਹੀਂ ਚਾਹੁੰਦਾ। ਬਾਬੇ ਕਬੀਰ ਦਾ ਇੱਕ ਬਚਨ ਆਪਾਂ ਵਿਚਾਰਿਆ ਸੀ ਪਹਿਲਾਂ, ਉਹਦੇ ਵਿੱਚ ਕਬੀਰ ਸਾਹਿਬ ਨੇ ਆਖਿਆ ਸੀ, ਕਬੀਰ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ। ਆਖਿਆ ਕੋਈ ਐਸਾ ਜੰਮਿਆ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ। ਘਰ ਨੂੰ ਅੱਗ ਲਾਉਣ ਦਾ ਮਤਲਬ ਹੈ ਵੀ ਜਿਹੜੇ ਤੁਸੀਂ ਆਪਣੇ ਵਿਚਾਰ ਪੱਕੇ ਕਰ ਲਏ ਨੇ, ਗਲਤ ਜਿਹੜੀਆਂ ਚੀਜ਼ਾਂ ਪਕਾ ਲਈਆਂ ਨੇ ਅੰਦਰ। ਆਖਿਆ ਜੇ ਸੁਖੀ ਚਾਹੁੰਦਾ ਹੈ ਤਾਂ ਇਹਨਾਂ ਨੂੰ ਡਿਸਟਰੋਏ ਕਰ ਦੇ, ਅੱਗ ਲਾ ਦੇ, ਖਾਲੀ ਕਰ ਦੇ। ਜਿਵੇਂ ਨਾ ਕੋਈ ਘਰ ਜਿਹਦੇ ਵਿੱਚ ਕੋਈ ਵੱਸਦਾ ਨਾ ਹੋਵੇ ਤੇ ਉਹ 'ਚ ਘਾਹ ਬੂਟੇ ਉਗਾਉਣ, ਗੰਦ ਮੰਦ ਉਗਾਵੇ, ਹੌਲੀ ਹੌਲੀ ਕੰਧਾਂ ਸਭ ਕੁਝ ਜਿਹੜਾ ਹੈ ਖਰਾਬ ਹੋ ਜਾਣ, ਤੇ ਬੰਦਾ ਇਹ ਆਖੇ ਜੀ ਮੇਰਾ ਮੋਹ ਬੜਾ ਹੈ, ਮੇਰੇ ਨਾਨੇ ਨੇ ਬਣਾਇਆ ਸੀ ਘਰ, ਮੇਰੇ ਦਾਦੇ ਨੇ ਬਣਾਇਆ ਸੀ, ਇੱਦਾਂ ਉਹਦੇ ਨਾਲ ਮੋਹ ਜਿਤਾਵੇ। ਤੇ ਜਿਹੜੇ ਬਾਕੀ ਕੋਈ ਭੈਣ ਭਰਾ ਕੋਈ ਸਿਆਣਾ ਘਰ ਦੇ ਵਿੱਚ ਹੋਗਾ, ਠੀਕ ਹੈ ਨਾਨੇ ਨੇ ਬਣਾਇਆ ਸੀ ਪਰ ਹੁਣ ਇਹ ਇੰਨੇ ਯੋਗ ਨਹੀਂ ਰਿਹਾ, ਇਹਨੂੰ ਰੈਨੋਵੇਟ ਕਰੀਏ ਆਪਾਂ, ਇਹਨੂੰ ਢਾਈਏ ਜਾਂ ਤੇ ਕੋਈ ਤਰੀਕੇ ਨਾਲ, ਫਿਰ ਬੇਸ਼ੱਕ ਭਾਵੇਂ ਉਦਾਂ ਦਾ ਬਣਾ ਲਓ ਪਰ ਇਹਨੂੰ ਢਾਉਣਾ ਤੇ ਪਵੇਗਾ ਨਾ ਇੱਕ। ਹੁਣ ਇੱਦਾਂ ਹੀ ਜਿਹੜਾ ਸਾਡਾ ਇੱਥੇ ਪਰਿਵਾਰ ਵੱਧ ਚੁੱਕਾ ਨਾ, ਇੱਕ ਜਿਹੜਾ ਸਾਡੀ ਸੋਚ ਦਾ ਪਰਿਵਾਰ ਵੱਧ ਚੁੱਕਾ ਹੈ, ਬੰਦਾ ਦੁਖੀ ਵੀ ਰਹਿੰਦਾ ਹੈ ਤੇ ਉਸ ਸੋਚ ਨੂੰ ਬਦਲਣਾ ਵੀ ਨਹੀਂ ਚਾਹੁੰਦਾ, ਦੁਖੀ ਵੀ ਰਹਿੰਦਾ ਹੈ, ਮੁਸ਼ਕਲਾਂ ਵਿੱਚ ਵੀ ਹੈ, ਪਰ ਇਸ ਪਰਿਵਾਰ ਨੂੰ ਵੀ ਸਾੜਨਾ ਨਹੀਂ ਚਾਹੁੰਦਾ, ਇਹਨੂੰ ਕੁਟੰਬ, ਇਹਨੂੰ ਬਾਬੇ ਨੇ ਇੱਦਾਂ ਵੀ ਆਖਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਅਗਰ ਸੱਚ ਦੀ ਸੰਭਾਲ ਕਰ ਲਾ, ਇਹ ਕੁਟੰਬ ਤੂੰ ਜੇ ਦੇਖਦਾ
ਆਹ ਜਿਹੜਾ ਹੋਰ ਟੱਬਰ ਤੂੰ ਬਣਾਈ ਫਿਰਦਾ ਨਾ, ਸੱਚ ਹੋਵੇਗਾ ਤੇ ਜੀਵਨ ਦਾ ਕੋਈ ਲਕਸ਼ਣ ਪ੍ਰਾਪਤ ਹੋਵੇਗਾ, ਕੋਈ ਟੀਚਾ ਮਿਥੇਗਾ ਤੇ ਪ੍ਰਾਪਤ ਹੋ ਜਾਵੇਗਾ। ਜੇ ਸੱਚ ਨਾ ਹੋਇਆ ਤੇ ਆਹ ਜਿਹੜਾ ਕੁਟੰਬ ਤੂੰ ਬਣਾਈ ਫਿਰਦਾ ਚੱਲੇ ਨਾ ਹੀ ਤੇਰੇ ਨਾਲੇ, ਇਹਨੇ ਤੇਰੇ ਨਾਲ ਚੱਲਣਾ ਨਹੀਂ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ। ਇਸ ਟੱਬਰ ਦੇ ਵੱਸ ਪਿਆ ਹੋਇਆ ਕੋਈ ਇਹੋ ਜਿਹਾ ਕੰਮ ਨਾ ਕਰ ਬਈ, ਜਿੱਤ ਅੰਤ ਪਛੋ ਤਾਈ ਹੈ। ਹੁਣ ਟੱਬਰ ਬਾਰੀ ਵੀ ਹੁੰਦਾ, ਕਈ ਵਾਰ ਬੰਦਾ ਪੁੱਤਰ ਮੋਹ ਵਿੱਚ ਪੈ ਕੇ, ਪਰਿਵਾਰ ਦੇ ਮੋਹ ਵਿੱਚ ਪੈ ਕੇ ਗਲਤ ਚੀਜ਼ਾਂ ਵੀ ਕਰੀ ਜਾਂਦਾ। ਬਾਬੇ ਨੇ ਆਖਿਆ ਮੋਹ ਦਾ ਤਿਆਗ ਕਰ, ਪਰਿਵਾਰ ਮੇਰੀਆਂ ਅੱਖਾਂ ਨੱਕ ਕਾਨੇ ਵੀ ਸਾਰਾ ਪਰਿਵਾਰ ਹੈ, ਮੇਰੀ ਬਣੀ ਹੋਈ ਸੋਚ ਵੀ ਮੇਰਾ ਪਰਿਵਾਰ ਹੈ। ਤੋ ਬਾਬੇ ਨੇ ਇੱਥੇ ਆਖਿਆ ਜਿਹੜੇ ਰੱਬ ਦੇ ਦਾਸ ਨੇ ਉਹਦੇ ਭੋਰੇ ਬਣ ਕੇ ਫੁੱਲ ਦੇ ਦੁਆਲੇ ਹੋ ਗਏ, ਤੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ ਉਹ ਕੇਵਲ ਟੱਬਰ ਦੇ ਦੁਆਲੇ ਤੁਰੇ ਫਿਰਦੇ ਨੇ। ਕਬੀਰ ਗਹਿ ਗੱਚ, ਗਹਿ ਗੱਚ ਤਾਂ ਮੈਨੂੰ ਦਾ ਘਮਸਾਣ, ਇੱਦਾਂ ਅੰਦਰ ਘਮਸਾਣ ਮੱਚ ਰਿਹਾ। ਗਹਿ ਗੱਚ ਪਰਿਓ ਕੁਟੰਬ ਕਹਿ, ਵੀ ਕੁਟੰਬ ਦੇ ਵੱਸ ਪਿਆ ਹੋਇਆ ਇੱਦਾਂ ਘਮਸਾਣ ਚੱਲ ਰਿਹਾ। ਕਾਂਠੇ ਰਹਿ ਗਏ ਰਾਮ, ਕਾਂਠੇ ਦਾ ਮਤਲਬ ਕੀ ਹੁੰਦਾ, ਕਾਂਠੇ ਦਾ ਅਰਥ ਹੈ ਕੰਢੇ, ਰੱਬ ਤੇ ਲੰਬੇ ਹੀ ਰਹਿ ਗਿਆ, ਗੁਰੂ ਵਾਲੀ ਗੱਲ ਤੇ ਪਾਸੇ ਹੀ ਰਹਿ ਗਈ, ਕਾਂਠੇ ਰਹਿ ਗਈ। ਜਿਹੜੀ ਚੀਜ਼ ਨੂੰ ਸੰਭਾਲਣਾ ਸੀ ਉਹ ਪਾਸੇ ਰਹਿ ਗਈ। ਜਿਵੇਂ ਬੰਦਾ ਚਾਹੁੰਦਾ ਸੀ ਵੀ ਮੈਂ ਸੁਖੀ ਹੋਵਾਂ, ਕਮਾਈ ਕਰਨ ਲੱਗ ਪਿਆ, ਧਨ ਦੌਲਤ ਇਕੱਠੀ ਕਰਨ ਲੱਗ ਪਿਆ, ਸੁੱਖ ਪਾਸੇ ਰਹਿ ਗਿਆ। ਜਿਵੇਂ ਬੰਦਾ ਚਾਹੁੰਦਾ ਸੀ ਵੀ ਮੈਂ ਪ੍ਰਸ਼ਾਦਾ ਪਾਣੀ ਛਕਾਂਗਾ, ਅੰਨ ਇਕੱਠਾ ਕਰਨ ਲੱਗ ਪਿਆ ਤੇ ਰਹਿ ਭੁੱਖਾ ਹੀ ਗਿਆ। ਬਾਬੇ ਨੇ ਆਖਿਆ ਤੂੰ ਹੀ ਇੰਨਾ ਆਪਣੇ ਪਰਿਵਾਰ ਦੇ ਆਲੇ ਦੁਆਲੇ ਘੁੰਮਣ ਲੱਗ ਪਿਆ, ਇੰਨਾ ਮੋਹ ਵਿੱਚ ਫਸ ਗਿਆ ਵੀ ਜਿਹੜਾ ਤੇਰੀ ਜ਼ਿੰਦਗੀ ਦਾ ਮਨੋਰਥ ਸੀ ਰੱਬ ਦੀ ਪ੍ਰਾਪਤੀ, ਉਹ ਕਾਂਠੇ ਰਹਿ ਗਈ, ਉਹ ਪਾਸੇ ਰਹਿ ਗਈ। ਉਹਦੀ ਧਰਮ ਦੀ ਗੱਲ ਤੇ ਬੰਦਾ ਕਹਿੰਦਾ ਨੀ ਪਾਸੇ ਹੀ ਰੱਖੋ ਜੀ, ਧਰਮ ਦੀ ਗੱਲ ਤੇ ਪਾਸੇ ਰੱਖੋ, ਕਹਿੰਦੇ ਕੋਈ ਨੀ ਆ ਅਜੇ ਤੇ ਬੱਚੇ ਆ, ਧੀਆਂ ਪੁੱਤ ਵਿਆਹ ਲਈਏ ਫਿਰ ਆਹ ਕਰ ਲਈਏ, ਉਹ ਕਾਂਠੇ ਰਹਿ ਜਾਂਦੀ। ਬੰਦਾ ਮੜੀ ਤੇ ਪੈ ਕੇ ਫਿਰ ਚਾਰ ਬੰਦੇ ਚੁੱਕੀ ਜਾਂਦੇ ਨੇ, ਉਹ ਗੱਲ ਕਾਂਠੇ ਰਹਿ ਗਈ। ਸੋ ਬਾਬਾ ਕਬੀਰ ਸਾਹਿਬ ਨੇ ਆਖਿਆ ਕਾਂਠੇ ਰਹਿ ਗਏ ਰਾਮ, ਕਾਂਠੇ ਦਾ ਮਤਲਬ ਲਾਂਭੇ ਰਹਿ ਗਈ, ਉਹ ਗੱਲ ਪਾਸੇ ਹੀ ਰਹਿ ਗਈ। ਜਿਹੜੀ ਚੀਜ਼ ਨੂੰ ਬੰਦਾ ਆਪਣੀ ਜ਼ਿੰਦਗੀ ਵਿੱਚ ਪ੍ਰਾਇਓਰਿਟੀ ਨਾ ਦੇਵੇ ਉਹ ਫਿਰ ਪਾਸੇ ਰਹਿ ਜਾਂਦੀ। ਤੇ ਧਰਮ ਦਾ ਮਤਲਬ ਮੈਂ ਸਿਰਫ ਇਹ ਸਮਝ ਰਿਹਾ ਜਾਂ ਗੁਰਬਾਣੀ ਨੇ ਜਿਹੜਾ ਗੱਲ ਆਖੀ ਹੈ ਉਹ ਹੈ ਸੱਚਾਈ ਤੇ ਨੇਕੀ ਵਾਲੇ ਅਖਲਾਕ ਨੂੰ ਧਾਰਨ ਕਰਨਾ। ਬੰਦਾ ਕਹਿੰਦਾ ਨੇਕੀ ਕਮਾਵਾਂਗੇ ਜੇ ਰੁਕ ਜਾਈਏ, ਸੱਚਾਈ ਦੇ ਉੱਤੇ ਵੀ ਚੱਲ ਪਾਵਾਂਗੇ ਜੇ ਖਲੋ ਜਾਈਏ। ਉਹ ਇੱਦਾਂ ਕਰਦਿਆਂ ਕਰਦਿਆਂ ਹੀ ਬੰਦਾ ਜਾਨੋਂ ਤੁਰ ਜਾਂਦਾ ਤੇ ਜਾਂ ਫਿਰ ਗਰਕ ਹੋ ਜਾਂਦਾ, ਉਹ ਕਾਂਠੇ ਰਹਿ ਜਾਂਦੀ ਗੱਲ। ਕਾਂਠੇ ਰਹਿ ਗਏ ਰਾਮ, ਆਏ ਪਰੇ ਧਰਮ ਰਾਏ ਕੇ। ਬਾਬੇ ਨੇ ਆਖਿਆ ਹੁਣ ਧਰਮ ਰਾਜ ਦੇ ਭੇਜੇ ਹੋਏ ਦੂਤ ਆ ਗਏ, ਹੁਣ ਇਹਨੂੰ ਮੌਤ ਵੀ ਤੁਸੀਂ ਅਰਥ ਕਰ ਸਕਦੇ ਹੋ ਵੀ ਮੌਤ ਆ ਗਈ। ਹੁਣ ਆਏ ਪਰੇ ਧਰਮ ਰਾਏ ਕੇ ਵਿਛੈ ਧੂਮਾ ਧਾਮ, ਰੌਲੇ ਗੌਲੇ ਦੇ ਵਿੱਚ ਪਤਾ ਹੀ ਨਾ ਲੱਗਿਆ ਵੀ ਕਿਹੜੇ ਵੇਲੇ ਧਰਮ ਰਾਏ ਦੇ ਦੂਤ ਆ ਗਏ ਤੇ ਬੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਰੱਬ ਗੁਰੂ ਸਿੱਖੀ ਉਹ ਵਿਚਾਰ ਪਾਸੇ ਰਹਿ ਗਈ। ਬੰਦਾ ਕਹਿੰਦਾ ਨਾ ਜੀ ਕਮਾਈ ਕਰ ਲਈਏ ਫਿਰ

0: ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਆਪ ਸਾਰਿਆਂ ਦਾ ਧੰਨਵਾਦ।
1: ਆਓ
0: ਅਗਲੇ ਸਮੇਂ ਲਈ ਭਾਈ ਬਲਵੀਰ ਸਿੰਘ ਬਿਹਾਰੀਪੁਰ ਵਾਲਿਆਂ ਦੇ ਜੱਥੇ ਪਾਸੋਂ ਗੁਰ ਇਤਿਹਾਸ ਸਿੱਖ ਇਤਿਹਾਸ ਢਾਡੀ ਵਾਰਾਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ
3: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਵਾਹਿਗੁਰੂ ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਸ਼ਬਦ ਗੁਰੂ ਫਖਰੇ ਮਜ਼ਦਾਦ ਰਹਿਮਤਾਂ ਦੇ ਸਾਗਰ ਬਖਸ਼ਾਂ ਦੇ ਭੰਡਾਰ ਕਮਾਲੇ ਕਰੀਮ ਵਾਲੀਏ ਕੁੱਲ ਆਲਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲਿਓ ਜਿਹੜੇ ਗੁਰੂਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾਉਣ ਵਾਸਤੇ ਆਉਂਦੇ ਹੋ ਔਰ ਸ਼ਹਿਨਸ਼ਾਹ ਦੇ ਚਰਨਾਂ 'ਚ ਆ ਕੇ ਕਈ ਤਰ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਹੋ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ, ਆਪਣੇ ਕੰਮਾਂ ਕਾਰਾਂ ਦੀ ਸਫਲਤਾ ਵਾਸਤੇ, ਆਪਣੀ ਭਾਵਨਾ ਮੁਤਾਬਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹੋ। ਤੇ ਗੁਰੂ, ਗੁਰੂ ਕੀ ਹੈ? ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਆਖਦੇ ਹਾਂ, ਜਗਤ ਗੁਰੂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਆਖਿਆ। ਹੁਣ ਗੁਰੂ ਦਾ ਅਰਥ ਹੈ ਰਸਤਾ ਦਿਖਾਉਣ ਵਾਲਾ, ਹਨੇਰੇ 'ਚ ਰਸਤਾ ਦਿਖਾਉਣ ਵਾਲਾ, ਹਨੇਰਾ। ਗੁਰੂ ਪਿਆਰਿਓ, ਹਨੇਰਾ ਕਿਸ ਕਿਸ ਚੀਜ਼ ਦਾ? ਜ਼ਰੂਰੀ ਨਹੀਂ ਵੀ ਸੂਰਜ ਛਿਪ ਗਿਆ ਤੇ ਹਨੇਰਾ ਹੁੰਦਾ। ਸਾਡੇ ਮਨਾਂ ਦੇ ਅੰਦਰ ਅੰਧਕਾਰ ਦਾ ਹਨੇਰਾ, ਅੰਧ ਵਿਸ਼ਵਾਸ ਦਾ ਅੰਧੇਰਾ, ਅਗਿਆਨਤਾ ਦਾ ਹਨੇਰਾ, ਭਾਵੇਂ 5.5 ਸਦੀਆਂ ਪਹਿਲਾਂ ਗੁਰਦੇਵ ਪਾਤਸ਼ਾਹ ਇਸ ਦੁਨੀਆਂ ਦੇ ਉੱਤੇ ਆਏ, ਉਹਨਾਂ ਨੇ ਮਨੁੱਖਤਾ ਦੇ ਅੰਦਰੋਂ ਅੰਧਕਾਰ ਨੂੰ ਕੱਢਣ ਦਾ ਯਤਨ ਕੀਤਾ। ਪਰ ਸਤ ਸੰਗਤ ਜੀ, ਭਾਗਾਂ ਵਾਲੇ ਉਹ ਸੱਜਣ ਜਿਨ੍ਹਾਂ ਨੇ ਸਤਿਗੁਰਾਂ ਦਾ ਆਖਾ ਮੰਨ ਲਿਆ ਤੇ ਗੁਰੂ ਵਰਗੇ ਹੋ ਗਏ, ਉਹਨਾਂ ਤੋਬਾ ਕਰ ਦਿੱਤੀ, ਦਾਤਾ ਮੈਂ ਤੇਰੀ ਗੁਰਬਾਣੀ ਤੋਂ ਬਗੈਰ ਹੋਰ ਕਿਸੇ ਵੀ ਸ਼ੈ ਨੂੰ, ਭਾਵੇਂ ਉਹ ਕਿੱਡਾ ਵੀ ਮਹਾਂਪੁਰਸ਼ ਹੋਵੇ, ਭਾਵੇਂ ਉਹ ਕਿੱਡੀਆਂ ਲੰਬੀਆਂ ਜੜਾਵਾਂ ਵਾਲਾ ਹੋਵੇ, ਉਹ ਕਿੱਡਾ ਸਾਧ ਹੋਵੇ, ਤੇਰੇ ਚਰਨਾਂ ਤੋਂ ਛੱਡ ਬਗੈਰ ਮੈਂ ਹੋਰ ਕਿਤੇ ਨਹੀਂ ਜਾਵਾਂਗਾ। ਗੁਰੂ ਪਿਆਰਿਓ, ਉਹ ਇਦਾਂ ਦਾ ਸਮਾਂ ਸੀ, ਮਨੁੱਖ ਰੁੱਖਾਂ ਨੂੰ ਪੂਜਦਾ ਸੀ, ਰੁੱਖਾਂ ਨੂੰ, ਪਸ਼ੂਆਂ ਨੂੰ ਪੂਜਣਾ, ਪਸ਼ੂਆਂ ਨੂੰ ਤਾਂ ਅੱਜ ਵੀ ਪੂਜ ਰਿਹਾ, ਪਸ਼ੂਆਂ ਦਾ ਮੂਤ ਪੀ ਰਿਹਾ, ਪਸ਼ੂਆਂ ਦਾ ਗੋਬਰ ਖਾ ਰਿਹਾ। ਗੁਰੂ ਪਿਆਰਿਓ, ਇਹਨਾਂ ਲੋਕਾਂ ਨੂੰ ਅੰਧ ਵਿਸ਼ਵਾਸ ਤੋਂ ਕੱਢਣ ਵਾਸਤੇ ਗੁਰਦੇਵ ਪਾਤਸ਼ਾਹ ਇਸ ਦੁਨੀਆਂ ਦੇ ਉੱਤੇ ਆਏ ਸਨ। ਲੇਕਿਨ ਸਤ ਸੰਗਤ ਜੀ, ਇਹਨਾਂ ਲੋਕਾਂ ਨੇ, ਹਿੰਦੁਸਤਾਨੀਆਂ ਨੇ, ਭਾਰਤ ਦੇ ਲੋਕਾਂ ਨੇ ਗੁਰੂ ਮਹਾਰਾਜ ਜੀ ਦੀ ਕਦਰ ਨਹੀਂ ਕੀਤੀ। ਸੱਚ ਜਾਣਿਓ, ਕਦਰ ਨਹੀਂ ਕੀਤੀ। ਜੇ ਕਿਤੇ ਕਦਰ ਕੀਤੀ ਹੁੰਦੀ ਤੇ ਜਿੱਦਾਂ ਦਾ ਫਲਸਫਾ ਗੁਰੂ ਨਾਨਕ ਮਹਾਰਾਜ ਜੀ ਦਾ ਸੀ ਨਾ, ਤੇ ਉਸ ਫਲਸਫੇ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾ ਦਿੰਦੇ। ਔਰ ਗੁਰੂ ਮਹਾਰਾਜ ਆਪ ਕੋਨੇ ਕੋਨੇ ਦੇ ਉੱਤੇ ਗਏ। ਭਾਰਤ ਦੀ ਧਰਤੀ, ਭਾਰਤ ਛੋਟਾ ਨਹੀਂ ਹੈ, ਅਰਬ ਦੇਸ਼ਾਂ ਦੇ ਵਿੱਚ, ਤੁਰਕੀ ਵਰਗੇ ਦੇਸ਼ਾਂ ਦੇ ਵਿੱਚ, ਇਹਨਾਂ ਦੇਸ਼ਾਂ ਦੇ ਵਿੱਚ ਸਤਿਗੁਰਾਂ ਨੇ ਭ੍ਰਮਣ ਕੀਤਾ। ਔਰ ਰਸ਼ੀਆ ਦੇ ਕੁਝ ਏਰੀਏ ਦੇ ਵਿੱਚ ਵੀ ਸਬੂਤ ਮਿਲਦੇ ਨੇ ਕਿ ਗੁਰਦੇਵ ਪਾਤਸ਼ਾਹ ਆਪਣੇ ਧਰਮ ਪ੍ਰਚਾਰ ਵਾਸਤੇ ਉੱਧਰ ਵੀ ਗਏ ਸਨ। ਹੁਣ ਸਤਸੰਗ ਜੀ, ਭਾਈ ਮਰਦਾਨਾ ਜੀ ਸੱਚੇ ਸਤਿਗੁਰਾਂ ਨੂੰ ਆਖਦਾ ਹੈ, ਸਤਿਗੁਰੂ ਸਬੱਬ ਬਣਿਆ ਤੇਰਾ ਸੰਗ ਬਣਿਆ। ਮਹਾਰਾਜ, ਲੋਕ ਇਸਲਾਮ ਦੇ ਲੋਕ, ਮੁਸਲਮਾਨ ਲੋਕ ਹੱਜ ਕਰਨ ਵਾਸਤੇ ਅਰਬ ਦੇਸ਼ ਵੱਲ ਜਾ ਰਹੇ, ਤੇ ਕਿਰਪਾ ਕਰੋ ਮੈਨੂੰ ਵੀ ਦਰਸ਼ਨ ਕਰਾ ਲਿਆਵੋ। ਤੇ ਸੱਚੇ ਸਤਿਗੁਰ ਕਹਿੰਦੇ, ਮਰਦਾਨਿਆ ਇੱਥੋਂ ਦੂਰ ਬਹੁਤ ਆ, ਵੈਸੇ ਅੱਜ ਦੇਖਣਾ ਹੋਵੇ ਉਹਦੀ ਦੂਰੀ ਨਾਪਣੀ ਹੋਵੇ ਤੇ ਸਾਡੇ ਕੋਲ ਬੜੇ ਤਰ੍ਹਾਂ ਦੇ ਯੰਤਰ ਹੈ। ਦਿੱਲੀ ਏਅਰਪੋਰਟ ਤੋਂ ਗੁਰੂ ਪਿਆਰਿਓ ਮੱਕਾ ਜਿਹੜਾ ਤਕਰੀਬਨ 45-43 ਸੌ ਕਿਲੋਮੀਟਰ ਬਣ ਜਾਂਦਾ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮਰਦਾਨਿਆ ਸਾਧਨ ਨਹੀਂ ਹੈ। ਕਹਿੰਦੇ ਮਹਾਰਾਜ, ਆ ਵੀ ਲੋਕ ਤੁਰ ਕੇ ਜਾਂਦੇ ਹੀ ਆ, ਔਰ ਤੁਸੀਂ ਕਿਰਪਾ ਕਰੋ ਮੈਨੂੰ ਮੱਕੇ ਦਾ ਹੱਜ ਕਰਾ ਕੇ ਲਿਆਓ, ਆ ਮਨੁੱਖਾ ਜਨਮ ਮਿਲਿਆ, ਫਿਰ ਪਤਾ ਨਹੀਂ ਇਸ ਦੁਨੀਆਂ ਤੇ ਆਉਣਾ ਕਿ ਨਹੀਂ ਆਉਣਾ। ਹਜ਼ਰਤ ਮੁਹੰਮਦ ਸਾਹਿਬ ਦੇ ਉਸ ਪਾਕ ਪਵਿੱਤਰ ਅਸਥਾਨ ਤੇ ਮੈਂ ਦਰਸ਼ਨ ਕਰਨੇ ਚਾਹੁੰਦਾ। ਦਰਅਸਲ ਗੁਰੂ ਮਹਾਰਾਜ ਆਪ ਮਰਦਾਨੇ ਦੇ ਮੂੰਹੋਂ ਕਢਵਾ ਰਹੇ ਸਨ। ਮਰਦਾਨੇ ਦਾ ਦਿਲ ਕਾਲਾ ਪੈ ਗਿਆ ਇਹਨਾਂ ਹਾਜ਼ੀਆਂ ਵੱਲ ਦੇਖ ਕੇ, ਕਿਉਂਕਿ ਗੁਰੂ ਮਹਾਰਾਜ ਖੁਦ ਇੱਥੇ ਮੱਕੇ ਜਾਣਾ ਚਾਹੁੰਦੇ ਸਨ।
ਤੇ ਮਰਦਾਨਾ ਇੱਕ ਜ਼ਰੀਆ ਇੱਕ ਵਸੀਲਾ ਬਣਾਇਆ ਜਾ ਰਿਹਾ ਸੀ। ਤੇ ਕਹਿੰਦੇ ਸਤਿਗੁਰ ਕਹਿੰਦੇ ਫੇ ਕੁਝ ਨਾ ਕੁਝ ਇੰਤਜ਼ਾਮ ਕਰਨਾ ਪੈਂਦਾ, ਜਿੱਦਾਂ ਇਹਨਾਂ ਦੇ ਨੀਲੇ ਵਸਤਰ ਪਾਏ ਹੋਏ ਆ ਸਜਣਾ ਆਪਾਂ ਨੂੰ ਵੀ ਸਮਾਉਣੇ ਪੈਣੇ ਆ, ਦੋ ਚਾਰ ਦਿਨ ਇੰਤਜ਼ਾਮ ਕਰਨਾ ਪੈਣਾ। ਔਰ ਗੁਰੂ ਮਹਾਰਾਜ ਜਦੋਂ ਪਹਿਲੀਆਂ ਆਪਣੀਆਂ ਧਰਮ ਪ੍ਰਚਾਰ ਫੇਰੀਆਂ ਤੇ ਗਏ ਉਦੋਂ ਗੇਰੂਏ ਵਸਤਰ ਪਾਏ ਸਨ। ਗੁਰੂ ਪਿਆਰਿਓ ਇਹ ਵਸਤਰਾਂ ਦੇ ਵਿੱਚ ਬੜਾ ਵੱਡਾ ਰਾਜ ਸੀ। ਇਹ ਵਸਤਰ ਕੋਈ ਧਰਮ ਦੀ ਨਿਸ਼ਾਨੀ ਨਹੀਂ। ਅੱਜ ਬੇਸ਼ੱਕ ਕੋਈ ਗੇਰੂਏ ਵਸਤਰ ਪਾਈ ਫਿਰਦਾ ਤੇ ਉਹਨੂੰ ਲੋਕੀ ਸਾਧ ਸਮਝਣ ਲੱਗ ਪੈਂਦੇ ਆ, ਉਹਨੂੰ ਫਕੀਰ ਸਮਝਣ ਲੱਗ ਪੈਂਦੇ ਆ, ਉਹਨੂੰ ਕੋਈ ਸੰਨਿਆਸੀ ਸਮਝਦਾ, ਪਰ ਨਹੀਂ, ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਨਾਂ ਲੋਕਾਂ ਨੇ ਵਸਤਰਾਂ ਦੀ ਸਿਲੈਕਸ਼ਨ ਕੀਤੀ ਵੀ ਲੰਮੇ ਸਫਰਾਂ ਦੇ ਉੱਤੇ ਜਾਣਾ ਹੁੰਦਾ ਔਰ ਉਹਨਾਂ ਸਮਿਆਂ ਦੇ ਵਿੱਚ ਕੋਈ ਅਟੈਚੀ ਭਰ ਕੇ ਸੂਟਕੇਸ ਭਰ ਕੇ ਤੇ ਸਮਾਨ ਨਹੀਂ ਸੀ ਜਾਇਆ ਜਾ ਸਕਦਾ, ਕੋਈ ਟਰੰਕ ਨਹੀਂ ਸੀ ਚੱਕੇ ਜਾ ਸਕਦੇ। ਇੱਕ ਵਸਤਰ ਗਲ ਪਾ ਲੈਣਾ ਤੇ ਇੱਕ ਵੱਧ ਤੋਂ ਵੱਧ ਕੋਲ ਲੈ ਲੈਣਾ, ਇੰਨਾ ਕੁ ਬੰਦਾ ਸਮਾਨ ਚੱਕ ਸਕਦਾ ਸੀ ਹੁੰਦਾ। ਤੇ ਗੁਰੂ ਪਿਆਰਿਓ ਇਹ ਜਿਹੜੇ ਗੇਰੂਏ ਵਸਤਰ, ਹਾਂ ਇਹ ਜਿਹੜੇ ਭਗਵਾਂ ਲਿਬਾਸ ਹੈ ਨਾ, ਔਰ ਸਤਸੰਗਤ ਜੀ ਇਹ ਛੇਤੀ ਮਿੱਟੀ ਘੱਟੇ ਦੇ ਵਿੱਚ ਮੈਲਾ ਨਹੀਂ ਹੁੰਦਾ, ਤੇ ਜੇ ਮੈਲਾ ਹੋ ਵੀ ਜਾਵੇ ਮਾੜਾ ਮੋਟਾ ਤੇ 5-7 ਦਿਨ ਧੋਤੋ ਬਗੈਰ ਗੱਡੀ ਚੱਲ ਸਕਦੀ ਹੈ। ਔਰ ਇਹ ਲੋਕ ਇਸ ਕਰਕੇ ਏਦਾਂ ਦੇ ਵਸਤਰ ਪਹਿਨਿਆ ਕਰਦੇ ਸੀ। ਤੇ ਦੂਸਰਾ ਨੀਲਾ ਰੰਗ ਵੀ ਏਦਾਂ ਦਾ ਹੀ ਹੈ, ਹਾਜੀ ਲੋਕਾਂ ਦਾ ਰੰਗ, ਜਿਹੜੇ ਹੱਜ ਕਰਨ ਵਾਸਤੇ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਨਾ ਪੈਂਦਾ ਸੀ ਤੇ ਸਤਸੰਗਤ ਜੀ ਮੈਲਾ ਨਾ ਹੋਵੇ, ਧੋਣ ਦਾ ਕੋਈ ਵਸੀਲਾ ਨਾ ਕਰਨਾ ਪਵੇ, 5-7-10 ਦਿਨ ਨਿਕਲ ਜਾਣ ਇੱਕੇ ਵਾਰ ਪਾਏ ਹੋਏ ਤੋਂ ਇਹ ਏਦਾਂ ਦੇ ਕੁਝ ਕੁ ਰੰਗ ਹੁੰਦੇ ਆ ਨਾ ਵੀ ਇਹ ਮੈਲ ਖੋਰੇ ਹੁੰਦੇ ਆ ਔਰ ਇਹਨਾਂ ਦੇ ਵਿੱਚ ਜ਼ਿਆਦਾ ਮੈਲ ਮਹਿਸੂਸ ਨਹੀਂ ਹੁੰਦੀ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਸੱਜਣਾ ਇਹਨਾਂ ਵਰਗਾ ਆਪਾਂ ਨੂੰ ਲਿਬਾਸ ਸਮਾਉਣਾ ਪੈਣਾ। ਤੇ ਗੁਰੂ ਪਿਆਰੇ ਉਹ ਕੁਝ ਕੁ ਦਿਨਾਂ ਦੇ ਵਿੱਚ ਸਾਰਾ ਪ੍ਰਬੰਧ ਕਰਕੇ ਤੇ ਗੁਰਦੇਵ ਪਾਤਸ਼ਾਹ ਚੱਲੇ ਨੇ ਪੰਜਾਬ ਦੀ ਧਰਤੀ ਤੋਂ ਮੁਲਤਾਨ ਦੇ ਰਸਤੇ ਤੇ। ਕੱਲ ਜ਼ਿਕਰ ਕੀਤਾ ਸੀ ਕਿ ਗੁਰੂ ਮਹਾਰਾਜ ਤੁਲੰਬੇ ਦੇ ਲਾਗੇ ਮਖਦੂਮਪੁਰੇ ਸੱਜਣ ਠੱਗ ਨੂੰ ਇਹਦੀਆਂ ਕੁਰੀਤੀਆਂ ਜਿਹੜੀਆਂ ਇਹ ਕੁਰੀਤੀਆਂ ਵਿੱਚ ਫਸਿਆ ਹੋਇਆ ਸੀ ਉਹਨੂੰ ਸਿੱਧੇ ਰਾਹੇ ਪਾ ਕੇ ਇੱਕ ਸਿੱਖ ਧਰਮ ਦਾ ਪ੍ਰਚਾਰਕ ਬਣਾ ਕੇ ਗੁਰਦੇਵ ਪਾਤਸ਼ਾਹ ਅੱਗੇ ਮੁਲਤਾਨ ਵੱਲ ਨੂੰ ਵੱਧਦੇ ਨੇ। ਡੇਰਾ ਗਾਜ਼ੀ ਖਾਂ, ਸ਼ੱਕਰ, ਸ਼ਿਕਾਰਪੁਰ, ਲਾਸਾ ਬੇਲਾ, ਇਹਨਾਂ ਰਸਤਿਆਂ ਦੇ ਵਿੱਚ ਦੀ ਹੁੰਦੇ ਹੋਏ ਗੁਰੂ ਮਹਾਰਾਜ ਈਰਾਨ ਦੇ ਦੱਖਣ ਵੱਲ ਦੀ ਸਾਈਡ ਨੂੰ ਹਿੰਗਲਾਜ ਇੱਥੇ ਇੱਕ ਸ਼ਹਿਰ ਆਉਂਦਾ। ਹਿੰਗਲਾਜ ਤੋਂ ਕੁਝ ਦੂਰੀ ਦੇ ਉੱਤੇ ਇੱਕ ਬੰਦਰਗਾਹ ਪੈਂਦੀ ਸੀ ਔਰ ਮੈਂ ਦੱਸ ਦੇਵਾਂ ਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਗੁਰੂ ਮਹਾਰਾਜ ਸਫ਼ਰ ਇਹ ਕਰ ਰਹੇ ਨੇ ਨਾ ਇੱਧਰ ਇਹਨਾਂ ਦੇਸ਼ਾਂ ਵੱਲ ਜਾਣ ਦਾ, ਸਾਊਦੀ ਅਰਬ ਵੱਲ ਜਾਣ ਦਾ, ਅਰਬ ਦੇਸ਼ਾਂ ਵੱਲ ਜਾਣ ਦਾ ਜਦੋਂ ਸਫ਼ਰ ਕਰ ਰਹੇ ਉਦੋਂ ਗੁਰੂ ਪਿਆਰਿਓ ਪਾਣੀ ਵਿੱਚ ਚੱਲਣ ਵਾਲੇ ਛੋਟੇ ਛੋਟੇ ਸ਼ਿਪ ਚੱਲ ਪਏ ਸੀ। ਹੁਣ ਕਈ ਏਦਾਂ ਦੀਆਂ ਕਹਾਣੀਆਂ ਗੱਪ ਗਪੌੜੇ ਵੀ ਗੁਰੂ ਪਿਆਰਿਓ ਸਟੇਜਾਂ ਦੇ ਉੱਤੋਂ ਸੁਣਦੇ ਆਏ ਸਾਂ ਕਿ ਗੁਰੂ ਬਾਬਾ ਜੀ ਜਦੋਂ ਸਫ਼ਰ ਕਰਿਆ ਕਰਦੇ ਸਨ ਤੇ ਮਰਦਾਨਾ ਜੀ ਨੂੰ ਆਖਿਆ ਕਰ ਜਦੋਂ ਦੂਰ ਜਾਣਾ ਨਾ ਕਹਿਣਾ ਮਰਦਾਨਿਆਂ ਅੱਖਾਂ ਮੀਟ, ਤੇ ਮਰਦਾਨਾ ਜੀ ਨੇ ਅੱਖਾਂ ਮੀਟਣੀਆਂ ਤੇ ਗੁਰਦੇਵ ਪਾਤਸ਼ਾਹ ਨੇ 5 ਮਿੰਟਾਂ ਬਾਅਦ ਕਹਿ ਦੇਣਾ ਮਰਦਾਨਿਆਂ ਅੱਖਾਂ ਖੋਲ, ਤੇ ਗੁਰਦੇਵ ਪਾਤਸ਼ਾਹ ਹਜ਼ਾਰਾਂ ਮੀਲ ਪੈਂਡਾ ਤੈਅ ਕਰ ਜਾਂਦੇ ਹੁੰਦੇ ਸੀ। ਆਖੋ ਜੀ ਵਾਹਿਗੁਰੂ, ਗੁਰੂ ਪਿਆਰੇ ਉਦਾਂ ਹੀ ਅਸੀਂ ਚੁੱਪ ਕਰਕੇ ਸੁਣਦੇ ਰਹੇ ਹਾਂ। ਪਰ ਜਦੋਂ ਗੁਰੂ ਮਹਾਰਾਜ ਜੀ ਦੇ ਇਸ ਸਫ਼ਰ ਨੂੰ ਆਪਾਂ ਦੇਖਦੇ ਹਾਂ, ਜਦੋਂ ਪਹਿਲੀ ਗੁਰੂ ਮਹਾਰਾਜ ਜੀ ਨੇ ਉਦਾਸੀ ਕੀਤੀ ਹੈ ਨਾ, ਤੇ ਗੁਰੂ ਪਿਆਰਿਓ ਇਹਦੇ ਸਮੇਂ ਨੂੰ ਆਪਾਂ ਵਾਚਣ ਦਾ ਯਤਨ ਕਰਾਂਗੇ ਤੇ ਦੂਰੀ ਨੂੰ ਨਾਪਣ ਦਾ ਯਤਨ ਕਰਾਂਗੇ ਤੇ ਤਕਰੀਬਨ ਇੱਕ ਦਿਨ ਦੇ ਵਿੱਚ 2.5 ਤੋਂ 3 ਕਿਲੋਮੀਟਰ, 2.5 ਤੋਂ 3 ਮੀਲਾਂ ਤੱਕ ਦਾ ਸਫ਼ਰ ਗੁਰਦੇਵ ਪਾਤਸ਼ਾਹ ਇੱਕ ਦਿਨ ਦੇ ਵਿੱਚ ਤੈਅ ਕਰਦੇ ਸੀ, ਕਿਤੇ ਅੱਖਾਂ ਮੀਟ ਕੇ ਨਹੀਂ ਸੀ ਜਾਂਦੇ। ਹੁਣ ਇੱਕ ਏਦਾਂ ਦੀ ਕਹਾਣੀ ਬਣਾਈ ਗਈ ਸੀ ਕਿ ਜਦੋਂ ਗੁਰੂ ਮਹਾਰਾਜ ਇੱਧਰ ਨੂੰ ਗਏ ਨੇ ਨਾ ਅਰਬ ਦੇਸ਼ ਦੇ ਵਿੱਚ, ਤੇ ਮਹਾਰਾਜ ਨੇ ਇੱਕ ਸਮੁੰਦਰ ਦੇ ਪਾਣੀ ਦੇ ਉੱਤੇ ਚਾਦਰ ਵਿਛਾ ਦਿੱਤੀ ਤੇ ਮਰਦਾਨੇ ਨੂੰ ਆਖਿਆ ਸੱਤ ਕਰਤਾਰ ਕਹਿ ਕੇ ਇਸ ਚਾਦਰ ਦੇ ਉੱਤੇ ਚੜ੍ਹ ਜਾ, ਤੇ ਮਰਦਾਨਾ ਜੀ ਸੱਤ ਕਰਤਾਰ ਕਹਿ ਕੇ ਚਾਦਰ ਤੇ ਚੜ੍ਹ ਗਏ ਤੇ 5 ਮਿੰਟਾਂ ਦੇ ਵਿੱਚ ਸਾਊਦੀ ਅਰਬ ਪਹੁੰਚ ਗਿਆ। ਗੁਰੂ ਪਿਆਰਿਓ ਏਦਾਂ ਨਹੀਂ ਹੋਇਆ, ਸ਼ਿਪ ਚੱਲ ਪਏ ਸਨ, ਪਾਣੀ ਵਾਲੇ ਸ਼ਿਪ ਚੱਲ ਪਏ ਸੀ, ਸਾਇੰਸ ਦਾ ਯੁੱਗ ਆ ਗਿਆ ਸੀ। ਤੇ ਗੁਰਦੇਵ ਪਾਤਸ਼ਾਹ ਨੇ ਇਹਨਾਂ ਦਾ ਲਾਹਾ ਲਿਆ ਇਹ ਚੀਜ਼ ਦਾ, ਤੇ ਇਹ ਸ਼ਿਪ ਯੱਧੇ ਬੰਦਰਗਾਹ ਦੇ ਉੱਤੇ ਜਾ ਕੇ ਰੁਕਿਆ ਸੀ। ਮੈਂ ਇੱਕ ਬੇਨਤੀ ਕਰਾਂ ਕਿ ਜਿਸ ਮੱਕੇ ਵੱਲ ਜਾਣ ਲਈ ਉਤਾਵਲਾ ਹੈ ਭਾਈ ਮਰਦਾਨਾ ਜੀ, ਉਹ ਮੱਕਾ ਹੈ ਕੀ ਹੈ? ਹਾਂ ਉਹ ਕਾਬਾ ਹੈ ਕਿ ਮੱਕੇ ਸ਼ਹਿਰ ਦੇ ਅੰਦਰ ਇੱਕ ਮੰਦਿਰ ਹੈ, ਉਹਦਾ ਨਾਂ ਹੈ ਕਾਬਾ।
ਜਿੱਦਾਂ ਉਦਾਹਰਣ ਦੇ ਤੌਰ ਤੇ ਆਪਾਂ ਲੈ ਲਈਏ, ਸ਼ਹਿਰ ਅੰਮ੍ਰਿਤਸਰ ਹੈ ਔਰ ਉਹਦੇ ਅੰਦਰ ਸਾਡੇ ਸਿੱਖਾਂ ਦਾ ਇੱਕ ਪਵਿੱਤਰ ਅਸਥਾਨ ਹੈ ਦਰਬਾਰ ਸਾਹਿਬ। ਇੱਦਾਂ ਸ਼ਹਿਰ ਹੈ ਮੱਕਾ ਔਰ ਉਹਦੇ ਅੰਦਰ ਇੱਕ ਉਹਨਾਂ ਦਾ ਮੁਸਲਮਾਨ ਭਰਾਵਾਂ ਦਾ ਧਾਰਮਿਕ ਅਸਥਾਨ ਹੈ, ਉਹਦਾ ਨਾਂ ਹੈ ਕਾਬਾ। ਮੰਦਿਰ ਬਣਿਆ ਹੋਇਆ ਔਰ ਕਹਿੰਦੇ ਇਸ ਮੰਦਿਰ ਦੀ ਸਭ ਤੋਂ ਪਹਿਲਾਂ ਨੀਂਹ ਬਾਬਾ ਆਦਮ ਨੇ ਰੱਖੀ ਸੀ ਔਰ ਉਸ ਤੋਂ ਬਾਅਦ ਹਜ਼ਰਤ ਨੂਹ ਦੇ ਸਮੇਂ ਭੁਚਾਲ ਆਇਆ, ਤੂਫਾਨ ਆਇਆ, ਕਹਿਰ ਹੋਇਆ, ਇਹ ਮੰਦਿਰ ਦੀ ਇਮਾਰਤ ਡਿੱਗ ਪਈ, ਨਵੇਂ ਸਿਰਿਓਂ ਬਣਾਈ। ਔਰ ਹਜ਼ਰਤ ਨੂਹ ਦੇ ਸਮੇਂ ਇਹਨੂੰ ਫਿਰ ਦੁਬਾਰਾ ਬਣਾਇਆ ਗਿਆ ਔਰ ਇੱਕ ਵਾਰ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਇਹਦੀ ਨੀਂਹ ਰੱਖੀ ਆ। ਜਿਵੇਂ ਜਿਵੇਂ ਪੁਰਾਣੀ ਹੁੰਦੀ ਗਈ ਲੋੜ ਮੁਤਾਬਕ ਇਸ ਇਮਾਰਤ ਦੀ ਨੀਂਹ ਕਈ ਵਾਰ ਰੱਖੀ ਗਈ, ਹਜ਼ਰਤ ਮੁਹੰਮਦ ਸਾਹਿਬ ਨੇ ਵੀ ਰੱਖੀ ਔਰ ਆਖਰੀ ਜਿਹੜੀ ਅੱਜ ਤੱਕ ਇਹ ਬਿਲਡਿੰਗ ਖੜੀ ਹੈ ਨਾ, ਇਹ ਮੰਦਿਰ ਖੜਾ, ਇਹ 1040 ਈਸਵੀ ਵਿੱਚ ਰੂਮ ਦੇ ਇਸਲਾਮੀ ਬਾਦਸ਼ਾਹ ਸ਼ਾਹ ਮੁਰਾਦ ਚੌਥੇ ਨੇ ਇਹਨੂੰ ਬਣਵਾਇਆ ਸੀ। ਉਹ ਇਮਾਰਤ ਅੱਜ ਤੱਕ ਖੜੀ ਹੈ ਔਰ ਉਸ ਇਮਾਰਤ ਦੀ, ਉਸ ਮੰਦਿਰ ਦੀ ਚੜ੍ਹਦੇ ਵਾਲੀ ਜਿਹੜੀ ਬਾਈ ਹੈ ਨਾ, ਉਹਦੀ ਲੰਬਾਈ ਜਿਹੜੀ ਹੈ ਉਹ 33 ਗਜ਼ ਹੈ, ਲਹਿੰਦੇ ਵੱਲ ਦੀ ਬਾਈ ਉਹਦੀ ਲੰਬਾਈ 31 ਗਜ਼ ਹੈ, ਪਹਾੜ ਵੱਲ ਦੀ ਦਿਸ਼ਾ ਦੀ ਜਿਹੜੀ ਉਸ ਕੰਧ ਦੀ ਲੰਬਾਈ ਹੈ ਨਾ ਉਹ 22 ਗਜ਼, ਤੇ ਦੱਖਣ ਵੱਲ ਦੀ ਸਾਈਡ ਜਿਹੜੀ 20 ਗਜ਼ ਹੈ। ਚਾਰੇ ਬਾਈਆਂ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦੀਆਂ, ਅਲੱਗ ਅਲੱਗ, ਇਹ ਆਇਤਕਾਰ ਹੈ ਪਰ ਕੋਈ ਵੀ ਆਹਮੋ ਸਾਹਮਣੀ ਕੋਈ ਵੀ ਦਿਸ਼ਾ ਇਹਦੇ ਨਾਲ ਮੇਲ ਨਹੀਂ ਖਾਂਦੀ। ਔਰ ਇਸ ਮੰਦਿਰ ਦੀ ਉਚਾਈ ਜਿਹੜੀ ਉਹ 35 ਫੁੱਟ ਹੈ ਤੇ ਗੁਰੂ ਪਿਆਰਿਓ ਨੀਲੇ ਰੰਗ ਦੇ, ਹਾਂ ਕਾਲੇ ਰੰਗ ਦੇ ਇਹ ਗਲਾਫ ਦੇ ਨਾਲ, ਰੇਸ਼ਮੀ ਗਲਾਫ ਦੇ ਨਾਲ ਇਹਨੂੰ ਸਾਰਾ ਸਾਲ ਢੱਕਿਆ ਰੱਖਦੇ ਨੇ ਔਰ ਇਹਦੀ ਚਿਣਾਈ ਜਿਹੜੀ ਹੈ ਨਾ ਚੂਨੇ ਦੇ ਨਾਲ ਕੀਤੀ ਗਈ ਹੈ। ਸੋ ਪਿਆਰਿਓ ਇਦਾਂ ਦੀ ਇਹ ਆਲੀ ਸ਼ਾਨ ਉਹਨਾਂ ਮੁਸਲਮਾਨ ਭਰਾਵਾਂ ਦੇ ਕੋਲ ਜਿੱਥੇ ਹੱਜ ਕਰਨ ਵਾਸਤੇ ਜਾਇਆ ਕਰਦੇ ਸਨ। ਸੋ ਸਤਸੰਗਤ ਜੀ, ਉਸ ਜਗ੍ਹਾ ਦੇ ਉੱਤੇ ਇਹ ਹਾਜੀ ਲੋਕ ਇਕੱਠੇ ਹੋਇਆ ਕਰਦੇ ਸੀ ਔਰ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਵੀ ਇੱਥੇ ਦਾ, ਮੈਂ ਅੱਗੇ ਚੱਲ ਕੇ ਦੱਸਣ ਦਾ ਯਤਨ ਕਰਾਂ। ਹੁਣ ਇਹ ਤਰੀਕਾ ਕਿਹੜਾ ਸੀ ਹੱਜ ਕਰਨ ਦਾ? 12ਵੇਂ ਮਹੀਨੇ ਦੀ 10 ਤਰੀਕ ਉਹ ਇਹਨਾਂ ਦਾ ਹੱਜ ਦਾ ਦਿਨ ਹੁੰਦਾ ਸੀ ਤੇ ਗੁਰੂ ਪਿਆਰੇ ਉਹ ਮਹੀਨਾ ਮਹੀਨਾ ਪਹਿਲਾਂ ਹਾਜੀ ਲੋਕ ਪੈਦਲ ਜਾਇਆ ਕਰਦੇ ਸਨ ਤੇ ਉੱਥੇ ਤੁਰ ਕੇ ਪਹੁੰਚਣ ਦਾ ਯਤਨ ਕਰਿਆ ਕਰਦੇ ਸਨ। ਔਰ ਜਦੋਂ ਮੱਕਾ ਇੱਕ ਪੜਾ ਰਹਿ ਜਾਂਦਾ ਸੀ ਤੇ ਹਾਜੀ ਲੋਕ ਜਿਹੜੇ ਪਹਿਲੇ ਵਸਤਰ ਪਾਏ ਹੁੰਦੇ ਸੀ ਨਾ ਉਹਨਾਂ ਨੂੰ ਉਤਾਰ ਦਿੰਦੇ ਸੀ ਤੇ ਹੁਣ ਨਵੇਂ ਵਸਤਰ ਪਾਉਂਦੇ ਸੀ। ਇਹਨੂੰ ਕਹਿੰਦੇ ਸੀ ਇਰਹਾਮ ਬੰਨਣਾ, ਇਰਹਾਮ ਬੰਨਣਾ, ਪੁਰਾਣੇ ਵਸਤਰ ਉਤਾਰ ਕੇ ਤੇ ਨਵੇਂ ਚਿੱਟੇ ਰੰਗ ਦੀਆਂ ਦੋ ਚਾਦਰਾਂ ਹੁੰਦੀਆਂ ਸੀ, ਇੱਕ ਲੱਕ ਨੂੰ ਬੰਨੀ ਜਾਂਦੀ ਸੀ ਤੇ ਇੱਕ ਉੱਪਰ ਉੱਪਰ ਸਰੀਰ ਦੇ ਲਪੇਟੀ ਜਾਂਦੀ ਸੀ, ਇਰਹਾਮ ਬੰਨਣਾ ਇਹਨੂੰ ਆਖਿਆ ਜਾਂਦਾ ਸੀ ਤੇ ਪੈਰਾਂ ਤੋਂ ਨੰਗੇ ਜਾਣਾ ਪੈਂਦਾ ਸੀ ਜਦੋਂ ਇੱਕ ਪੜਾ ਰਹਿ ਜਾਂਦਾ ਸੀ ਮੱਕਾ। ਹਾਂ ਕੋਈ ਕਹਿੰਦੇ ਖੜਾਵਾਂ ਪਾ ਸਕਦਾ ਸੀ, ਲੱਕੜ ਦੀਆਂ ਖੜਾਵਾਂ, ਆਮ ਜੁੱਤੀ ਨਹੀਂ ਸੀ ਪਾਈ ਜਾਂਦੀ। ਤੇ ਗੁਰੂ ਪਿਆਰਿਓ ਨੇੜੇ ਜਾ ਕੇ ਇਹ ਹਾਜੀ ਲੋਕ ਫਿਰ ਇਸ਼ਨਾਨ ਕਰਦੇ ਸੀ ਤੇ ਗੁਰੂ ਪਿਆਰਿਓ ਜਦੋਂ ਇਹ ਮੱਕੇ ਦੇ ਕੋਲ ਚਲੇ ਜਾਂਦੇ ਸੀ ਨਾ, ਇਹ ਨੇੜੇ ਚਲੇ ਜਾਣੇ ਉੱਥੇ ਹੋਰ ਵੀ ਬਹੁਤ, ਹਾਂ ਅੰਦਰ ਕੀ ਹੈ ਇਸ ਇਹ ਜਿਹੜਾ ਮੰਦਿਰ ਬਣਿਆ ਨਾ ਗੁਰੂ ਪਿਆਰਿਓ ਇਹਦੀਆਂ 7 ਪ੍ਰਕਰਮਾ ਕਰਿਆ ਕਰਦੇ ਨੇ। ਪਹਿਲੀਆਂ 3 ਪ੍ਰਕਰਮਾ ਸਹਿਜੇ ਸਹਿਜੇ ਤੇ ਮਗਰਲੀਆਂ 4 ਪ੍ਰਕਰਮਾ ਤੇਜ਼ ਤੇਜ਼ ਕੀਤੀਆਂ ਜਾਂਦੀਆਂ। ਔਰ ਇਸ ਮੰਦਿਰ ਦੇ ਇੱਕ ਅੰਦਰ ਪੱਥਰ ਹੈ ਕਾਲੇ ਰੰਗ ਦਾ ਔਰ ਉਹਨੂੰ ਰੁਕਨਲ ਜਮਾਲ ਕਹਿੰਦੇ ਨੇ, ਉਸ ਪੱਥਰ ਨੂੰ ਰੁਕਨਲ ਜਮਾਲ, ਸੰਗੇ ਅਸਵਦ ਵੀ ਕਹਿੰਦੇ ਨੇ। ਦੋ ਪੱਥਰ ਨੇ, ਇੱਕ ਦਾ ਰੁਕਨਲ ਜਮਾਲ ਹੈ, ਇੱਕ ਦਾ ਨਾ ਸੰਗੇ ਅਸਵਦ ਹੈ। ਔਰ ਇਹਨਾਂ ਪੱਥਰਾਂ ਨੂੰ ਹਰ ਪ੍ਰਕਰਮਾ ਕਰਨ ਤੋਂ ਬਾਅਦ ਇਹ ਮੁਸਲਮਾਨ ਭਰਾ ਹਾਜੀ ਭਰਾ ਉਹਨਾਂ ਪੱਥਰਾਂ ਨੂੰ ਚੁੰਮਦੇ ਨੇ। ਇਹ ਹੈ ਇਹਨਾਂ ਦਾ ਹੱਜ ਕਰਨ ਦਾ ਤਰੀਕਾ। ਔਰ ਇੱਕ ਛੋਟਾ ਜਿਹਾ ਦਰਵਾਜ਼ਾ ਹੈ ਅੰਦਰ ਜਾਣ ਵਾਸਤੇ। ਔਰ ਇਹ ਹਾਜੀ ਲੋਕ ਗੁਰੂ ਪਿਆਰਿਓ ਉੱਥੇ ਹੋਰ ਵੀ ਕਈ ਜਗ੍ਹਾ ਬਣੀਆਂ ਹੋਈਆਂ, ਜਿੱਦਾਂ ਆਪਾਂ ਹਰਿਮੰਦਰ ਸਾਹਿਬ ਜਾਈਏ ਤੇ ਛੋਟੇ ਛੋਟੇ ਹੋਰ ਗੁਰੂ ਘਰ ਕਿੰਨੇ ਬਣੇ ਆ ਨਾ। ਇੱਥੇ ਇੱਕ ਮਿਨਾ ਦਾ ਅਸਥਾਨ ਹੈ ਔਰ ਉਸ ਮਿਨਾ ਦੇ ਅਸਥਾਨ ਦੇ ਉੱਤੇ ਹਾਜੀ ਲੋਕ ਰਾਤ ਰਿਹਾ ਕਰਦੇ ਨੇ। ਤੇ ਗੁਰੂ ਪਿਆਰਿਓ ਲਾਗੇ ਇੱਕ ਹੋਰ ਅਸਥਾਨ ਹੈ ਔਰ ਕਾਬੇ ਦੇ ਬਿਲਕੁਲ ਫਰੰਟ ਦੇ ਉੱਤੇ, ਔਰ ਹਾਜੀ ਹੱਜ ਕਰਨ ਵਾਲਾ ਸੱਜਣ ਉੱਥੇ ਜਾ ਕੇ ਕੁਰਬਾਨੀ ਦਿੰਦਾ, ਕੁਰਬਾਨੀ।
ਇਹ ਇਸਲਾਮ ਦੇ ਵਿੱਚ ਕੁਰਬਾਨੀ ਚਾਰ ਜਾਨਵਰਾਂ ਦੀ ਦਿੱਤੀ ਜਾਂਦੀ ਹੈ, ਗਾਂ ਹੋਵੇ, ਊਠ ਹੋਵੇ, ਦੁੰਬਾ ਹੋਵੇ ਜਾਂ ਬੱਕਰਾ ਹੋਵੇ। ਕਰਨਾ ਕੀ ਹੈ, ਇਹਨਾਂ ਚਾਰਾਂ ਜਾਨਵਰਾਂ ਦੇ ਵਿੱਚੋਂ ਕਿਸੇ ਦੀ ਵੀ ਜਿਹਦੀ ਕੁਰਬਾਨੀ ਦੇਣੀ ਆ। ਇਹ ਹਾਜੀ ਸੱਜਣ ਉਹਦਾ ਮੂੰਹ ਕਾਬੇ ਵੱਲ ਨੂੰ ਕਰਕੇ ਉਹਨੂੰ ਧਰਤੀ ਤੇ ਲਟਾ ਕੇ ਉਹਦੇ ਸੱਜੇ ਪਾਸੇ ਖੜੋ ਕੇ ਅੱਲਾਹੂ ਅਕਬਰ ਪੜ੍ਹ ਕੇ ਅੱਲਾਹੂ ਅਕਬਰ ਕਹਿ ਕੇ ਤੇ ਉਸ ਜਾਨਵਰ ਦੇ ਗਲੇ ਦੇ ਉੱਤੇ ਸਹਿਜੇ ਸਹਿਜੇ ਛੁਰੀ ਚਲਾਉਂਦੇ ਨੇ, ਇਹ ਕੁਰਬਾਨੀ ਦੇਣਾ ਕਹਿੰਦੇ ਆ, ਕੁਰਬਾਨੀ ਕੀਤੀ ਜਾਂਦੀ ਹੈ। ਸੋ ਗੁਰਦੇਵ ਪਾਤਸ਼ਾਹ ਮਿਨਾ ਦੇ ਅਸਥਾਨ ਦੇ ਉੱਤੇ ਕਾਬੇ ਦੇ ਬਿਲਕੁਲ ਨੇੜੇ ਜਾ ਕੇ ਜਿੱਦਾਂ ਹਾਜੀ ਲੋਕ ਬਾਕੀ ਹੁਣ ਰਾਤ ਕੱਟਣ ਦਾ ਇੱਥੇ ਵਸੀਲਾ ਹੁੰਦਾ ਸੀ, ਇੱਥੇ ਲੋਕ ਰਾਤ ਕੱਟਿਆ ਕਰਦੇ ਸਨ ਕਿਉਂਕਿ ਖੁੱਲ੍ਹਾ ਜਗ੍ਹਾ ਸੀ, ਖੁੱਲ੍ਹਾ ਖੇਤ ਸੀਗੇ ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਅਟਕ ਸਕਦੇ ਸੀ। ਭਾਈ ਮਰਦਾਨਾ ਜੀ ਤੇ ਗੁਰਦੇਵ ਪਾਤਸ਼ਾਹ ਉਸ ਜਗ੍ਹਾ ਦੇ ਉੱਤੇ ਚਲੇ ਜਾਂਦੇ ਨੇ, ਜਿੱਦਾਂ ਬਾਕੀ ਹਾਜ਼ੀ ਲੋਕ ਉੱਥੇ ਆਰਾਮ ਕਰਦੇ ਨੇ ਉਸੇ ਤਰ੍ਹਾਂ ਭਾਈ ਮਰਦਾਨਾ ਜੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਰਾਮ ਕਰਨ ਵਾਸਤੇ ਲੈਟ ਗਏ। ਅੰਮ੍ਰਿਤ ਵੇਲਾ ਹੋਇਆ, ਉੱਥੇ ਦਾ ਸੇਵਾਦਾਰ ਜੀਵਨ ਆਇਆ, ਉਹ ਝਾੜੂ ਪੋਚਾ ਕਰਦਾ ਹੋਇਆ, ਭਾਰੀ ਫੇਰਦਾ ਹੋਇਆ, ਨਾਲ ਆਵਾਜ਼ਾਂ ਦੇ ਰਿਹਾ, ਕਹਿੰਦਾ ਅੱਲਾ ਦੇ ਪਿਆਰਿਓ ਉੱਠੋ, ਨਮਾਜ਼ ਦਾ ਟਾਈਮ ਹੋ ਗਿਆ, ਨਮਾਜ਼ ਅਦਾ ਕਰੀਏ, ਉੱਠੋ, ਖੁਦਾ ਦੇ ਚਰਨਾਂ ਦੇ ਨਾਲ ਜੁੜੀਏ। ਤੇ ਗੁਰੂ ਪਿਆਰਿਓ ਆਵਾਜ਼ਾਂ ਦਿੰਦਾ, ਝਾੜੂ ਫੇਰਦਾ ਹੋਇਆ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਪਹੁੰਚਦਾ ਤੇ ਕੀ ਤੱਕਦਾ ਕਿ ਜਿੱਧਰ ਨੂੰ ਲੋਕ ਸਿਰ ਕਰਕੇ ਪੈਂਦੇ ਹਨ ਕਾਬੇ ਵੱਲ ਨੂੰ, ਉਧਰ ਨੂੰ ਗੁਰੂ ਬਾਬਾ ਨਾਨਕ ਜੀ ਆਪਣੇ ਪਵਿੱਤਰ ਚਰਨ ਕਰਕੇ ਪੈ ਗਿਆ। ਉੱਥੇ ਜਿਹੜਾ ਰੌਲਾ ਪੈ ਜਾਂਦਾ ਉਸ ਕਹਿੰਦੇ ਸਤਰਾਂ ਨੂੰ ਢਾਡੀ ਜਿੱਤ ਹੈ।

0: ਝਾੜੂ ਨੂੰ
1: ਆ ਕੇ ਮੌਲਵੀ ਜੀ ਹੱਥ ਲੈ ਝਾੜੂ ਨੂੰ
0: ਆ ਕੇ ਮੌਲਵੀ ਜੀ ਹੱਥ ਲੈ ਝਾੜੂ ਨੂੰ
1: ਆ ਕੇ ਮੌਲਵੀ ਜੀ ਹੱਥ ਲੈ ਝਾੜੂ ਨੂੰ
0: ਲੱਗੇ ਲਾਉਣ ਫਿਰ ਗੁਰੂ ਜੀ ਜਗਾੜੂ ਨੂੰ
1: ਲੱਗੇ ਲਾਉਣ ਫਿਰ ਗੁਰੂ ਜੀ ਜਗਾੜੂ ਨੂੰ
0: ਕਹਿਣ ਲੱਗੇ ਫਿਰ ਉਸ ਵੱਡੇ ਪਾੜੂ ਨੂੰ
1: ਕਹਿਣ ਲੱਗੇ ਫਿਰ ਉਸ ਵੱਡੇ ਪਾੜੂ ਨੂੰ
0: ਸਾਨੂੰ ਗੱਲ ਸਮਝ

ਜਦੋਂ ਕੋਈ ਦੁਨੀਆਂ ਦੇ ਉੱਤੇ ਰਹਿਬਰ ਕਿਸੇ ਵੀ ਧਰਮ ਦਾ ਹੋਵੇ, ਜਦੋਂ ਉਹ ਆਉਂਦੇ ਹਨ, ਉਹਨਾਂ ਦੇ ਆਉਂਦਿਆਂ ਜਿਹੜੇ ਉਪਦੇਸ਼ ਹੁੰਦੇ ਹਨ ਬੜੇ ਸਿੱਧੇ ਸਾਦੇ ਹੁੰਦੇ ਸਨ, ਪਰ ਸਮਾਂ ਪਾ ਕੇ ਉਹਨਾਂ ਉਪਦੇਸ਼ਾਂ, ਉਹਨਾਂ ਗਿਆਨ ਦੀਆਂ ਗੱਲਾਂ ਨੂੰ ਮਨੁੱਖ ਹੋਰ ਪਾਸੇ ਲੈ ਜਾਂਦਾ ਰਿਹਾ। ਸਾਡੇ ਰਹਿਬਰਾਂ ਦਾ ਕਹਿਣ ਦਾ ਮਤਲਬ ਕੁਝ ਹੋਰ ਹੁੰਦਾ ਸੀ, ਤੇ ਮਨੁੱਖ ਨੇ ਆਉਣ ਵਾਲੇ ਸਮਾਂ ਬਦਲਦੇ ਬਦਲਦੇ ਬਦਲਦੇ 400-500 ਸਾਲਾਂ ਬਾਅਦ ਉਹਨਾਂ ਸਿਧਾਂਤਾਂ ਨੂੰ ਹੋਰ ਪਾਸੇ ਵੱਲ ਲੈ ਤੁਰੇ। ਮੰਨ ਲਓ, ਉਦਾਹਰਣ ਦੇ ਤੌਰ ਤੇ ਗੱਲ ਕਰਦੇ, ਸਾਡੇ ਸਿੱਖ ਜਗ ਦੇ ਅੰਦਰ ਲੰਗਰਾਂ ਦੀ ਪਰੰਪਰਾ ਜਿਹੜੀ ਹੈ ਬੜੀ ਮਹਾਨ ਸੀ। ਲੰਗਰ ਲੱਗਦੇ ਆ ਸਿੱਖ ਕੌਮ ਦੇ ਅੰਦਰ, ਇਹ ਬੜੀ ਮਹਾਨ ਇਹ ਪਰੰਪਰਾ ਸੀ। ਜਿੱਦਣ ਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਪਰੰਪਰਾ ਚਲਾਈ ਸੀ। ਇਹ ਕਿਉਂ ਚਲਾਈ ਗਈ? ਸੰਗਤ ਆਉਂਦੀ ਆ ਗੁਰੂ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ, ਦੂਰਾਂ ਦੂਰਾਂ ਤੋਂ ਆਉਂਦੀ ਹੈ, ਔਰ ਵਸੀਲੇ ਏਦਾਂ ਦੇ ਨਹੀਂ ਸੀ ਹੁੰਦੇ, ਸਾਧਨ ਏਦਾਂ ਦੇ ਨਹੀਂ ਸੀ ਹੁੰਦੇ। ਲਾਗੇ ਵਾਲੇ ਤੇ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਹੁੰਦੇ ਸੀ, ਪਰ ਦੂਰਾਂ ਵਾਲਿਆਂ ਨੂੰ ਇੱਕ ਇੱਕ ਨਹੀਂ ਦੋ ਦੋ ਤਿੰਨ ਤਿੰਨ ਰਾਤਾਂ ਰਹਿਣਾ ਪੈਂਦਾ ਸੀ। ਹੁਣ ਗੁਰੂ ਪਿਆਰੇ, ਉਹ ਸੱਤ ਸੰਗ ਹੋਣਾ, ਜਿਹੜੇ ਨੇੜੇ ਵਾਲੇ ਵੀ ਆਏ ਹਨ, ਸੱਤ ਸੰਗ ਹੋਣਾ, ਸੱਤ ਸੰਗ ਕਰਦਿਆਂ ਕਰਦਿਆਂ ਹਨੇਰਾ ਵੀ ਹੋ ਸਕਦਾ ਸੀ, ਔਰ ਸੱਤ ਸੰਗ ਕਰਨ ਵਾਲੀਆਂ ਬੀਬੀਆਂ ਭੈਣਾਂ ਨੂੰ, ਜਿਹੜੀਆਂ ਬੱਚਿਆਂ ਨੂੰ ਲੈ ਕੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਉਂਦੀਆਂ ਸਨ, ਉਹਨਾਂ ਵਾਸਤੇ ਇਹ ਉਪਰਾਲਾ ਕੀਤਾ ਜਾਂਦਾ ਸੀ ਵੀ ਸੱਤ ਸੰਗ ਕਰਦੀਆਂ ਨੂੰ ਜਾ ਕੇ ਘਰ ਦੇ ਵਿੱਚ ਹਨੇਰਾ ਹੋ ਜਾਣਾ, ਇਹਨਾਂ ਨੂੰ ਜਾ ਕੇ ਪ੍ਰਸ਼ਾਦੇ ਦਾ ਪ੍ਰਬੰਧ ਨਾ ਕਰਨਾ ਪਵੇ, ਦਾਲ ਫੁਲਕੇ ਦਾ ਸਾਦਾ ਜਿਹਾ ਗੁਰੂ ਕਾ ਲੰਗਰ ਬਣਾਇਆ ਜਾਂਦਾ ਸੀ, ਔਰ ਸੰਗਤ ਪ੍ਰਸ਼ਾਦਾ ਚੱਕ ਕੇ ਆਪਣੇ ਘਰਾਂ ਨੂੰ ਆਰਾਮ ਕਰਨ ਵਾਸਤੇ ਚਲੀ ਜਾਂਦੀ ਸੀ, ਔਰ ਆਈ ਹੋਈ ਸੰਗਤ ਵਾਸਤੇ ਵੀ ਇਹ ਸਾਦਾ ਜਿਹਾ ਲੰਗਰ ਬਣਾਇਆ ਜਾਂਦਾ ਸੀ। ਸਮਾਂ ਬਦਲਿਆ, ਇਹ ਲੰਗਰ ਦੀ ਪਰੰਪਰਾ ਸਾਡੀ ਕੌਮ ਕਿੱਧਰ ਨੂੰ ਲੈ ਗਈ ਹੈ, ਕਿੱਥੋਂ ਤੋਂ ਕੀ ਬਣ ਗਿਆ? ਸਾਦਾ ਲੰਗਰ ਚੱਲਦਾ ਹੁੰਦਾ ਸੀ, ਔਰ ਗੁਰੂ ਪਿਆਰੇ ਉਹ ਸਾਦੇ ਲੰਗਰ ਨੂੰ ਪਹਿਲੀ ਤੇ ਗੱਲ ਲੈ ਹੀ ਕਿੱਧਰ ਨੂੰ ਗਏ, ਤੇ ਫਿਰ ਕਿੱਦਾਂ ਦਾ ਲੰਗਰ ਬਣਾਉਣਾ ਸ਼ੁਰੂ ਗਿਆ? ਕਿਤੇ ਪੀਜੇ ਲੰਗਰਾਂ ਵਿੱਚ, ਪੀਜੇ ਬਰਗਰ ਨਿਊਡਲ ਪਤਾ ਨਹੀਂ ਕੀ ਕੁਛ। ਗੁਰੂ ਪਿਆਰੇ ਉਹ ਜਿਹਨਾਂ ਚੀਜ਼ਾਂ ਤੋਂ ਵਰਜਿਆ ਸੀ, ਇਹ ਫਾਸਟ ਫੂਡ ਤਲੀਆਂ ਕੱਟੀਆਂ ਚੀਜ਼ਾਂ, ਔਰ ਸਾਡੇ ਲੋਕ ਬੜੇ ਆਨੰਦ ਦੇ ਨਾਲ ਖਾਂਦੇ ਨੇ, ਖਾਸ ਕਰਕੇ ਨਗਰ ਕੀਰਤਨਾਂ ਦੇ ਉੱਤੇ ਇਹ ਬੜਾ ਕੁਝ ਲਿਫਾਫੇ ਲੈ ਕੇ ਜਾਂਦੀਆਂ ਬੀਬੀਆਂ ਵੀ, ਸਾਡੇ ਭਾਈ ਸਾਹਿਬ ਵੀ ਲੈ ਚੱਲਿਓ, ਕੱਲ੍ਹ ਵਾਸਤੇ ਵੀ ਸਮਾਨ ਲੈ ਆਵਾਂਗੇ, ਜੋ ਫਰੂਟ ਹੋਇਆ, ਜੋ ਕੋਲਡ ਡਰਿੰਕ ਦੀਆਂ ਬੋਤਲਾਂ ਹੋਈਆਂ, ਨਿਆਣਿਆਂ ਨੂੰ ਕਿਹੜਾ ਫੜੀ ਚੱਲਿਓ, ਜੋ ਕੁਛ ਹੋਇਆ ਆਪਾਂ ਜਾਣ ਨਹੀਂ ਦੇਣਾ ਕੋਈ ਖਾਲੀ। ਇਹ ਲੰਗਰਾਂ ਦੀ ਪਰੰਪਰਾ ਬੜੀ ਸਧਾਰਨ ਜਿਹੀ ਸੀ, ਤੇ ਸਤਸੰਗ ਜੀ ਲੰਗਰ ਗੁਰੂ ਘਰ ਦੀ ਚਾਰ ਦੁਆਰੀ ਦੇ ਵਿੱਚ, ਧਰਮਸ਼ਾਲਾ ਦੀ ਚਾਰ ਦੁਆਰੀ ਦੇ ਵਿੱਚ ਲੱਗਦਾ ਹੁੰਦਾ ਸੀ, ਤੇ ਹੁਣ ਸੜਕਾਂ ਰੋਕ ਰੋਕ ਕੇ ਡਰਾਮੇ ਕਰ ਕਰਕੇ ਧੱਕੇ ਨਾਲ ਅਸੀਂ ਗੁਰੂ ਪਿਆਰਿਓ ਲੰਗਰ ਦੀ ਬੇਅਦਬੀ ਕਰ ਰਹੇ ਹਾਂ। ਗੁਰੂ ਕੇ ਲੰਗਰ ਦੀ ਸਾਦਾ ਲੰਗਰ ਹੁੰਦਾ ਸੀ, ਆ ਜਲੇਬੀਆਂ ਪਕੌੜੇ ਕਿੱਦਾਂ ਦੇ ਲੰਗਰ, ਪੰਜਾਬ ਦੀਆਂ ਸੜਕਾਂ ਦੇ ਉੱਤੇ ਧੱਕੇ ਨਾਲ ਰੱਸੀਆਂ ਮੋਹਰੇ ਲਾ ਦਿੱਤੀਆਂ ਜਾਂਦੀਆਂ, ਵੀ ਲੰਘਣ ਨਹੀਂ ਦੇਣਾ, ਲੱਕੜਾਂ ਸੁੱਟ ਦਿੱਤੀਆਂ ਜਾਂਦੀਆਂ, ਲੰਘੋਗੇ ਕਿੱਦਾਂ ਤੁਸੀਂ, ਖਾ ਕੇ ਜਾਣਾ ਪਊਗਾ। ਗੁਰੂ ਪਿਆਰਿਓ ਇਹ ਲੰਗਰ ਦੀ ਕੋਈ ਮਹਾਨਤਾ ਕਿ ਬੇਅਦਬੀ ਹੈ, ਇਦੋਂ ਵੱਡੀ ਬੇਅਦਬੀ ਹੋਰ ਕਿਹੜੀ ਹੋ ਸਕਦੀ ਹੈ? ਤੇ ਇਸੇ ਤਰ੍ਹਾਂ ਜਿੱਦਾਂ ਆਪਾਂ ਕਰਨਾ, ਸਮਾਂ ਬਦਲ ਕੇ ਸਿਧਾਂਤ ਬਦਲ ਗਏ, ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਨੇ ਇਸ ਮੱਕੇ ਦੇ ਅੰਦਰ ਜਿਹੜੀ ਅਸਥਾਨ ਹੈ ਨਾ ਕਾਬਾ, ਉਹਨਾਂ ਨੇ ਆਪਣੀ ਪਹਿਲੀ ਨਮਾਜ਼ ਇੱਧਰ ਨੂੰ ਮੂੰਹ ਕਰਕੇ ਪੜ੍ਹੀ ਸੀ, ਤੇ ਨਾਲ ਆਖਿਆ ਸੀ ਕਿ ਮੁਸਲਮਾਨਾਂ ਨੂੰ ਹਦਾਇਤ ਹੈ ਕਿ ਆਪਣੀ ਨਮਾਜ਼ ਜਿਹੜੀ ਹੈ ਇੱਧਰ ਨੂੰ ਮੂੰਹ ਕਰਕੇ ਪੜਿਆ ਜਾਵੇ। ਔਰ ਗੁਰੂ ਪਿਆਰੇ ਹੌਲੀ ਹੌਲੀ ਹੌਲੀ ਹੌਲੀ ਸਿਧਾਂਤਾਂ ਦੇ ਵਿੱਚ ਇੰਨੀ ਫੇਰ ਬਦਲ ਹੋ ਗਈ ਕਿ ਇਸਲਾਮ ਵਾਲਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਖੁਦਾ ਹੈ ਦੁਨੀਆਂ ਦੇ ਉੱਤੇ, ਖੁਦਾ ਦਾ ਘਰ ਹੈ ਤੇ ਕੇਵਲ ਕਾਬਾ ਹੈ, ਬਸ ਇੱਥੇ ਗਰਾਵਟ ਆ ਗਈ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦੇ ਇਸ ਭਰਮ ਨੂੰ ਕੱਢਣ ਵਾਸਤੇ ਨਹੀਂ, ਬਸ ਸੱਜਣੋ ਇਸਲਾਮ ਕਹਿੰਦਾ ਹੈ ਕਿ ਉਹ ਵਾਹਿਗੁਰੂ, ਉਹ ਪਰਮਾਤਮਾ ਖੁਦਾ ਅੱਲਾਹ ਜਰੇ ਜਰੇ ਦੇ ਵਿੱਚ ਵੱਸਦਾ ਹੈ, ਤੇ ਤੁਸੀਂ ਇੱਕ ਕਮਰੇ ਦੇ ਵਿੱਚ ਉਹਨੂੰ ਕੈਦ ਕਰਕੇ ਰੱਖਿਆ। ਧੰਨ ਗੁਰੂ ਮਹਾਰਾਜ ਇਹ ਸਿੱਖਿਆ ਦੇਣ ਵਾਸਤੇ ਉੱਥੇ ਗਏ ਸਨ, ਔਰ ਇੱਥੇ ਇਸ ਜਗ੍ਹਾ ਦੇ ਉੱਤੇ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੁੰਦਾ ਹੈ 20 ਅਪ੍ਰੈਲ 571 ਈਸਵੀ ਨੂੰ ਮੱਕੇ ਸ਼ਹਿਰ ਦੇ ਵਿੱਚ। ਔਰ
ਇਹਦੀ ਸੇਵਾ ਦਾ ਪ੍ਰਬੰਧ ਇਹਨਾਂ ਦੇ ਵੱਡੇ ਵਡੇਰਿਆਂ ਤੋਂ ਕਈ ਪੁਸ਼ਤਾਂ ਤੋਂ ਚੱਲਿਆ ਆ ਰਿਹਾ ਸੀ ਔਰ ਕੁਰੈਸ਼ ਖਾਨਦਾਨ ਦੇ ਵਿੱਚ ਇਹ ਪ੍ਰਬੰਧ ਚੱਲਿਆ ਆ ਰਿਹਾ ਸੀ। ਕੁਰੈਸ਼ ਖਾਨਦਾਨ ਦੇ ਵਿੱਚ ਪੈਦਾ ਹੋਏ ਸਨ ਔਰ ਇਹਨਾਂ ਦੇ ਪਿਤਾ ਦਾ ਨਾਂ ਅਬਦੁੱਲਾ ਸੀ। 571 ਈਸਵੀ ਨੂੰ ਇਹਨਾਂ ਦਾ ਜਨਮ ਹੁੰਦਾ ਹੈ ਤੇ ਸਤਸੰਗਤ ਜੀ 35 ਸਾਲ ਦੀ ਉਮਰ ਸੀ ਹਜ਼ਰਤ ਮੁਹੰਮਦ ਸਾਹਿਬ ਦੀ ਜਦੋਂ ਇਹਨਾਂ ਨੇ ਨਵੇਂ ਸਿਰਿਓਂ ਇਸ ਮੰਦਰ ਦੀ ਨੀਂਹ ਰੱਖੀ ਸੀ, ਇਸ ਕਾਬੇ ਦੀ ਨੀਂਹ ਰੱਖੀ ਸੀ, ਲੋਕਾਂ ਨੇ ਮਾਣ ਕੀਤਾ ਸੀ। 50 ਸਾਲਾਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਨੂੰ ਇਸਲਾਮ ਦਾ ਇਲਮ ਹੁੰਦਾ ਹੈ, ਇਸਲਾਮ ਦਾ ਗਿਆਨ ਹੁੰਦਾ ਹੈ ਤੇ ਗਿਆਨ ਹੁੰਦਿਆਂ ਉਹਨਾਂ ਨੇ ਕੀ ਆਖਿਆ ਕਿ ਜਿਹੜੇ ਮੱਕੇ ਦੇ ਵਿੱਚ 360 ਬੁੱਤ ਨੇ ਨਾ, ਗੁਰੂ ਪਿਆਰਿਓ ਕਦੀ ਇਹ ਇਸਲਾਮ ਵਾਲੇ ਵੀ ਬੁੱਤ ਪੂਜਕ ਹੋਇਆ ਕਰਦੇ ਸੀ, ਇਹ ਵੀ ਪੱਥਰਾਂ ਦੀ ਪੂਜਾ ਕਰਿਆ ਕਰਦੇ ਸੀ। ਔਰ ਜਿਹੜੇ ਹੁਣ 360 ਬੁੱਤ ਪਏ ਸੀ

ਸ਼ਹਿਰ ਜਿੱਥੇ ਜਨਮ ਹੋਇਆ ਸੀ ਮੱਕਾ ਉਹਨੂੰ ਛੱਡਣਾ ਪਿਆ ਕਿਉਂਕਿ ਮੁਸਲਮਾਨ ਵਿਰੋਧ ਕਰ ਰਹੇ ਸਨ, ਮਾਰਨ ਤੱਕ ਜਾ ਰਹੇ ਸਨ। ਤੇ ਸਤ ਸੰਗਤ ਜੀ ਫਿਰ ਇੱਥੋਂ ਤੱਕ ਕਿ ਇਹਨਾਂ ਮੁਸਲਮਾਨਾਂ ਨੇ ਚੜ੍ਹਾਈ ਕੀਤੀ, ਜਦੋਂ ਇਹ ਮੱਕਾ ਛੱਡ ਕੇ ਮਦੀਨੇ ਚਲੇ ਗਏ, ਹੁਣ ਮਦੀਨੇ ਦੇ ਵਿੱਚ ਮੱਕੇ ਵਾਲੇ ਚੜ੍ਹਾਈ ਕਰਦੇ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਕਤਲ ਕਰਨ ਵਾਸਤੇ, ਮਾਰਨ ਵਾਸਤੇ, ਹਰਾਉਣ ਵਾਸਤੇ। ਔਰ ਸਤ ਸੰਗਤ ਜੀ ਫਿਰ ਉੱਥੇ ਉਹਨਾਂ ਦੀ ਹਾਰ ਹੁੰਦੀ ਹੈ, ਜਿਹੜੇ ਇਸਲਾਮ ਤੇ ਹੋਰ ਮੁਸਲਮਾਨ ਸਨ ਹਜ਼ਰਤ ਮੁਹੰਮਦ ਸਾਹਿਬ ਦੇ ਪੱਖ ਦੇ ਵਿੱਚ ਖੜੇ ਹੋ ਜਾਂਦੇ ਮਦੀਨੇ ਵਾਲੇ, ਤੇ ਮੱਕੇ ਵਾਲਿਆਂ ਦੀ ਹਾਰ ਹੁੰਦੀ ਹੈ। ਸਤ ਸੰਗਤ ਜੀ ਉਦੋਂ 8 ਸਾਲ ਬਾਅਦ 622 ਤੋਂ 8 ਸਾਲ ਬਾਅਦ 630 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਫਿਰ ਫੌਜ ਲੈ ਕੇ ਮੁਸਲਮਾਨਾਂ ਨੂੰ ਲੈ ਕੇ ਮੱਕੇ ਦੇ ਉੱਤੇ ਚੜ੍ਹਾਈ ਕਰਦੇ ਤੇ ਮੱਕੇ ਨੂੰ ਜਿੱਤਿਆ ਜਾਂਦਾ, ਮੱਕੇ ਦੇ ਉੱਤੇ ਕਬਜ਼ਾ ਕਰ ਲਿਆਂਦਾ ਸ਼ਹਿਰ ਤੇ। ਤੇ ਸਤ ਸੰਗਤ ਜੀ ਇਸ ਕਾਬੇ ਦੇ ਅੰਦਰ ਜਿਹੜੀ ਪਹਿਲੀ ਨਮਾਜ਼ ਪੜ੍ਹੀ ਜਾਂਦੀ ਉਹਨੂੰ ਕਿਬਲਾ ਆਖਿਆ ਜਾਂਦਾ ਹੈ, ਜਿਹੜੀ ਉਹਨਾਂ ਨੇ ਪਹਿਲੀ ਨਮਾਜ਼ ਅਦਾ ਕੀਤੀ ਸੀ ਨਾ ਉਹਨੂੰ ਕਿਬਲਾ ਆਖਿਆ ਸੀ। ਔਰ ਉਹਨਾਂ ਨੇ ਇੱਧਰ ਨੂੰ ਮੂੰਹ ਕਰਕੇ, ਕਾਬੇ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜ੍ਹੀ ਸੀ। ਔਰ ਮੁਸਲਮਾਨਾਂ ਦੇ ਮਨ ਦੇ ਵਿੱਚ ਇਹੀ ਅੱਜ ਤੱਕ ਵਹਿਮ ਬਣਿਆ ਆ ਰਿਹਾ ਸੀ ਕਿ ਇਹ ਕਾਬਾ ਹੀ ਖੁਦਾ ਦਾ ਘਰ ਹੈ, ਖੁਦਾ ਵੱਸਦਾ ਤੇ ਇਸੇ ਜਗ੍ਹਾ ਦੇ ਉੱਤੇ ਵੱਸਦਾ ਹੈ। ਔਰ ਧੰਨ ਗੁਰੂ ਮਹਾਰਾਜ ਇਹ ਵਹਿਮ ਦੂਰ ਕਰਨ ਵਾਸਤੇ ਇਹਨਾਂ ਦਾ ਤੇ ਇਸ ਜਗ੍ਹਾ ਦੇ ਉੱਤੇ ਜਾਂਦੇ ਨੇ। ਤੇ ਸਤ ਸੰਗਤ ਜੀ ਅੱਜ ਵੀ, ਉਦੋਂ ਵੀ ਤੇ ਅੱਜ ਵੀ ਇਸ ਕਾਬੇ ਦੇ ਅੰਦਰ ਇਸਲਾਮ ਤੋਂ ਬਗੈਰ ਦੂਜਾ ਕੋਈ ਜਾ ਨਹੀਂ ਸਕਦਾ, ਭਾਵੇਂ ਉਹ ਦੁਨੀਆਂ ਦੀ ਕਿੱਡੀ ਵੀ ਪਾਵਰ ਹੋਵੇ, ਭਾਵੇਂ ਅਮਰੀਕਾ ਦਾ ਰਾਸ਼ਟਰਪਤੀ ਕਿਉਂ ਨਾ ਹੋਵੇ, ਜੇ ਉਹਨੇ ਜਾਣਾ ਤੇ ਪਹਿਲਾਂ ਉਹਨੂੰ ਇਸਲਾਮ ਕਬੂਲ ਕਰਨਾ ਪਵੇਗਾ। ਦੂਸਰੇ ਧਰਮ ਨੂੰ, ਗੈਰ ਧਰਮ ਦੇ ਲੋਕਾਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਹੈ, ਤੇ ਜੇ ਕੋਈ ਚਲੇ ਗਿਆ ਉਹਨੂੰ ਮੌਤ ਦੀ ਸਜ਼ਾ, ਦੰਡ ਮੌਤ ਦਾ ਦਿੱਤਾ ਜਾਂਦਾ ਹੈ। ਗੁਰਦੁਆਰਿਆਂ ਵਾਂਗੂ ਨਹੀਂ ਕਿ ਉੱਥੇ ਜਿਹੜਾ ਮਰਜ਼ੀ ਆ ਜਾਵੇ ਮੱਥਾ ਟੇਕ ਸਕਦਾ ਜਾ ਸਕਦਾ, ਨਹੀਂ ਪਿਆਰਿਓ, ਇਸਲਾਮ ਦਾ ਉਹਨਾਂ ਦਾ ਕਾਬਾ ਜਿਹੜਾ ਅਸਥਾਨ ਹੈ ਨਾ, ਉੱਥੇ ਇਸਲਾਮ ਤੋਂ ਬਗੈਰ ਦੂਜਾ ਕੋਈ ਨਹੀਂ ਜਾ ਸਕਦਾ। ਤੇ ਦੂਸਰੇ ਧਰਮ ਦਾ ਸੱਜਣ ਧੰਨ ਗੁਰੂ ਬਾਬਾ ਨਾਨਕ ਜੀ ਇੱਕ ਤੇ ਉੱਥੇ ਚਲੇ ਗਏ, ਇਹ ਵੀ ਉਹਨਾਂ ਨੂੰ ਵੰਗਾਰ ਸੀ, ਤੇ ਗੁਰੂ ਪਿਆਰਿਓ ਇਕੱਲੇ ਚਲੇ ਹੀ ਨਹੀਂ ਗਏ, ਔਰ ਉਹਨਾਂ ਦੇ ਧਾਰਮਿਕ ਅਕੀਦੇ ਦੇ ਉੱਤੇ ਕਿੱਡੀ ਵੱਡੀ ਸੱਟ ਮਾਰੀ ਵੀ ਉੱਧਰ ਨੂੰ ਮਹਾਰਾਜ ਆਪਣੇ ਚਰਨ ਕਰਕੇ ਪੈ ਗਏ। ਹੁਣ ਮੁਸਲਮਾਨਾਂ ਨੇ ਔਖੇ ਹੋਣਾ ਹੀ ਸੀ, ਹੁਣ ਜੀਵਨ ਹਾਜ਼ੀ ਆਉਂਦਾ ਹੈ, ਉਹ ਗੁਰੂ ਮਹਾਰਾਜ ਜੀ ਦੇ ਠੇਡਾ ਮਾਰ ਦਿੰਦਾ, ਲੱਤ ਮਾਰਦਾ, ਕਾਫਰਾ ਕੌਣ ਹੈ ਤੂੰ, ਕਾਫਰਾ ਤੈਨੂੰ ਪਤਾ ਨਹੀਂ ਇਹ ਖੁਦਾ ਦਾ ਘਰ ਹੈ, ਇੱਧਰ ਨੂੰ ਤੂੰ ਲੱਤਾਂ ਕਰਕੇ ਪਿਆ, ਤੂੰ ਕਾਫਰਾ। ਗੁਰੂ ਮਹਾਰਾਜ ਕੋਈ ਲੜੇ ਨਹੀਂ, ਗੁਰੂ ਪਿਆਰੇ ਸਤਿਗੁਰਾਂ ਦਾ ਸਮਝਾਉਣ ਦਾ ਤਰੀਕਾ ਕਿੱਦਾਂ ਦਾ ਅਵੱਲਾ ਸੀ, ਲੜੇ ਥੋੜੇ ਮੈਂ ਗੁਰਦੇਵ ਪਾਤਸ਼ਾਹ ਉਹਨਾਂ ਦੇ ਨਾਲ। ਹੁਣ ਗੁਰੂ ਮਹਾਰਾਜ ਅੱਖਾਂ ਜੀਆਂ ਮਲਦੇ ਉੱਠੇ ਨੇ ਤੇ ਆਲਾ ਦੁਆਲਾ ਜਾਂ ਦੇਖਿਆ, ਤੇ ਫਿਰ ਉਹ ਜਿਹੜਾ ਹਾਜੀ ਜੀਵਨ ਸੀ ਉਹ ਰੌਲੀ ਪਾ ਰਿਹਾ। ਹੁਣ ਗੁਰੂ ਪਿਆਰਿਓ ਜਦੋਂ ਕੋਈ ਗੁਨਾਹਗਾਰ ਸਾਡੇ ਨਾ ਸਾਹਮਣੇ ਖੜਾ ਹੋਵੇ ਤੇ ਬੰਦਾ ਲੋਕਾਂ ਨੂੰ ਇਕੱਠੇ ਕਰਦਾ, ਆਓ ਤੈਨੂੰ ਮੈਂ ਦੱਸਾਂ ਇਹਨੇ ਕਿੱਡਾ ਵੱਡਾ ਗੁਨਾਹ ਕੀਤਾ। ਹੁਣ ਉਹ ਭਾਵੇਂ ਵਿਚਾਰਾ ਤਰਲਾ ਹੀ ਕਰਦਾ ਹੋਣਾ, ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ, ਪਰ ਬੰਦਾ ਰੌਲੀ ਪਾਉਂਦਾ ਵੀ ਕਿਉਂਕਿ ਧਰਮ ਦਾ ਮੁਖੌਟਾ ਜਾਂ ਉਹਨੂੰ ਪਹਿਨਾਇਆ ਜਾਣਾ ਉਸ ਗੱਲ ਨੂੰ। ਹੁਣ ਸਾਧ ਸੰਗਤ ਜੀ ਗੁਰਦੇਵ ਪਾਤਸ਼ਾਹ ਲੰਮੇ ਪੈ ਸਨ, ਇਹਨੇ ਆ ਕੇ ਠੇਡਾ ਮਾਰ ਦਿੱਤਾ, ਓਏ ਕਾਫਰਾ ਕਹਿ ਕੇ ਬੁਲਾਇਆ, ਗੁਰਦੇਵ ਪਾਤਸ਼ਾਹ ਲੜੇ ਨਹੀਂ ਉੱਠ ਕੇ ਬਹਿ ਗਏ, ਹਾਂ ਸੱਜਣਾ ਕੀ ਗੱਲ ਹੈ, ਔਰ ਲੋਕ ਰੌਲਾ ਸੁਣ ਕੇ ਆ ਗਏ। ਗੁਰਦੇਵ ਪਾਤਸ਼ਾਹ ਕਹਿੰਦੇ ਕੀ ਗੱਲ ਹੋ ਗਈ ਸੱਜਣਾ, ਮੇਰੇ ਤੋਂ ਕੋਈ ਗਲਤੀ ਹੋ ਗਈ? ਕਹਿੰਦਾ ਗਲਤੀ ਪੁੱਛਦਾ, ਤੈਨੂੰ ਪਤਾ ਨਹੀਂ ਕਾਫਰਾ ਤੂੰ ਖੁਦਾ ਦੇ ਘਰ ਵੱਲ ਨੂੰ ਪੈਰ ਕਰਕੇ ਪਿਆ, ਏਦੋਂ ਵੱਡੀ ਗਲਤੀ ਉਹ ਕੀ ਸਕਦੇ। ਹੁਣ ਭਾਈ ਮਰਦਾਨਾ ਜੀ ਸਭ ਕੁਝ ਲਾਗੇ ਜੇ ਬੈਠੇ, ਉਹ ਵੀ ਉੱਠ ਕੇ ਬੈਠ ਗਏ, ਬਾਬਾ ਪੰਗੇ ਦੇ ਵਿੱਚ ਪਾ ਲਿਆ, ਔਰ ਜਿੱਥੇ ਜਾਣਾ ਸਤਿਗੁਰੂ ਕੋਈ ਏਦਾਂ ਦੀ ਮੁਸੀਬਤ ਖੜੀ ਕਰ ਦਿੰਦਾ ਹੈ, ਆ ਪੰਗਾ ਨਹੀਂ ਤੇ ਹੋਰ ਕੀ ਹੈ, ਤੈਨੂੰ ਤੇ ਦਰਸ਼ਨ ਕਰਾਉਣ ਵਾਸਤੇ ਆਖਿਆ ਸੀ ਮਹਾਰਾਜ ਸਾਹਿਬ, ਮੈਨੂੰ ਦਰਸ਼ਨ ਕਰਾ ਲਿਆ, ਤੇ ਸਤਿਗੁਰੂ ਤੁਸੀਂ ਇੱਥੇ, ਤੁਹਾਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਲੋਕ ਕਿੰਨੇ ਕਠੋਰ ਨੇ, ਇਹ ਤੁਹਾਡੇ ਨਾਲ ਕੀ ਕਰ ਸਕਦੇ ਨੇ ਤੁਹਾਨੂੰ ਪਤਾ, ਤੇ ਨਾਲ ਤੁਹਾਨੂੰ ਆਪ ਹੀ ਤੁਸੀਂ ਦੱਸਦੇ ਸੀ ਕਿ ਮਰਦਾਨਿਆਂ ਉੱਥੇ ਦੂਜੇ ਧਰਮ ਵਾਲਾ ਕੋਈ ਬੰਦਾ ਜਾ ਨਹੀਂ ਸਕਦਾ, ਤੇ ਸਤਿਗੁਰੂ ਹੁਣ ਇਹਨਾਂ ਨੂੰ ਪਤਾ ਲੱਗ ਜਾਣਾ ਸਾਰਾ ਕੁਝ, ਔਰ ਇਹ ਤੁਹਾਡੇ ਨਾਲ ਕੀ ਕਰਨ ਗੁਜ਼ਰਨਗੇ, ਪਰਦਾਤਾ ਤੂੰ ਖੁਦਾ ਦਾ ਰੂਪ ਹੈ, ਆਖਿਰ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਸਮਝਾਉਣ ਵਾਸਤੇ ਆਇਆ ਹੋਣਾ। ਇਹ ਮਰਦਾਨਾ ਅੰਦਰੋਂ ਅੰਦਰ ਗੁਰੂ ਪਿਆਰਿਓ ਆਪਣੇ ਅੰਦਰ ਇਹ ਵਿਚਾਰਾਂ ਦੇ ਘੋੜੇ ਦੌੜਾ ਰਿਹਾ ਸੀ, ਪਰ ਡਰ ਗਿਆ, ਇੱਕ ਵਾਰ ਮਰਦਾਨਾ ਜੀ ਡਰ ਗਿਆ। ਹੁਣ ਗੁਰਦੇਵ ਪਾਤਸ਼ਾਹ ਬੜੇ ਪਿਆਰ ਨਾਲ ਕਹਿੰਦੇ ਨੇ ਸੱਜਣੋ ਕੀ ਗੱਲ, ਮੈਂ ਇੱਧਰ ਨੂੰ ਪੈਰ ਕਰ ਲਿਆ, ਕੋਈ ਗੁਨਾਹ ਕੀਤਾ? ਹਾਂ। ਕਹਿੰਦੇ ਏਡੂ ਵੱਡਾ ਕਿਹੜਾ

ਨਾ ਹੋ ਸਕਦਾ, ਇਧਰ ਖੁਦਾ ਦਾ ਘਰ ਹੈ। ਤੇ ਸਤਿਗੁਰ ਕਹਿੰਦੇ ਅੱਛਾ ਮੈਨੂੰ ਨਹੀਂ ਸੀ ਪਤਾ ਇਧਰ ਖੁਦਾ ਦਾ ਘਰ ਹੈ। ਤੇ ਪਿਆਰਿਓ ਆਪਾਂ ਲੜਨਾ ਥੋੜੀ ਹੈ, ਏਦਾਂ ਕਰੋ ਜਿੱਧਰ ਖੁਦਾ ਦਾ ਘਰ ਨਹੀਂ ਮੇਰੇ ਪੈਰ ਤੁਸੀਂ ਉਧਰ ਨੂੰ ਕਰਦੇ, ਆਪਾਂ ਲੜਨਾ ਥੋੜੀ ਹੈ। ਦੇਖੋ ਗੁਰੂ ਮਹਾਰਾਜ ਜੀ ਦੀ ਕਿੱਦਾਂ ਦੇ ਫਲਸਫਾ ਸੀ, ਕਹਿੰਦੇ ਮੈਨੂੰ ਨਹੀਂ ਸੀ ਪਤਾ ਮੈਂ ਨਵਾਂ ਆਇਆ ਇਸ ਜਗ੍ਹਾ ਦੇ ਉੱਤੇ, ਕਿਰਪਾ ਕਰੋ ਜਿੱਧਰ ਖੁਦਾ ਦਾ ਘਰ ਨਹੀਂ ਹੈ ਉਧਰ ਨੂੰ ਮੇਰੇ ਪੈਰ ਕਰ ਦਿਓ, ਆਪਾਂ ਲੜਾਈ ਕਾਹਦੀ, ਲੜਾਈ ਮੁੱਕ ਜਾਣੀ ਹੈ। ਤੇ ਗੁਰੂ ਪਿਆਰਿਓ ਇੱਕ ਜਣਾ ਕਹਿੰਦੇ ਸਤਿਗੁਰਾਂ ਦੇ ਚਰਨ ਫੜਦਾ ਤੇ ਦੂਸਰੇ ਪਾਸੇ ਨੂੰ ਘੁਮਾ ਕੇ ਕਰ ਦਿੰਦਾ। ਤੇ ਗੁਰੂ ਮਹਾਰਾਜ ਇੱਥੇ ਫਿਰ ਗਿਆਨ ਦਿੰਦੇ ਨੇ, ਕਹਿੰਦੇ ਕਹਿੰਦੇ ਜਿੱਧਰ ਨੂੰ ਹੁਣ ਮੇਰੇ ਪੈਰ ਕੀਤੇ ਆ ਕਿ ਇੱਧਰ ਖੁਦਾ ਦਾ ਘਰ ਨਹੀਂ ਹੈ। ਸੱਜਣੋ ਜਿੱਧਰ ਨੂੰ ਮੇਰੇ ਤੁਸੀਂ ਪੈਰ ਕਰਤੇ ਕੀ ਇੱਧਰ ਖੁਦਾ ਦਾ ਘਰ ਨਹੀਂ ਹੈ। ਤੇ ਸਾਰੇ ਇੱਕ ਦੂਜੇ ਵੱਲ ਨੂੰ ਮੂੰਹ ਕਰਕੇ ਪੁੱਛਣ ਲੱਗ ਪਏ ਇੱਧਰ ਖੁਦਾ ਦਾ ਘਰ ਨਹੀਂ, ਜਾ ਖੁਦਾ ਇੱਧਰ ਖੁਦਾ ਦਾ ਘਰ ਨਹੀਂ, ਉਹ ਖੁਦਾ ਦਾ ਜਰਰੇ ਜਰਰੇ ਵਿੱਚ ਵੱਸਦਾ ਕਿ ਇੱਧਰ ਖੁਦਾ ਦਾ ਘਰ ਨਹੀਂ। ਤੋ ਗੁਰੂ ਪਿਆਰਿਓ ਇੱਕ ਰਵਾਇਤ ਮੁਤਾਬਕ ਜਦੋਂ ਕਹਿੰਦੇ ਸੱਚੇ ਸਤਿਗੁਰਾਂ ਦੇ ਚਰਨ ਘੁਮਾਏ ਨਾ ਤੇ ਇਹਨਾਂ ਨੂੰ ਮੱਕਾ ਘੁੰਮਦਾ ਨਜ਼ਰ ਆਇਆ, ਇਹਨਾਂ ਦੇ ਦਿਲਾਂ ਦੇ ਵਿੱਚੋਂ ਉਹ ਆਵਾਜ਼ ਗੂੰਜ ਰਹੀ ਸੀ ਕਿ ਇੱਧਰ ਖੁਦਾ ਦਾ ਘਰ ਨਹੀਂ, ਇੱਧਰ ਖੁਦਾ ਦਾ ਘਰ ਨਹੀਂ। ਤੇ ਗੁਰੂ ਪਿਆਰਿਓ ਇੱਥੇ ਸੱਚੇ ਸਤਿਗੁਰਾਂ ਨੇ ਕੀ ਰਹਿਮਤਾਂ ਕੀਤੀਆਂ, ਇਹਨਾਂ ਨੂੰ ਕਿਵੇਂ ਸਮਝਾਇਆ, ਸੁਣੋ ਜਰਾ।

0: ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਨੇ। ਕਹਿੰਦੇ ਭਾਈ ਨਹੀਂ, ਉਸ ਖੁਦਾ ਨੂੰ ਕਿਸੇ ਇੱਕ ਕਮਰੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਹੁਣ ਇੱਥੇ ਦਾ ਜਿਹੜਾ ਵੱਡਾ ਕਾਜੀ ਸੀ ਨਾ ਰੁਕਨਦੀਨ, ਉਹਨੂੰ ਸੱਦਿਆ ਗਿਆ। ਉਹਨੇ ਆ ਕੇ ਗੁਰਦੇਵ ਪਾਤਸ਼ਾਹ ਦੇ ਨਾਲ ਚਰਚਾ ਕੀਤੀ। ਹੋਰ ਸ਼ਹਿਰ ਦੇ ਪੜ੍ਹੇ ਲਿਖੇ ਬਾਕੀ ਕਾਜੀ ਹਾਜੀ ਸਾਰੇ ਜਿਹੜੇ ਸਨ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਘੇਰਾ ਕੱਤ ਕੇ ਬੈਠ ਜਾਂਦੇ ਨੇ। ਤੇ ਫਿਰ ਅਖੀਰ ਦੇ ਵਿੱਚ ਕਹਿੰਦੇ ਬਾਬਾ ਮੰਨ ਗਿਆ, ਇਹ ਗੱਲ ਤੇਰੀ ਮੰਨ ਗਿਆ ਵੀ ਵਾਕਿਆ ਹੀ ਖੁਦਾ ਜਿਹੜਾ ਉਹ ਕਿਸੇ ਇੱਕ ਕਮਰੇ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਬਾਬਾ ਤੁਸੀਂ ਬੜੇ ਦੂਰ ਤੋਂ ਇੰਡੀਆ ਤੋਂ ਹਿੰਦੁਸਤਾਨ ਤੋਂ ਚੱਲ ਕੇ ਆਏ ਹੋ ਔਰ ਉੱਥੇ ਹਿੰਦੂ ਵੀ ਰਹਿੰਦੇ ਨੇ ਤੇ ਮੁਸਲਮਾਨ ਵੀ ਰਹਿੰਦੇ ਨੇ। ਹੁਣ ਤੁਹਾਡੇ ਕੋਲ ਆ ਜਿਹੜੇ ਬਗਲ ਦੇ ਵਿੱਚ ਝੋਲਾ ਪਾਇਆ ਇਹਦੇ ਵਿੱਚ ਇੱਕ ਤੁਹਾਡੇ ਕੋਲ ਕਿਤਾਬ ਆ, ਉਹਦੇ ਉੱਤੇ ਤੁਸੀਂ ਬਹੁਤ ਕੁਝ ਨੋਟ ਕਰਦੇ ਹੋ। ਹੁਣ ਤੁਸੀਂ ਉਹ ਕਿਤਾਬ ਨੂੰ ਖੋਲ ਕੇ ਸਾਨੂੰ ਦੱਸੋ ਕਿ ਉਸ ਦਰਗਾਹ ਦੇ ਵਿੱਚ ਸੱਚੇ ਖੁਦਾ ਦੀ ਦਰਗਾਹ ਦੇ ਵਿੱਚ ਮੁਸਲਮਾਨ ਕਬੂਲ ਹੋਵੇਗਾ ਕਿ ਹਿੰਦੂ ਕਬੂਲ ਹੋਵੇਗਾ। ਪੁੱਛਣ ਗੱਲ ਅਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ, ਅਲੱਖ ਨਾ ਸਕੇ ਕੁਦਰਤ ਕੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਤੋਂ ਨਹੀਂ ਰਹੀ। ਗੁਰੂ ਪਿਆਰਿਓ, ਜੇ ਅਮਲ ਚੰਗੇ ਨਹੀਂ ਨਾ ਤੇ ਉਹਦੇ ਵਿੱਚ ਹਿੰਦੂ ਹੋਵੇ, ਮੁਸਲਮਾਨ ਹੋਵੇ, ਚਾਹੇ ਸਿੱਖ ਵੀ ਕਿਉਂ ਨਾ ਹੋਵੇ, ਉਹ ਸੱਚੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਇੱਦਾਂ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਸੋ ਗੁਰੂ ਮਹਾਰਾਜ ਕਿਰਪਾ ਕਰਨੇ ਸਭ ਦੀ ਹਾਜ਼ਰੀ ਪ੍ਰਵਾਨ ਕਰੇ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆਵੈ ਧਾਏ, ਸਭ ਥਈ ਹੋਏ ਸਹਾਇ, ਸਭ ਥਈ ਹੋਏ ਸਹਾਇ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨ੍ਹਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੇ, ਚੇਤਾਵਨ ਕਾ ਸਰਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਚੁਗੋ ਚੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ, ਸਿੱਖਾਂ ਦਾ ਮਾਨ ਨੀਵਾ, ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖੀ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਿਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਹਸਰਬਤ ਸੰਗਤਾਂ ਦੇ ਹਿਰਦਿਆਂ ਵਿੱਚ ਸੁਣੇ ਮਿਹਰ ਕਰਨੀ ਮਹਾਰਾਜ ਐਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਸਰਬਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੀ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਮੇਰ ਕਰਕੇ ਬਖਸ਼ਿਸ਼ ਕਰਨਾ ਅਰੰਭੇ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ ਐਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਕਰੋ ਕਿਰਪਾ ਅੱਖਰ ਵਾਧਾ ਘਾਟਾ ਭੁਲਚਕ ਮਾਫ ਕਰਨੀ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਯਾ ਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ

ਸਤਨਾਮ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਖੰਭ ਵਿਕਾਂਦੜੇ ਝੇਲਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾਂ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਦੋਏ ਦੀਵੇ ਚੌਦਾਂ ਹਟਨਾਲੇ

ਜੇਤੇ ਜੀ ਤੇਤੇ ਬਣ ਜਾ ਰੇ ਖੁੱਲੇ ਹੱਟ ਹੁਆ ਵਾ ਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹ ਪਰਵਾਨ ਕਰ ਆਏ ਵੱਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੋ ਪੈਂਦਾ ਸਿਵਨ ਦੇਹ ਬੱਗਾ ਤਪੈ ਕਣਾ ਕਾਲਿਆਂ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਵਹ ਨ ਪਾਵੈ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੈ ਆਪੇ ਇੱਕ ਦੂਜੈ ਪਾਏ ਖੁਆਇਨ ਹਉ ਮੈਂ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਬ ਸਾ ਗੁਰ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਸਮਾਂ ਕੱਢ ਆਪ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜੁੜਮਿਲ ਬੈਠੇ ਹੋ, ਧੰਨਵਾਦ ਹੈ ਗੁਰੂ ਸਵਾਰੇ ਸਤਿਕਾਰ ਢਾਡੀ ਜਥੇ ਦਾ। ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਜੀਵਨ ਯਾਤਰਾਵਾਂ ਜਥੇ ਨੇ ਆਪ ਜੀ ਦੇ ਨਾਲ ਆਰੰਭ ਕੀਤੀਆਂ ਨੇ ਔਰ ਉਹਨਾਂ ਯਾਤਰਾਵਾਂ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ ਤੀਜੀ ਉਦਾਸੀ ਦੀ ਇੱਕ ਕਹਾਣੀ ਉਹਦਾ ਚਰਚਾ ਆਪ ਜੀ ਦੇ ਨਾਲ ਕਰ ਰਹੇ ਸਨ। ਭਾਈ ਗੁਰਦਾਸ ਜੀ ਨੇ ਵਾਰਾਂ ਦੇ ਅੰਦਰ ਉਸ ਯਾਤਰਾ ਦਾ ਉਲੇਖ ਕਰਦਿਆਂ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਇਹਨਾਂ ਸ਼ਬਦਾਂ ਦੇ ਨਾਲ ਜ਼ਿਕਰ ਕੀਤਾ। ਗੁਰੂ ਨਾਨਕ ਪਾਤਸ਼ਾਹ ਦਾ ਮੱਕੇ ਜਾਣ ਦਾ ਉਹ ਜਿਹੜਾ ਸਫ਼ਰ ਹੈ, ਮੱਕੇ ਜਾਣ ਦੀ ਕਹਾਣੀ, ਅਤੇ ਇਹ ਗੱਲ ਉਚੇਚੇ ਤੌਰ 'ਤੇ ਉਹਨਾਂ ਕਹੀ ਹੈ ਵੀ ਬਾਬਾ ਜਦੋਂ ਮੱਕੇ ਆ ਤਾਂ ਉਦੋਂ ਬਾਬੇ ਦਾ ਜਿਹੜਾ ਪਹਿਰਾਵਾ ਸੀ ਉਹ ਨੀਲੇ ਰੰਗ ਦਾ ਸੀ, ਇੱਕ ਹੱਥ ਵਿੱਚ ਬਾਣੀ ਦੀ ਪੋਥੀ ਅਤੇ ਦੂਜੇ ਹੱਥ ਵਿੱਚ ਸੀ ਡਾਂਗ। ਡਾਂਗ ਵਾਲੀ ਫੋਟੋ ਨਹੀਂ ਮਿਲਦੀ ਬਾਬੇ ਦੀ, ਫੋਟੋਆਂ ਮਾਲਾ ਵਾਲੀਆਂ ਅਤੇ ਜਾਂ ਉਹ ਸ਼ੇਰ ਦੀ ਖੱਲ ਅਤੇ ਜਿਹੜੀ ਮ੍ਰਿਗਸ਼ਾਲਾ ਉਹਦੇ ਉੱਤੇ ਬੈਠੇ ਹੋਏ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਬੰਦਗੀ ਕਰਦਿਆਂ ਵਿਖਾਇਆ ਜਾਂਦਾ। ਪਰ ਭਾਈ ਗੁਰਦਾਸ ਨੇ ਚਿੱਤਰਨ ਚਿੱਤਰਿਆ, ਉਹਨਾਂ ਆਖਿਆ ਬਾਬੇ ਦੇ ਇੱਕ ਹੱਥ ਵਿੱਚ ਡਾਂਗ ਸੀ, ਆਸਾ ਹੱਥ, ਆਸਾ ਕਿਹਨੂੰ ਕਹਿੰਦੇ ਨੇ ਜੀ, ਸੋਟੇ ਨੂੰ, ਡਾਂਗ ਨੂੰ, ਇੱਕ ਹੱਥ ਵਿੱਚ ਡਾਂਗ, ਆਸਾ ਹੱਥ ਕਿਤਾਬ ਕਸ਼ ਕੂਜਾ ਵਾਂਗ ਮੁਸੱਲਾ ਧਾਰੀ। ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜ਼ੀ ਹਾਜ਼ੂ ਗੁਜ਼ਾਰੀ, ਉੱਥੇ ਬੈਠਾ ਬਾਬਾ ਜਾ ਕੇ, ਜਾਂ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਅਤੇ ਫਿਰ ਨਿਚੋੜ ਉਹਨਾਂ ਇਹ ਕੱਢਿਆ ਵੀ ਹੋਏ ਹੈਰਾਨ ਕਰੇਨ ਜੁਹਾਰੀ, ਗੁਰੂ ਨਾਨਕ ਪਾਤਸ਼ਾਹ ਫਿਰਿਆ ਮੱਕਾ ਕਲਾ ਦਿਖਾਰੀ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ, ਜਿਹਨੂੰ ਲੈ ਕੇ ਕਈ ਵਾਰੀ ਜਿਹੜੀ ਚਰਚਾ ਉਹ ਇੰਝ ਹੁੰਦੀ ਹੈ ਵੀ ਮੱਕਾ ਘੁੰਮ ਗਿਆ, ਕਹਿੰਦੇ ਮੱਕਾ ਇੱਦਾਂ ਘੁੰਮਿਆ ਜਿਵੇਂ ਉਹ ਚੱਕਰੀ ਘੁੰਮਦੀ ਹੈ, ਇੱਦਾਂ ਮੱਕਾ ਘੁੰਮਿਆ। ਮੈਂ ਬੈਠਾ ਫੋੜ ਰਿਹਾ ਸੀ, ਜੇ ਤੁਸੀਂ ਸਰਚ ਕਰੋ ਨਾ ਕਿਤੇ ਗੂਗਲ ਸਰਚ ਕਰਕੇ ਦੇਖੀਏ ਆਪਾਂ,
मक्का शहर जिहड़ा उहदा टोटल एरिया 760 किलोमीटर दा है। मक्का कोई इदां नहीं है कोई छोटा मोटा शहर है, मक्के दा टोटल एरिया जिहड़ा उह 760 वर्ग किलोमीटर दे विच फैलिया होया मक्का शहर है। ते भाई गुरदास जी ने आखिया फिरिया मक्का कला दिखारी, मक्का फिर गया। इदां समझो भी सरी एक बहुत बड़ा शहर है, तो सरी दे विच इह स्थान है जिथे आप बैठे हैं, यह है श्री गुरु सिंह सभा। गुरु नानक पातशाह मक्के गए, मक्का 760 वर्ग किलोमीटर च फैलिया होया एक बहुत वड्डा घारी शहर है, तो उहदे अंदर वह अस्थान है जिन्हों आखते हैं काबा, जिथे मुसलमान जियारत करने वास्ते जाते। गुरु नानक पातशाह काबे गए, उत्थे फिर सब सच्चे पातशाह की चर्चा होंदी है। गुरु ग्रंथ साहिब की बाणी अंदर गुरु साहब ने यह शब्द वरते है, संकेतक वरते है। एक थां कहिंदे ने मन कर मक्का, अपने मन नूं मक्का बना, किबला कर देही। करबला मुसलमाना दा वह अस्थान है जिथे बहुत वड्डी जंग हज़रत मुहम्मद साहब के दोतिया ने बीबी फातमा के पुत्र ने लड़ी, उहदा जिक्र किया। मूल रूप च यह है कि मक्का किवें घुमाया बाबे ने, यह गल समझण वाली है। दरअसल गुरु नानक पातशाह दे नाल जदों चर्चा होंदी है ना, वह जी हाजिया की चर्चा हुई जिसे उन्होंने आख्या भी अपनी किताब खोल के दसो भी कौन वड्डा है, हिंदू वड्डा है कि मुसलमान वड्डा है। उत्थे जो चर्चा हुई, उस चर्चा दे विच वह मजौर वह मक्के दे जिहड़े हाजी मौलाने वह जिहड़े सी वह हार मन्नी उन्होंने चर्चा दे विच गोडे टेके। तो जदों उन्होंने गोडे टेके इस तरीके नाल बाबे ने मक्का घुमाया, भाव कि मक्के दे लोगों की सुरत घुमा दी, जिथे पवित्र बाणी अंदर हजूर सच्चे पातशाह की बाणी अंदर भगत नामदेव जी का एक शब्द है, वह कहिंदे ने हिंदू अन्ना तुरकू काणा, दो शब्द उन्होंने वरते है। हिंदू नूं उन्होंने अन्ना आख्या, क्यों? क्योंकि एक तो हिंदू बुत प्रस्ती करता है, बुतों की पूजा करता है, तो दूजी मानता यह है भी वह मानता है भी जिहड़ा भगवान का वासा वह दक्षण विच है, भी दक्षण देश हरीका वासा पछम अल्लाह मकामा, वह मानता भी परमेश्वर का वासा दक्षण विच है, कि जिहड़ा मुसलमान है मुसलमान यह मानता भी अल्लाह का वास जिहड़ा पछम विच है। मुसलमान नूं तुरकू काणा आख्या, क्योंकि एक पासे तो एक अल्लाह का पाशक है, वह आखदा भी अल्लाह एक है, पर किते ना किते वह भी भरमया होया इस गल नूं लैके कि जिहड़ा अल्लाह का वास है वह सिर्फ पछम वाले पासे है। ये परम कढ़न वास्ते गुरु नानक पातशाह उत्थे गए, तो उन्होंने मौलाणियों का परम गुरु नानक पातशाह ने कढ़िया भी वह कहानी आप जी ढाडी जत्था सरवण करवा रहा, जथे का धन्यवाद है। तो आओ कड़ा प्रशादी देख का वर्तारा हो रहा है, जिन्होंने नहीं प्राप्त की आप जी प्राप्त कर सकते हो। दो श्री अखंड पाठ साहब जो सेवक परिवारों वालों आरंभ करवाए गए हैं, आरंभ किए हुए अखंड पाठ साहब के भोग परसों में पाए जाने हैं। हफ्तावारी दीवान सजनगी उन्होंने भी आप जी ने हाजरियां भरनिया, ये ही सजे हुए दीवाना की संपूर्णता है। सुखासन थोड़ा रोके किया जाएगा, संगत की आवद में मुख रखद हो सुखासन की सेवा थोड़ी लेट होगी। गुरबाणी सुन दिया चाहवन संगत हाल नंबर 2 बैठ के आप जी गुरबाणी का पाठ सरवण कर सकते हो। सभना का धन्यवाद। वाहिगुरू जी का खालसा, वाहिगुरू जी की फतेह।

ਜੋ ਗੁਰ ਸਿੱਖ ਜੋ ਗੁਰਮੁਖ ਸਿੱਖਾ ਜੋ ਹਰਨਾਮ ਧਿਆਏ ਦੇ ਤਿੰਨ ਦਰਸ਼ਨ ਪੇਖਾ ਸੁਨ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰਨਾਮ ਸਲਾਈ ਰੰਗ ਸਿਉ ਸਭ ਕਿਲ ਵਿਖ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਤਰੇ ਵਿਖਾ ਸਲੋਕ ਮਹਲਾ ਤੀਜਾ ਗੁਰ ਬਿਨ ਗਿਆਨ ਨਾ ਹੋਵੇ ਨਾ ਸੁਖ ਵਸੈ ਮਨ ਆਏ ਨਾਨਕ ਨਾਮੇ ਆਉਣੈ ਮਨ ਮੁਖੀ ਜਸ ਜਸਨ ਜਨਮ ਗਵਾਏ ਮਹਲਾ ਤੀਜਾ ਸਿਰ ਸਾਧਕ ਨਾਵੈ ਨੋ ਸਭ ਖੋਜਦੇ ਥੱਕ ਰਹੇ ਲਿਵਲਾਏ ਬਿਨ ਸਤਿਗੁਰ ਕਿੰਨਾ ਨਾ ਪਾਏ ਗੁਰਮੁਖ ਮਿਲੈ ਮਿਲਾਏ ਬਿਨ ਨਾਵੈ ਪੈਨ ਖਾਣ ਸਭਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸਿੱਧ ਸਾ ਕਰਮਾਤ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਵਸੇ ਨਾਨਕ ਗੁਰਮੁਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਪੌੜੀ ਹਮਟਾਰੀ ਹਰ ਪ੍ਰਭ ਖਸਮ ਕੇ ਨਿਤ ਗਾਵਾ ਹਰ ਗੁਣ ਛੰਤਾ ਹਰ ਕੀਰਤਨ ਕਰਾ ਹਰ ਜਾਸੁਣਾ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਪੇਕਾਰੀਆ ਮੰਗਣ ਜਨ ਮੰਗਤਾ ਹਰ ਦੇਵ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਿਮ ਜਨਤਾ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਤਨਵੰਤਾ ਸਲੋਕ ਮਹੱਲਾ ਤੀਜਾ ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਧ ਤ੍ਰਿਸ਼ਨਾ ਵਿਕਾਰ ਉਮੈ ਵਿੱਚ ਸਭ ਪੜ ਸਕੇ ਦੂਜੈ ਭਾਏ ਖੁਆਰ ਸੋ ਪੜਿਆ ਸੋ ਪਣਤ ਬੀਨਾ ਗੁਰ ਸ਼ਬਦ ਕਰੈ ਵਿਚਾਰ ਅੰਦਰ ਖੋਜੈ ਤਤ ਲਹਿ ਪਾਏ ਮੁਖ ਦੁਆਰ ਗੁਣ ਧਾਨ ਹਰ ਪਾਇਆ ਸਹਿਜ ਕਰੈ ਵਿਚਾਰ ਧਨਵਾ ਪਾਰੀ ਨਾਨਕ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਵਿਣ ਮਨ ਮਾਰੇ ਕੋਈ ਨਾ ਸਿੱਜਈ ਵੇਖੋ ਕੋਲ ਵਿਲਾਏ ਭੇਖ ਤਾਰੀ ਤੀਰਥੀ ਭਵ ਥਕੇ ਨਾ ਇਉ ਮਨ ਮਾਰਿਆ ਜਾਏ ਗੁਰਮੁਖ ਇਉ ਮਨ ਜੀਵਤ ਮਰੈ ਸੱਚ ਰਹਿ ਲਵਿਲਾਏ ਨਾਨਕ ਕਿਸ ਮਨ ਕੀ ਮਲ ਇਉ ਉਤਰੈ ਹਮੈ ਸਭ ਜਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦੜਾਓ ਇੱਕ ਕਿਣਕਾ ਹਰ ਹਰ ਸਿੰਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ ਸਿੰਗਾਰ ਮੇਰੇ ਪ੍ਰਭਾ ਵੈ ਹਰ ਲਾਗਿਆ ਪਿਆਰਾ ਪ੍ਰੇਮਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲਵੇ ਕਾਟੈ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣਕਾ ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਲ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਦਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਤੋਵਣ ਪਾਓ ਗੁਰਪ੍ਰਸਾਦ ਦੀ ਜੀਵਤ ਮੇਰਾ ਉਲਟੀ ਹੋਵੇ ਮਤ ਬਦਲਾਓ ਨਾਨਕ ਮੈਲ ਨਾ ਲੱਗੀ ਨਾ ਫਿਰ ਜੋਨੀ ਪਾਓ ਮਹੱਲਾ ਤੀਜਾ ਚੋ ਜੁਗੀ ਕਲ ਕਾਲੀ ਕਾਂਡੀ ਇੱਕ ਉੱਤਮ ਪਦਵੀ ਇਸ ਯੁਗ ਮਾਂ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦ ਦੀ ਅਣ ਦਿਨ ਭਗਤ ਕਰ ਉਚਰੈ ਹਰ ਭਗਤੀ ਮਾਏ ਸਮਾਏ ਪੌੜੀ ਹਰ ਹਰ ਮੇਲ ਸਾਜਨ ਸੰਗਤ ਮੁਖ ਬੋਲੀ ਹਰ ਹਰ ਪਲੀ ਬਾਣ ਹਰ ਗੁਣ ਗਾਵਾ ਹਰ ਨਿਤ ਚਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪਉ ਖਦ ਖਾਦੇ ਆ ਸਭ ਰੁਗ ਵਾਤੇ ਦੁਖਾ ਕਹਾਣ ਜਿਨਾ ਸਾਸ ਗਿਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖਾਰਿਆ ਰਾਧ ਦੇ ਤਿੰਨ ਚੂਕੀ ਜਮਕੀ ਜਗਤ ਕਾਣ ਸਲੋਕ ਮਹੱਲਾ ਤੀਜਾ ਹਰੇ ਜਨ ਉਥਾਰੈ ਦੱਬੇ ਓ ਸੁਤਿਆਂਗੇ ਵਿਹਾਏ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਬੁਝੋ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨ ਕਮਾਏ ਜਗਤ ਜਲੰਦਾ ਡਿਠ ਮੈਂ ਹੋ ਮੈਂ ਦੂਜਾ ਭਾਏ ਨਾਨਕ ਗੁਰ ਸਰਣਾਏ ਉਪਰੇ ਸੱਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸ਼ਬਦ ਰਿਥੇ ਹੋ ਮੈਂ ਗਈ ਸੁਭਾਵੰਤੀ ਨਾਰ ਫਿਰ ਕੈ ਬਣ ਸਦਾ ਚੱਲੈ ਤਾਂ ਬਣਿਆ ਸੀਗਰ ਸੇ ਸੁਹਾਵੇ ਸਦਾ ਫਿਰ ਰਾਵੇ ਹਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮਿਲ ਲਈ ਗੁਰ ਕੈ ਹੇਤ ਪਿਆਰ ਪੌੜੀ ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਉ ਤਿਨਗਾ ਦਰਸ਼ਨ ਨਾ ਕਰੋ ਪਾਪਿਸ਼ਟ ਤੇ ਆਰੀਓ ਘਰ ਘਰ ਫਿਰੈ ਕੁਸੁੱਧ ਮਨ ਜੋ ਧਰਕੜ ਮਾਰੀ ਪੜਪਾਗੀ ਸੰਗਤ ਮੇਲਾ ਗੁਰਮੁਖ ਸਵਾਰੀ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨਾ ਲੱਗੇ ਆਏ ਜਮਣ ਮਰਣਾ ਮਿੱਟ ਗਿਆ ਕਾਲ ਕਾ ਕਿਛ ਨਾ ਵਸਾਏ ਹਰ ਸੇ ਧੀ ਮਨ ਰਵ ਰਹਿਆ ਸਚਰਿਆ ਸਮਾਏ ਨਾਨਕ ਕੰਬਲੇ ਹਾਰੀ ਤਿੰਨ ਕਉ ਜੋ ਚੱਲਣ ਸਤਿਗੁਰੂ ਭਾਏ ਮਹੱਲਾ ਤੀਜਾ ਬਿਨ ਸ਼ਬਦ ਸੋਧਨਾ ਹੋਵੇ ਜਿਨੇ ਕਰੈ ਸਿੰਗਾਰ ਫਿਰ ਕੀ ਸਾਰ ਨਾ ਜਾਣਨੀ ਦੂਜੈ ਭਾਏ ਪਿਆਰ ਸਾਕ ਸੁੱਧ ਸਾਕੁ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ ਆਈ ਹਰਿ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹੋਂ ਕੁਰਬੈਣੀ ਜਿਨ ਸਤਿਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਣ ਦੇਖਾ ਨੈਣੀ ਹੋ ਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹੱਲਾ ਤੀਜਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿਤ ਹਰ ਦਾਸਨ ਕਹਿ ਵਸ ਹੈ ਜੋ ਜੰਤੀ ਕਹਿ ਵਸ ਜੰਤ ਹਰ ਕੇ ਦਾਸ ਹਰ ਧਿਆਏ ਦੇ ਕਰ ਪ੍ਰੀਤਮ ਸਿਉਨੇ

ਆਸ ਕਛ ਪਟਲ ਨ ਕੀਜ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀਜੈ। ਤਨਾ ਸ੍ਰੀ ਮਹੱਲਾ ਪੰਜਵਾਂ। ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ, ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਨ, ਪ੍ਰਾਣ ਪਤ ਚਿਤ ਰਾਖ ਸਗਲ ਹੈ ਮਰਨਾ ਰਹਾਉ, ਚੰਦਨ ਚੂਆ ਰਸ ਭੋ ਕਰਤ ਅਨੇਕਾ ਬਿਖਿਆ ਬਿਕਾਰ, ਦੇਖ ਸਗਲ ਹੈ ਫੀਕੈ ਏਕੈ ਗੋਬਿੰਦ ਕੋ ਨਾਮ ਨੀਕੋ, ਕਹਿਤ ਹੈ ਸਾਧ ਜਾਨ ਤਾਣ ਤਾਣ ਆਪਣ ਥਾਪਿਓ, ਹਰ ਜਾਪਨਾ ਨਿਮਖ ਜਾਪਿਓ, ਅਰਥ ਦਰਬ ਦੇਖ ਕਛ ਸੰਗ ਨਾਹੀ ਚੱਲਣਾ, ਜਾ ਕੋ ਰੇ ਕਰਮ ਭਲਾ ਤਿਨ ਓਟ ਗਹੀ ਸੰਤ ਭਲਾ, ਤਿਨ ਨਾਹੀ ਰੇ ਜਮ ਸੰਤਾ ਵੈ ਸਾਧੂ ਕੀ ਸੰਗਨਾ, ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ, ਏਕੈ ਨਿਰੰਕਾਰ ਨਾਨਕ ਮਨ ਲੱਗਣਾ। ਤਨਾ ਸ੍ਰੀ ਮਹੱਲਾ ਪੰਜਵਾ ਕਰ ਸਤਵਾਂ। ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕਲੇਸ਼ ਲੋਭ ਮੋਹ ਮਹਾ ਭਉ ਜਲ ਤਾਰੇ, ਰਹਾਉ ਸਾਸ ਸਾਸ ਨਿਮਖ ਨਿਮਖ ਦਿਨ ਸਰੈਣ ਚਤਾਰੇ, ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ, ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ, ਸਾਜਨ ਕੀਰੇ ਨਾਨਕ ਮੰਗਲ ਸੁਖ ਸਧਾਰੇ। ਤਨਾ ਸ੍ਰੀ ਮਹੱਲਾ ਪੰਜਵਾਂ ਕਰ ਅੱਠਵਾਂ ਦੋ ਪਦੇ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾ ਸਾ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਾਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹਿ ਨ ਸਾਕੈ ਜਾਲੇ, ਰਾਹਾਉ ਨਿਰਤਨ ਕੋ ਤਾਣ ਅੰਦਲੇ ਕੋ ਟੇਕ, ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾ ਲਿਤਨਾ। ਸ੍ਰੀ ਮਹੱਲਾ ਪੰਜਵਾਂ। ਪੈ ਕਿਰਪਾਲ ਦਇਆਲ ਗੋਬਿੰਦਾ, ਅੰਮ੍ਰਿਤ ਹਿਰਦੈ ਸਿੰਚਾਈ, ਨਾਵਲ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ, ਸੰਤਨ ਕਉ ਆਨੰਦ ਸਗਲ ਹੀ ਜਾਈ, ਗ੍ਰਹਿ ਬਾਹਰ ਠਾਕੁਰ ਭਗਤਨ ਕਰ ਰਬ ਰਹਿਆ ਸਰਬ ਠਾਈ, ਰਹਾਉ ਤਾ ਕੋ ਕੋਈ ਨਾ ਪਹੁੰਚਣ ਹਾਰਾ, ਜਾ ਕੈ ਅੰਗ ਗੁਸਾਈ ਚਮਕੀ ਤਰਾਸ ਮਿਟੈ ਜਿਸ ਸਿਮਰਤ, ਨਾਨਕ ਨਾਮ ਧਿਆਈ। ਤਨਾ ਸ੍ਰੀ ਮਹੱਲਾ ਪੰਜਵਾਂ। ਦਰਬਵੰਤ ਦਰਬ ਦੇਹ ਗਰਬੈ, ਭੂਮਵੰਤ ਅਭਿਮਾਨੀ ਰਾਜਾ ਜਾਨੈ ਸਗਲ ਰਾਜ ਹਮਰਾ, ਤੋ ਹਰ ਜਨ ਟੇਕ ਸੁਆਮੀ, ਜੇ ਕੋ ਆਪਣੀ ਓਟ ਸਮਾਰਾ, ਜੈਸਾ ਬਿਤ ਤੈਸਾ ਹੋਇ ਵਰਤਾ, ਆਪਣਾ ਬਲ ਨਿਹਾਰ ਰਹਾਉ, ਆਣ ਤਿਆਗ ਪਏ ਕਿਆ ਸੁਰ ਸ਼ਰਨ ਸਰਨ ਕਰ ਆਏ, ਸੰਤ ਅਨੁਗ੍ਰਹ ਪਏ ਮਨ ਨਿਰਮਲ, ਨਾਨਕ ਹਰ ਗੁਣ ਗਾਏ। ਤਨਾ ਸ੍ਰੀ ਮਹੱਲਾ ਪੰਜਵਾਂ। ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸਤਾਂ ਕਹਿ, ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਣ ਨਾਮ ਤਿਆਵਨ ਸਹਿਜ ਸੰਭਾਵਨ ਸੰਗ, ਰਹਾਉ ਜਾਨਕੇ ਚਰਨ ਵਸੈ ਮਿਰਹੀਅਰ ਸੰਗ ਪੁਨੀਤਾ ਦੇਹੀ, ਜਾਨਕੀ ਤੂਰ ਦੇਹੋ ਕਿਰਪਾ ਨਿਧ, ਨਾਨਕ ਕਹਿ ਸੁਖ ਏਹੀ। ਤਨਾ ਸ੍ਰੀ ਮਹੱਲਾ ਪੰਜਵਾਂ। ਯਤਨ ਕਰੇ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਨੈ, ਪਾਪ ਕਰੇ ਕਰ ਮੁਖਰ ਪਾਵੈ, ਭੇਖ ਕਰੈ ਨਿਰਪਾਨੈ, ਜਾਣਤ ਦੂਰ ਤੁਮੈ ਪ੍ਰਬੰਧੇਰ, ਉਤ ਤੱਕ ਉਤ ਤੇ ਉਤ ਭੇਖ ਆਵੈ ਲੋਭੀ ਫੇਰ, ਰਹਾਉ ਜਬ ਲਗ ਤੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ, ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਤਨਾ ਸ੍ਰੀ ਮਹੱਲਾ ਪੰਜਵਾਂ। ਨਾਮ ਗੁਰ ਦੀਓ ਹੈ ਆਪਣਾ, ਜਾ ਕੈ ਮਸਤ ਕਰਮਾ, ਨਾਮ ਤਿਰੜਾਵੈ ਨਾਮ ਜਪਾਵੈ, ਤਾਂ ਕੈ ਜੁਗ ਮੈਂ ਧਰਮਾ, ਜਨ ਕੋ ਨਾਮ ਵਡਾਈ ਸੋ ਬਨਾਮੋ ਗਤ, ਨਾਮੋ ਪਤ ਜਨ ਕੀ ਮਾਨੈ ਜੋ ਜੋ ਹੋ ਗ੍ਰਹਾਉ, ਨਾਮ ਧਾਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹਾ, ਨਾਮ ਵਿਵਹਾਰਾ ਨਾਨਕਿਆ ਧਾਰਾ, ਨਾਮ ਪ੍ਰਾਪਤ ਲਾਹਾ। ਤਨਾ ਸ੍ਰੀ ਮਹੱਲਾ ਪੰਜਵਾਂ। ਨੇਤਰ ਪੁਨੀਤ ਪੈ ਦਰਸ਼ ਪੇਖੇ, ਮਾਥਾ ਪਰੋ ਰਵਾਲ, ਰਸ ਰਸ ਗੁਣ ਗਾਵੋ ਠਾਕੁਰ ਕੇ, ਮੋਰਾ ਹਿਰਦੈ ਬਸੋ ਗੋਪਾਲ, ਤੁਮ ਤੋ ਰਾਖਣ ਹਾਰ ਦਇਆਲ, ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ, ਹੋ ਹੋ ਪ੍ਰਭੂ ਕਿਰਪਾਲ, ਰਹਾਉ ਮਹਾ ਆਨੰਦ ਮੰਗਲ ਰੂਪ, ਤੁਮਰੇ ਬਚਨ ਅਨੂਪ ਰਸਾਲ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਤਨਾ ਸ੍ਰੀ ਮਹੱਲਾ ਪੰਜਵਾਂ। ਆਪਣੀ ਉਕਤ ਖਿਲਾਵੈ ਭੋਜਨ, ਆਪਣੀ ਉਕਤ ਖਿਲਾ ਖਿਲਾ

ਸਰਬ ਸੁਖ ਭੋਗ ਰਸ ਦੇਵ ਮਨ ਹੀ ਨਾਲ ਸਮਾਵ ਹਮਰੇ ਪਿਤਾ ਗੋਪਾਲ ਦਯਾਲ ਜੋ ਰੱਖ ਬਹਿਤਾਰੀ ਬਾਰ ਕਉ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਾਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਯਾਲ ਦਮੋਦਰ ਕਾਮ ਕ੍ਰੋਧ ਬਿਖ ਜਾਰੇ ਰਾਜ ਮਾਲ ਜੋਬਨ ਤਨ ਜੀਅਰਾ ਇਨ ਉਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤ ਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਧ ਪਾਰ ਉਤਾਰੇ ਰਹਾਉ ਧਨ ਸੁਥਾਨ ਧਨ ਓਏ ਭਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੀ ਸ਼ਰਧਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਤਨਾਸਰੀ ਮਹੱਲਾ ਪੰਜਵਾਂ ਛਡਾਏ ਲੀਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸ ਨਾ ਕਤ ਹੂੰ ਜਾਤ ਸਤਿਗੁਰ ਪੂਰੈ ਕਿੰਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕਹੋ ਪਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾਂ ਪਰ ਹਰ ਨਾ ਲੋਭ ਝੂਠ ਨਿੰਦ ਇਹ ਵੀ ਕਰਤ ਗੁਦਾਰੀ ਮਿਰਗ ਚਸਨਾ ਆਸ ਮਿਥਿਆ ਮੀਠੀ ਇਹ ਟੇਕ ਮਣਾ ਸਧਾਰੀ ਸਾਕਤ ਕੀ ਅਵਰਦਾ ਜਾਏ ਬਿਰਧਾਰੀ ਜੈਸੇ ਕਾਗਦ ਕੇ ਭਾਰ ਮੂਸਾ ਢੂਕ ਗਵਾਬਦ ਕਾਮ ਨਹੀਂ ਗਵਾਰੀ ਰਾਹਾਉ ਕਰ ਕਿਰਪਾ ਪਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੁੱਢਤ ਅੰਧ ਨਾਨਕ ਪ੍ਰਭ ਕਾੜਤ ਸਾਧ ਜਨਾ ਸੰਗਾਰੀ ਤਨਾਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੁਖ ਧਨ ਜੀ ਕਾ ਪਾਰ ਬ੍ਰਹਮ ਰਹਿ ਜਾਤੀ ਰਸਨਾ ਰਾਮ ਰਸਨ ਮਾਤੀ ਰੰਗ ਰੰਗੀ ਰਾਮ ਆਪਣੀ ਕੈ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਾ ਸਾ ਤਿਨਹੀ ਰਖ ਲੀਆ ਪੂਰਨ ਪ੍ਰਭ ਕੀ ਪਾਤੀ ਮੇਲ ਲਿਓ ਆਪੇ ਸੁਖਦਾਤਾ ਨਾਨਕ ਹਰ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਜਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਹਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੋਂ ਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਹੋ ਕਰ ਗਏ ਉਧਰੋ ਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਨਾਨਕ ਆਨੰਦ ਭਏ ਦੁਖ ਪਾਗੇ ਸਦਾ ਸਦਾ ਹਰਜਾਪ ਤਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲੇ ਅਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਟਾ ਕਬ ਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਯਾਲ ਪੁਰਖ ਬਖਸ਼ਾਂਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ।

हम रुलते फिरते कोई बात ना पूछता।

ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾ, ਸੱਚੇ ਤੇਰੇ ਕਰਣੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ।

ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ। ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ। ਇੱਕ ਨਾ

0: ਸਤਸੰਗਾ
1: ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਅਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ

ਨਦਰੀ ਸਤਿਗੁਰੂ ਪਾਇਆ ਇੰਜ ਬੁੱਧ ਜਨ ਪਰਮਿਆ ਤਾਂ ਸਤਿਗੁਰ ਸਤ ਸੁਣਾਇਆ ਸਤਿਗੁਰ ਜੀ ਉੜਦਾ ਤਾਂ ਕੋ ਨਹੀਂ ਸਤ ਸੁਣੇ ਲੁਕ ਸਵਾਇਆ ਸਤਿਗੁਰ ਸਰਪਾ ਜਨ ਵਿੱਚੋਂ ਆ ਗਵਾਇਆ।

0: ਭੈ ਵਿੱਚ ਪਾਉਣ ਵਾਹਿਆ ਸਦਵਾ ਭੈ ਵਿੱਚ ਚੱਲਿਆ ਲੱਖ ਦਰੀਆਂ ਭੈ ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੈ ਸਿਰ ਪਾਰ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋ ਕਰੋੜੀ ਚਲਤ ਅਨੰਤ ਪਹਿ ਵਿੱਚ ਸਿੱਧ ਬੁੱਧ ਸੁਰਨਾਚ ਪਹਿ ਵਿੱਚ ਆਡਾਣ ਆਕਾਸ਼ ਪਹਿ ਵਿੱਚ ਜੋਤ ਮਹਾਂਬਲ ਸੂਰ ਪਹਿ ਵਿੱਚ ਆਵੇ ਜਾਵੇ ਪੂਰ ਸਗਲਿਆ ਭਾਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਔਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ

ਪਤ ਜਨ ਭਰਮਿਆ ਤਾਂ ਸਤਿਗੁਰ ਸਤ ਸੁਣਾਇਆ। ਸਤਿਗੁਰ ਜੀ ਉੜਦਾ ਤਾਂ ਕੋ ਨੀ ਸੁਸਣੇ ਰੁਕ ਸਪਾਇਆ, ਸੁਮਨ ਸਪਾ ਜਨ ਵਿੱਚੋਂ ਅਗਵਾਇਆ, ਜਿਨ ਸਚੋ ਸਚ ਬੁਝਾਇਆ।

ਨਾਨਕ ਮੂੰਹ ਸਹਿ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ ਮਹੱਲਾ ਪਹਿਲਾ।

ਹਉਮ ਵਿੱਚ ਸਚਿਆਰ ਕੂੜਿਆਰ, ਹਉਮ ਵਿੱਚ ਪਾਪੁਨ ਵਿਚਾਰ, ਹਉਮ ਚ ਨਰਕ ਸੁਰਗ ਅਵਤਾਰ, ਹਉਮ ਵਿੱਚ ਹਸੈ, ਹਉਮ ਵਿੱਚ ਰੋਵੈ, ਹਉਮ ਵਿੱਚ ਭਰੀਐ, ਹਉਮ ਵਿੱਚ ਧੋਵੈ।

ਸੋਮਿਤ ਜਾਣੈ ਨਾਨਕ ਸਰਾ ਮੇਰਾ ਜਨਤਾ ਹਾਂ। ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ, ਜਿਨ ਕਰਤਾ ਕਰਨਾ।

0: ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋਗ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਯੋਗ ਸ਼ਬਦਾਂ ਗਿਆਨ ਸ਼ਬਦਾਂ ਬੇ ਸ਼ਬਦਾਂ ਬ੍ਰਾਹਮਣ ਹੈ ਅਤਰੇ ਸ਼ਬਦਾਂ ਸੂਰ ਸ਼ਬਦਾਂ ਸੂਦਰ ਸ਼ਬਦਾਂ ਪ੍ਰਾਕ੍ਰਿਤ ਹੈ ਸਰਵ ਸ਼ਬਦ।

ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀਆਂ ਬਾਜ ਨਾ ਕੋ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ ਸੂਤਕ ਕਿਉਂ।

0: ਲੱਗਾ ਸੋ ਪ੍ਰਵਾਨ ਮਹਲਾ ਦੂਜਾ।
1: ਜੋ ਜੀ ਹੋਏ ਸੋ ਗੋਏ ਮੌਕਾ ਕਿਆ ਵਾਉ, ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ, ਇਹੋ ਨਿਉ ਮਹਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਵਾਜਾ ਮਹਲਾ ਦੂਜਾ।
0: ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹਲਾ

0: ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਮਰੀ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੁਤਰ ਧਾਰੀ ਤੁਮਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈ

ਤੇ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸ਼ਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਬਖਸ਼ਿਸ਼ ਦੇ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸ੍ਰੀ ਆਸਾ ਕੀ ਵਾਰ ਕੇ ਕੀਰਤਨ ਕੀ ਅਰਦਾਸ ਕਿਰਪਾ ਕਰਨੀ ਮਿਹਰ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਤਿਗੁਰ ਜੀ ਕੱਲ ਰੋਜ਼ ਤੋਂ ਆਪ ਜੀ ਦੇ ਦਰੋਂ ਘਰੋਂ ਵਰਸਾਏ ਸੇਵਕ ਪਰਿਵਾਰ ਇਲਾਕਾ ਨਿਵਾਸੀ ਨਗਰ ਪੁਆਧੜਾ ਦੀ ਸੰਗਤ ਵੱਲੋਂ ਅਤੇ ਭਾਈ ਬਲਦੇਵ ਸਿੰਘ ਅਟਵਾਲ ਪਰਿਵਾਰ ਵੱਲੋਂ ਕੱਲ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਨਗਰ ਨਿਵਾਸੀਆਂ ਦੇ ਅਟਵਾਲ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ ਸਤਿਗੁਰੂ ਜੀ ਕਿਰਪਾ ਕਰਨੀ ਪਾਠੀ ਸਿੰਘਾਂ ਨੂੰ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦੀ ਮਤ ਬੁੱਧ ਬਖਸ਼ਿਸ਼ ਕਰਨੀ ਪਰਿਵਾਰਾਂ ਨੂੰ ਬਾਣੀ ਸੁਣਨ ਸੇਵਾ ਕਰਨ ਦੇ ਉੱਦਮ ਬਲ ਬਖਸ਼ਣੇ
ਇਸ ਵੇਲੇ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜ਼ੂਰ ਨਗਰ ਬਾਦੜਾ ਸੰਗਤ ਇਲਾਕਾ ਨਿਵਾਸੀਆਂ ਵੱਲੋਂ ਸਮੂਹ ਪਰਿਵਾਰਾਂ ਵੱਲੋਂ ਅਤੇ ਭਾਈ ਬਲਦੇਵ ਸਿੰਘ ਅਟਵਾਲ ਅਟਵਾਲ ਪਰਿਵਾਰ ਵੱਲੋਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ। ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਆਪਣੇ ਸ਼ੁਭ ਦੈਵੀ ਗੁਣ ਬਖਸ਼ਣੇ। ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ

जियो पिंड तेरी रासू।

ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰੇ ਅਰਸ਼ੋਂ ਕੁਰਸੋਂ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਜੀ ਜੈਤ ਸਰੀ। ਮਹੱਲਾ ਚੌਥਾ ਘਰ ਪਹਿਲਾ ਚੌਪਦੇ।

ਪੂਰੇ ਹਰ ਨਾਮ ਦਿਰੜਾਇਆ, ਬਿਨ ਨਾਮੈ ਜੀਵਨ ਬਿਰਥਾ ਰਹਾਉ, ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਥਾ, ਜਿਨ ਸਾਧੂ ਚਰਨ ਸਾਧ ਪਗ ਸੇਵੇ,

ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ

हमें अवगुण परे एक गुण नाहीं, अमृत शाड बिखै बिख खाई।

धर्म हो गया, अर्थ हो गया, काम हो गया ते मोख हो गया। धर्म जिम्मेवारियां नूं कहिंदे ने। हालांकि हर मजहब की जिहड़ी धर्म की डेफिनेशन है वह बड़ी वक्री वक्री है। हिंदुइज़म दे विच धर्म जिहड़ा है उन्हूं भी अगे कई भागां विच वंडिया होया। सो उत्थे पहली गल चलदी है धर्म की प्राप्ति, उहदे कुछ लक्षण दसे जांदे ने भी ब्राह्मण का धर्म की है, खत्री का धर्म की है, जिहड़ा वैश है उहदा धर्म की है, शूद्र का धर्म की है। सो उत्थे धर्म की डेफिनेशन कुछ होर है। पर जदों तुसीं सतगुरु गुरु ग्रंथ साहिब महाराज की बाणी नूं पढ़ोगे तो इत्थे महाराज ने आख्या सर्व धर्म है श्रेष्ठ धर्म, हर को नाम जप निर्मल करम। अपने नित दे कम्मां नूं निर्मल बनाउणा, नित दे कम्मां विच्चों मैल कढ़नी धर्म है। धर्म है जिहड़ा बंदे नूं धो कढ़दा है, जिहड़ा पवित्र करदा है, शुद्ध करदा है इहदे मन नूं, उहनूं धर्म कहा जांदा। ते सतगुरु ने आख्या इहतों उत्तम होर कोई धर्म नहीं है। सर्व धर्म है श्रेष्ठ धर्म। हुण असीं किनू चुनांगे? आपां हमेशा अपनी जिंदगी विच श्रेष्ठ चीज़ नूं चुनदे हां, उत्तम चीज़ नूं चुनदे हां, जिथे साडे कोल ऑप्शनस होवन ना। हुण साडे सामने कोई दुनिया का पदार्थ ही पिया होवे ते तुहानूं चुनण लई इह कहा जावे भी किहड़ी गड्डी लैणी, आ लैणी, आ लैणी, क्या लैणी है, ते बंदा किनू चुनेगा जिहड़ी सब तों श्रेष्ठ होवेगी? श्रेष्ठ नूं चुनिया जांदा है, उत्तम नूं चुनिया जांदा है। साढ़े सामने कोई फूड, कोई भोजन इदां दा पिया होवे जिहड़ा सानू श्रेष्ठ है, असीं उहनूं चुणांगे, बाकी अपने आप ही दरकनार हो जाणे। तो महाराज कहिंदे ने सारे धर्मां दे विच्चों सब तों श्रेष्ठ धर्म है रब की इबादत करनी, उहनूं चेते करना। सर्व धर्म है श्रेष्ठ धर्म, हर को नाम जप। हरी दे नाम दा, रब दे नाम दा, वाहिगुरु दे नाम दा जाप करना, हर को नाम जाप। अगे आख्या निर्मल करम, कि तुहाडे जिहड़े करम ने, जो तुहाडे एक्शन ने, वह निर्मल होण, उहनां विच मैल ना होवे, इहनूं धर्म कहा जांदा। ते जे कर्मां विच मैल भरी है ते बंदा होर कोई धर्म कमा रहा है ते चेता रखो वह सिर्फ एक धर्म दे नां ते अडंबर हो सकदा, वह धर्म नहीं हो सकदा। धर्म ने बंदे दी लाइफ विच्चों, उहदी जिंदगी विच्चों मैल नूं पासे करना है, ये परपज है धर्म दा। जे मैल पासे नहीं हुंदी तो कुछ भी नहीं है। तो महाराज ने बड़ी सीधी डेफिनेशन दित्ती। हुण चार पदार्थां दा मैं जिक्र कर रहा सी, चार गल्लां मन्नियां गईयां। ते पहला धर्म है, धर्म दे बारे हिंदुइज़म दे विच दस्या गया कि किहड़े 25 साल तुसीं घर विच रहना है, किहड़े 25 साल तुसीं अपने घर नूं त्यागना है, किहड़े किहड़े धर्म नूं तुसीं धारण करना है। पर गुरमत ने नहीं आख्या। हुण पहला धर्म, दूजा अर्थ। अर्थ का मतलब हुंदा है पदार्थ, जिहनूं आपां कहिंदे आ, जिवें आपां सारे सवेर तों लै के शामां ताईं जिहड़ी किरत करदे आ, उहदे वजों, उहदे इवज विच्चों जो सानूं मिलदा उहनूं अर्थ कहिंदे ने। फिर आख्या काम, कामनावां, इच्छावां, कि जिहड़ी बंदे ने कोई कामना रखी, उह कामना उहदी पूरी हो जावे। बंदा चाहुंदा वी इदां है ना, कि मैं जो सोचदा उहदे अकॉर्डिंग ही सारी दुनिया संसार चली जावे, जो मेरे मन विच कामनावां उठदियां ने। पर इदां हुंदा कदी नहीं जी, हर कामना बंदे दी पूरी नहीं हो सकदी, हर कामना पूरी नहीं हुंदी, हर इच्छा पूरी नहीं हुंदी। इन्हां इच्छावां नूं मारना पैंदा है, इच्छावां नूं काबू करना पैंदा है, इहनूं अपने वस विच करना पैंदा है। कामनावां दीआं ते लहरां बंदे दे अंदरों उठदियां ने, इच्छावां दीआं लहरां, इह कोई घाट है इहदी? इहदी कदी कोई घाट नहीं रही, सगों बंदा इन्हां इच्छावां दे वस पिया होया की हुंदा है, दुखी भी हुंदा है। इच्छावां बंदे नूं डिवेलप भी करदियां ने, पर इच्छावां बंदे नूं दुखी भी करदियां ने। तो महाराज ने आख्या धर्म, अर्थ, काम, मोख। मोख का मतलब हुंदा है मुक्ति प्राप्त कर लैनी, मुक्त हो जाना। तो सतगुरु ने बाणी विच बड़ी स्पष्ट गल आखी भी चार पदार्थ जे को मांगै साध जना की सेवा लागै। जिहड़ा गुरु की सेवा विच लग गया ना, समझो उन्हें चारे पदार्थ ही मान ले, उन्हूं धर्म ही आ गया, उन्हूं अर्थ भी मिल गया, उहदी कामना
ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਪਾਰ ਜਾਤ ਇਹ ਹਰ ਕੋ ਨਾਮ, ਬਾਬੇ ਨੇ ਆਖਿਆ ਰੱਬ ਦਾ ਨਾਮ ਹੀ ਪਾਰ ਜਾਤ ਰੁੱਖ ਹੈ। ਪਾਰ ਜਾਤ ਹਰ ਕੋ ਨਾਮ, ਪਾਰ ਜਾਤ ਇੱਕ ਰੁੱਖ ਮੰਨਿਆ ਜਾਂਦਾ, ਕਹਿੰਦੇ ਸਵਰਗ ਦੇ ਵਿੱਚ ਕੋਈ ਬੂਟਾ ਐਸਾ ਹੈ ਜਿਹੜਾ ਬੰਦੇ ਦੀਆਂ ਇਛਾਵਾਂ ਨੂੰ ਪੂਰੀਆਂ ਕਰਦਾ ਹੈ। ਤੇ ਮਹਾਰਾਜ ਨੇ ਆਖਿਆ ਨਹੀਂ, ਇਛਾਵਾਂ ਹੀ ਤੇ ਬੰਦੇ ਨੂੰ ਦੁੱਖ ਦਿੰਦੀਆਂ ਨੇ, ਇਛਾਵਾਂ ਕਰਕੇ ਤੇ ਸਾਰੀ ਮੁਸ਼ਕਲ ਹੈ। ਇਛਾਵਾਂ ਕਦੀ ਪੂਰੀਆਂ ਨਹੀਂ ਹੁੰਦੀਆਂ, ਕਦੀ ਨਹੀਂ ਬੰਦਾ ਰੱਜਦਾ। ਬੰਦਾ ਰੱਜੇਗਾ ਰੱਬ ਦੇ ਨਾਮ ਦੁਆਰਾ, ਤ੍ਰਿਪਤੀ ਕਿੱਥੇ ਹੋਵੇਗੀ? ਉਸ ਵਾਹਿਗੁਰੂ ਵੱਲੋਂ ਦਿੱਤੇ ਹੋਏ ਗੁਣ, ਉਹਦਾ ਨਾਮ ਹੀ ਬੰਦੇ ਨੂੰ ਤ੍ਰਿਪਤ ਕਰ ਸਕਦਾ, ਸੰਤੁਸ਼ਟ ਕਰ ਸਕਦਾ। ਤਾਂ ਮਹਾਰਾਜ ਕਹਿੰਦੇ ਨੇ ਤੁਹਾਨੂੰ ਕਿਸੇ ਪਾਰ ਜਾਤ ਰੁੱਖ ਵੱਲ ਭੱਜਣ ਦੀ ਲੋੜ ਕੋਈ ਨਹੀਂ। ਪਾਰ ਜਾਤ ਇਹ ਹਰ ਕੋ ਨਾਮ, ਆਖਿਆ ਕੋਈ ਕਾਮ ਧਿਨ ਗਊ ਹੈ, ਧਿਨ ਦਾ ਅਰਥ ਹੁੰਦਾ ਗਾਂ, ਕਾਮ ਦਾ ਅਰਥ ਹੈ ਜਿਹੜੀਆਂ ਕਾਮਨਾਵਾਂ ਨੂੰ ਪੂਰੀਆਂ ਕਰਦੀ ਹੈ। ਕਾਮ ਧਿਨ ਹਰ ਹਰ ਗੁਣ ਗਾਮ, ਆਖਿਆ ਜਦੋਂ ਮੈਂ ਰੱਬ ਦੇ ਗੁਣ ਗਾਉਂਦਾ ਹਾਂ ਤੇ ਇਹੋ ਹੀ ਮੇਰੇ ਲਈ ਕਾਮ ਧਿਨ ਹੈ, ਇਹੋ ਹੀ ਸਭ ਕੁਝ। ਤੋ ਸਤਿਗੁਰ ਨੇ ਆਖਿਆ ਮੇਰੇ ਮਨ ਭੱਜ ਰਾਮ ਨਾਮ ਸਭ, ਅਰਥਾ ਰੱਬ ਦਾ ਨਾਮ ਹੀ ਜਿਹੜਾ ਹੈ ਉਹਦੇ ਗੁਣ ਹੀ ਸਭ ਤੋਂ ਵੱਡਾ ਪਦਾਰਥ ਹੈ, ਇਸ ਤੋਂ ਉੱਤਮ ਪਦਾਰਥ ਹੋਰ ਕੋਈ ਨਹੀਂ ਹੋ ਸਕਦਾ। ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਹੁਣ ਇਹ ਨਾਮ ਮਿਲਦਾ ਕਿੱਥੋਂ ਹੈ? ਬੜੀਆਂ ਨਾਮ ਦੀਆਂ ਦੁਕਾਨਦਾਰੀਆਂ ਵੀ ਲੋਕ ਖੋਲ ਕੇ ਬਹਿ ਸਕਦੇ ਨੇ ਵੀ ਆਓ ਤੁਹਾਨੂੰ ਅਸੀਂ ਨਾਮ ਦਿੰਦੇ ਹਾਂ, ਸਾਡੇ ਕੋਲੋਂ ਆਣ ਕੇ ਤੁਸੀਂ ਨਾਮ ਲੈ ਜਾਓ। ਤੇ ਕਈ ਵਾਰ ਬੰਦਿਆਂ ਦੇ ਮੂੰਹ ਆਮ ਸੁਣੀਦਾ, ਕਹਿੰਦੇ ਅਸੀਂ ਬਾਬਾ ਜੀ ਕੋਲ ਨਾਮ ਲਿਆ ਹੋਇਆ। ਕੋਈ ਦੁਨੀਆਂ ਦਾ ਬਾਬਾ ਤੁਹਾਨੂੰ ਨਾਮ ਨਹੀਂ ਦੇ ਸਕਦਾ, ਨਾਮ ਕੌਣ ਦੇਵੇਗਾ? ਸਤਿਗੁਰ ਨੇ ਆਖਿਆ ਗੁਰ ਪੂਰਾ, ਗੁਰੂ ਪੂਰਾ ਜਿਹੜਾ ਹੈ ਉਹ ਹੀ ਨਾਮ ਦੇ ਸਕਦਾ। ਤੇ ਪੂਰਾ ਗੁਰੂ ਕੌਣ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ, ਇਹਦੇ ਵਿੱਚ ਕੋਈ ਐਬ ਨਹੀਂ, ਕੋਈ ਕਮੀ ਨਹੀਂ। ਇਹਦੇ ਵਿੱਚ ਜਿੰਨੇ ਮਹਾਂਪੁਰਖ ਬੈਠੇ ਨੇ ਸਾਰੇ ਪੂਰੇ ਨੇ। ਇਸ ਕਰਕੇ ਕਿਤੇ ਭਟਕਣਾ ਜਾਇਓ ਵੀ ਕਿਸੇ ਦੇ ਕੋਲ ਨਾਮ ਕੰਨ ਵਿੱਚ ਲੈਣ ਤੁਰ ਜਾਇਓ, ਕੋਈ ਤੁਹਾਨੂੰ ਕੋਈ ਇੱਕ ਅੱਧਾ ਜਾਪ ਦੇ ਦੇਵੇ ਵੀ ਆਹ ਬੈਠੇ ਕਰੀ ਜਾਓ, ਨਹੀਂ। ਸਿੱਖ ਨੇ ਨਾਮ ਕਿਹਦੇ ਕੋਲ ਲੈਣਾ? ਗੁਰੂ ਦੇ ਪਾਸੋਂ ਲੈਣਾ ਹੈ। ਤੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਸਿੱਖ ਦਾ ਕੋਈ ਹੋ ਨਹੀਂ ਸਕਦਾ। ਗੁਰਪੂਰੇ ਹਰ ਨਾਮ ਦ੍ਰਿੜਾਇਆ, ਨਾਮ ਦ੍ਰਿੜ ਕਰਾ ਦਿੰਦਾ। ਦ੍ਰਿੜ ਦਾ ਅਰਥ ਹੁੰਦਾ ਕਿਸੇ ਚੀਜ਼ ਨੂੰ ਪੱਕਿਆਂ ਕਰਾ ਦੇਣਾ ਵੀ ਇਹੋ ਕੁਝ ਹੈ। ਗੁਰਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਿਰਥਾ। ਤੇ ਜੇ ਤੁਸੀਂ ਗੁਰੂ ਦੀ ਸਿੱਖਿਆ ਅਮਲ ਉਹਦੇ ਨਾਮ ਨੂੰ ਧਾਰਨ ਨਹੀਂ ਕੀਤਾ ਤੇ ਮਹਾਰਾਜ ਕਹਿੰਦੇ ਜੀਵਨ ਵਿਅਰਥ ਚਲਿਆ ਜਾਵੇਗਾ, ਇਸ ਜੀਵਨ ਦਾ ਲਾਭ ਕੋਈ ਨਹੀਂ। ਇਸ ਕਰਕੇ ਗੁਰੂ ਤੋਂ ਬਿਨਾਂ ਹੋਰ ਕਿਸੇ ਕੋਲ ਨਾਮ ਨਹੀਂ ਹੈ। ਗੁਰੂ ਹੀ ਹੈ ਜਿਹੜਾ ਨਾਮ ਦਾ ਦਾਤਾ ਹੈ। ਆਪਾਂ ਬੋਲਦੇ ਹਾਂ ਨਾ ਵੀ ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਨੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ। ਇੱਕ ਬੋਲ ਆਪਾਂ ਪੜ੍ਹਦੇ ਹਾਂ ਵੀ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਹੀ ਹੈ ਜਿਹੜਾ ਮੈਨੂੰ ਮੰਤਰ ਦ੍ਰਿੜ ਕਰਾਵੇਗਾ। ਮੰਤਰ ਦਾ ਅਰਥ ਹੁੰਦਾ ਉਪਦੇਸ਼, ਉਪਦੇਸ਼ ਕੀ ਹੈ ਉਹਦਾ ਨਾਂ। ਤੋ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਆਖਿਆ ਵੀ ਗੁਰਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਗੁਰੂ ਦੀ ਸਲਾਹ ਤੋਂ ਬਿਨਾਂ ਬੰਦੇ ਦਾ ਜੀਵਨ ਵਿਅਰਥ ਚਲੇ ਜਾਂਦਾ। ਗੁਰਮੰਤਰ ਹੀਣ ਸਹਿ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣਾ। ਬਾਬੇ ਨੇ ਆਖਿਆ ਜਿਹੜਾ ਗੁਰੂ ਦੀ ਸਲਾਹ ਤੋਂ ਸੱਖਣਾ ਬੰਦਾ ਹੁੰਦਾ ਹੈ ਨਾ, ਉਹਦਾ ਜਨਮ ਤ੍ਰਿਕਾਰਯੁਗ ਹੋ ਜਾਂਦਾ, ਤ੍ਰਿਗੰਤ ਹੋ ਜਾਂਦਾ। ਗੁਰਮੰਤਰ ਹਿਣਸਿਆ ਜੋ ਪ੍ਰਾਣੀ, ਤ੍ਰਿਗੰਤ, ਤ੍ਰਿਗੰਤ ਮਤਲਬ ਲਾਣਤ ਯੋਗ, ਫਿਟਕਾਰ ਯੋਗ। ਤ੍ਰਿਗੰਤ ਜੀਵ, ਤ੍ਰਿਗੰਤ ਜਨਮ ਭ੍ਰਸ਼ਟਣਾ, ਉਹਦਾ ਜਨਮ ਭ੍ਰਸ਼ਟਿਆ ਜਾਂਦਾ ਹੈ। ਆਖਿਆ ਕੂਕਰ ਹੈ, ਸੂਕਰ ਹੈ, ਗਰਦਬ ਹੈ, ਬੰਦਾ ਕਿਹਦੇ ਵਰਗਾ ਹੋ ਜਾਂਦਾ? ਕੂਕਰ ਵਰਗਾ। ਕੂਕਰ ਕਹਿੰਦੇ ਨੇ ਜੀ ਕੁੱਤੇ ਨੂੰ। ਸੂਕਰ ਦਾ ਅਰਥ ਹੁੰਦਾ ਸੂਰ ਵਰਗਾ, ਬੰਦੇ ਦਾ ਵਿਹਾਰ ਕੁੱਤੇ ਵਰਗਾ, ਸੂਰ ਵਰਗਾ, ਗਰਦਬ ਗਧੇ ਵਰਗਾ, ਗਰਦ ਪ੍ਰੀਤ ਭਸਮ ਸੰਗ ਹੋਏ। ਕੂਕਰਾ, ਸੂਕਰਾ, ਗਰਦਬਾ, ਬਾਬੇ ਨੇ ਆਖਿਆ ਸਰਪਨਾ, ਸੱਪ ਵਰਗਾ, ਕਾਕਾ, ਕਾਕਾ ਕਾਂ ਨੂੰ ਕਹਿੰਦੇ ਨੇ, ਤੁਲ ਖਲਾ, ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰ ਦਿੱਤਾ। ਆਖਿਆ ਖਲ ਖੋਤੇ ਦੇ ਤੋਲ ਹੋ ਜਾਂਦਾ। ਤੋ ਮਹਾਰਾਜ ਨੇ ਪਹਿਲੇ ਬਚਨ ਵਿੱਚ ਆਖਿਆ ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਮੇਰੇ ਹਿਰਦੇ ਵਿੱਚ ਅਕਾਲ ਪੁਰਖ ਦਾ ਸੋਹਣਾ ਰਤਨ ਨਾਮ ਜਿਹੜਾ ਹੈ ਉਹ ਵਸ ਗਿਆ। ਕੀਮਤੀ ਨਾਮ, ਰਤਨ ਕੀਮਤੀ ਪੱਥਰ,
ਪਰ ਬੰਦੇ ਦੀ ਬਿਰਤੀ ਇਹ ਰਹਿੰਦੀ ਹੈ ਵੀ ਰਤਨ ਤਿਆਗ ਕੌਡੀ ਸੰਗ ਰਚੈ। ਬੰਦਾ ਰਤਨ ਦਾ ਤਿਆਗ ਕਰਦਾ ਤੇ ਕੌਡੀਆਂ ਦੇ ਪਿੱਛੇ ਭੱਜਾ ਫਿਰਦਾ, ਖੇਡ ਉਲਟੀ ਹੋ ਗਈ। ਰਤਨ ਤਿਆਗ ਕੌਡੀ ਸੰਗ ਰਚੈ, ਕੌਡੀਆਂ ਦਾ ਕੀ ਮੁੱਲ ਹੈ? ਕੋਈ ਮੁੱਲ ਨਹੀਂ, ਅੱਜ ਤੇ ਬਿਲਕੁਲ ਹੀ ਨਹੀਂ ਨਾ ਰਿਹਾ। ਕੋਈ ਤੁਹਾਨੂੰ ਰਤਨ ਦੇਣਾ ਚਾਹੁੰਦਾ ਹੈ, ਤੁਸੀਂ ਪੈਨੀਆਂ ਇਕੱਠੀਆਂ ਕਰ ਰਹੇ ਹੋ, ਤੁਸੀਂ ਪੈਸਿਆਂ ਵਿੱਚ ਫਸੇ ਹੋ, ਗੁਰੂ ਰਤਨ ਦਿੰਦਾ ਹੈ। ਗੁਰ ਕਾ ਸ਼ਬਦ ਰਤਨ ਹੈ। ਬਾਬੇ ਨੇ ਕਿਹਾ ਗੁਰੂ ਦਾ ਉਪਦੇਸ਼ ਰਤਨ ਹੈ, ਕੀਮਤੀ ਰਤਨ। ਦੁਨੀਆਂ ਦੇ ਰਤਨ ਜਿੱਥੇ ਸਾਥ ਛੱਡ ਜਾਣ, ਉੱਥੇ ਗੁਰੂ ਦੇ ਸ਼ਬਦ ਦਾ ਰਤਨ ਸਾਡੇ ਕੰਮ ਆਉਂਦਾ। ਦੁਨੀਆਂ ਦੀ ਰਤਨ ਦਾ ਕੰਮ ਹੁੰਦਾ ਚਮਕਣਾ, ਚਮਕਦਮ ਜਿਹਨੂੰ, ਰਤਨ ਕੋਲ ਬਹੁਤ ਹੁੰਦੀ ਹੈ। ਜਿਹੜਾ ਕੀਮਤੀ ਹੀਰਾ ਹੈ ਉਹਦੇ ਕੋਲ ਰਤਨ ਹੈ, ਉਹਨੂੰ ਆਪਾਂ ਰਤਨ ਕਹਿੰਦੇ, ਹੀਰੇ ਨੂੰ। ਚਮਕ ਹੈ ਉਹਦੀ ਇੱਕ, ਚਮਕ ਮਾਇਆ ਦੀ ਵੀ ਬਹੁਤ ਹੁੰਦੀ ਹੈ, ਪਦਾਰਥਾਂ ਦੀ ਵੀ ਬਹੁਤ ਹੁੰਦੀ ਹੈ, ਕੋਈ ਸ਼ੱਕ ਨਹੀਂ। ਇਹ ਵੀ ਬੰਦੇ ਦੀਆਂ ਅੱਖਾਂ ਨੂੰ ਉਹਨਿਆਂ ਕਰ ਦਿੰਦੀ ਹੈ, ਪਰ ਜਿੱਥੇ ਇਹ ਚਮਕ ਦਮਕ ਸਾਥ ਛੱਡ ਜਾਂਦੀ ਹੈ, ਉੱਥੇ ਰੱਬ ਦਾ ਨਾਂ ਐਸਾ ਰਤਨ ਹੈ ਜਿਹੜਾ ਬੰਦੇ ਦੇ ਕੰਮ ਆਉਂਦਾ ਹੈ। ਗੁਰੂ ਦਾ ਉਪਦੇਸ਼ ਹੀ ਕੰਮ ਆਵੇਗਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਗੁਰ ਸਾਗਰ ਰਤਨੀ ਭਰਪੂਰੇ। ਸਤਿਗੁਰ ਮਹਾਰਾਜ ਨੇ ਆਖਿਆ ਗੁਰੂ ਉਹ ਸਾਗਰ ਹੈ ਜਿਹੜਾ ਰਤਨਾਂ ਨਾਲ ਭਰਿਆ ਪਿਆ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਸ ਅੰਮ੍ਰਿਤ ਨੂੰ ਸਤ ਸੰਗੀ ਜਣ ਚੁਗਦੇ ਨੇ, ਇੱਥੋਂ ਇਸ ਸਰੋਵਰ ਦੇ ਵਿੱਚੋਂ, ਇਸ ਮਾਨ ਸਰੋਵਰ ਵਿੱਚੋਂ, ਇਸ ਦਰਿਆ ਵਿੱਚੋਂ, ਇਸ ਸਮੁੰਦਰ ਵਿੱਚੋਂ ਉਹ ਮਾਣਕ ਮੋਤੀ ਚੁਣਦੇ ਨੇ, ਇਹ ਤੋਂ ਦੂਰ ਨਹੀਂ ਜਾਂਦੇ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਸ ਰਤਨਾਂ ਵਾਲੀ ਖਾਨ ਤੋਂ, ਇਸ ਸਮੁੰਦਰ ਤੋਂ ਉਹ ਦੂਰ ਨਹੀਂ ਜਾਂਦੇ। ਤੇ ਜਿਹੜੇ ਛੱਪੜਾਂ ਦੇ ਵਿੱਚ ਜਾ ਕੇ ਚੁੰਝਾਂ ਮਾਰਨ, ਪੱਲੇ ਗੰਦਗੀ ਤੋਂ ਉਹਨਾਂ ਦੇ ਹੋਰ ਕੱਖ ਨਹੀਂ ਪੈਂਦਾ, ਪੱਲੇ ਗੰਦਗੀ ਤੋਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਵੀ ਮੇਰਾ ਹੀਰੇ, ਮੇਰੇ ਹੀਰੇ, ਹੀਰੇ ਦਾ ਅਰਥ ਹੈ ਹਿਰਦਾ। ਰਤਨ ਨਾਮ ਹਰ ਵਸਿਆ, ਹੁਣ ਗੁਰੂ ਦਾ ਨਾਮ ਰੂਪੀ ਰਤਨ ਮੇਰੇ ਅੰਦਰ ਵਸ ਗਿਆ ਹੈ। ਗੁਰ ਹਾਥ ਧਰਿਓ ਮੇਰਾ ਮਾਥਾ, ਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਧਰ ਦਿੱਤਾ। ਵੇਖੋ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਸਾਧ ਸੰਗਤ, ਜਿਵੇਂ ਨਾ ਇੱਕ ਵਿਦਵਾਨ ਲਿਖਾਰੀ ਹੋਇਆ, ਮੈਨੂੰ ਥੋੜ੍ਹਾ ਜਿਹਾ ਉਹਦਾ ਨਾਮ ਵਿਸਰ ਗਿਆ, ਜੇ ਕਥਾ ਕਰਦੇ ਯਾਦ ਆ ਗਿਆ ਤਾਂ ਤੁਹਾਨੂੰ ਮੈਂ ਦੱਸਾਂਗਾ। ਉਹਨੇ ਨਾ ਜਿਹੜੇ ਪੰਜਾਬ ਦੇ ਵਿੱਚ ਰੀਤੀ ਰਿਵਾਜ਼ ਚੱਲਦੇ ਹੁੰਦੇ ਸੀ ਨਾ, ਉਹਦਾ ਉਹਨੂੰ ਉਹਨੇ ਇੰਟਰਪ੍ਰੇਟ ਕੀਤਾ, ਉਹਦੀ ਵਿਆਖਿਆ ਉਹਨੇ ਕੀਤੀ ਹੈ। ਤੇ ਉਹਦੇ ਵਿੱਚ ਗੱਲਬਾਤ ਕਰਦੇ ਹਾਂ, ਜਿਵੇਂ ਹੁਣ ਆਪਣੇ ਰਿਵਾਜ਼ ਹੁੰਦਾ ਵੀ ਸਿਰ ਦੇ ਉੱਤੇ ਹੱਥ ਰੱਖਿਆ ਜਾਂਦਾ, ਸਿਰ ਦੇ ਉੱਤੇ ਹੱਥ, ਕਿਉਂਕਿ ਜੋ ਵੀ ਬੰਦੇ ਦਾ ਹੈ ਉਹ ਸਿਰ ਵਿੱਚ ਹੈ। ਇਹ ਚੀਜ਼ ਸਿਰ ਜਿਹੜਾ ਹੈ ਬੜਾ ਸੈਂਸਿਟਿਵ ਵੀ ਹੁੰਦਾ, ਕਿਉਂਕਿ ਜੇ ਇਹ 'ਤੇ ਸੱਟ ਲੱਗ ਜਾਵੇ ਤਾਂ ਆਮ ਬੰਦਾ ਬਚਦਾ ਨਹੀਂ। ਸਿਰ ਦੀ ਸੱਟ ਏਡੀ ਮਾੜੀ ਹੁੰਦੀ ਹੈ, ਸਾਰਾ ਕੁਝ ਬੰਦੇ ਦੇ ਕਿੱਥੇ ਹੈ, ਦਿਮਾਗ 'ਚ ਹੀ ਹੈ ਨਾ, ਸਿਰ 'ਚ ਹੀ ਹੈ ਨਾ। ਸੋ ਇਸ ਕਰਕੇ ਆਸ਼ੀਰਵਾਦ ਜਿਹੜਾ ਹੈ ਉਹ ਸਿਰ ਦੇ ਉੱਤੇ ਦਿੱਤਾ ਜਾਂਦਾ, ਇੱਦਾਂ ਇਹ ਤਰੀਕਾ ਹੈ। ਤਾਂ ਉਹ ਟ੍ਰੈਂਡ ਆਪਣਾ ਚੱਲਿਆ ਵੀ ਕਿਸੇ ਦੇ ਸਿਰ ਦੇ ਉੱਤੇ ਹੱਥ ਰੱਖਿਆ ਜਾਣਾ, ਵੀ ਤੈਨੂੰ ਸਮੱਤ ਆਵੇ। ਸਮੱਤ ਵੀ ਤਾਂ ਇੱਥੇ ਆਉਣੀ ਹੈ ਨਾ, ਜਿਹੜੀ ਚੰਗੀ ਮੱਤ ਹੁੰਦੀ ਹੈ ਉਹ ਵੀ ਇੱਥੇ ਆਉਣੀ ਹੈ, ਭੈੜੀ ਮੱਤ ਵੀ ਇੱਥੇ ਆਉਣੀ ਹੈ। ਉਹ ਇੱਕ ਟ੍ਰੈਡੀਸ਼ਨ, ਇੱਕ ਟ੍ਰੈਂਡ ਜਿਹੜਾ ਹੈ, ਇੱਦਾਂ ਹੈ ਵੀ ਸਾਡੇ ਕਲਚਰ ਵਿੱਚ ਵੀ ਜਦੋਂ ਅਸੀਂ ਕਿਸੇ ਨੂੰ ਅਸੀਸ ਦੇਣੀ ਹੋਵੇ, ਕਿਸੇ ਦੇ ਭਲੇ ਲਈ ਚਾਰ ਸ਼ਬਦ ਬੋਲਣੇ ਹੋਣ, ਤਾਂ ਬੰਦਾ ਉਹਦੇ ਸਿਰ ਦੇ ਉੱਤੇ ਹੱਥ ਰੱਖਦਾ। ਅਤੇ ਆਮ ਇਹ ਹੁੰਦਾ ਸੀ ਜਿਹੜੇ ਸਿਆਣੇ ਬਜ਼ੁਰਗ ਨੇ ਕੋਈ, ਉਹ ਉਹਨਾਂ ਦੇ ਕੋਲੋਂ ਲੋਕ ਇਹ ਸਮਝਦੇ ਸੀ ਵੀ ਚਲੋ ਇਹਨਾਂ ਵਾਲਾ ਖਿਆਲ, ਇਹਨਾਂ ਦੇ ਭਲੇ ਬੋਲ ਸਾਡੇ ਵੀ ਕੰਮ ਆ ਜਾਣ। ਸੋ ਇਹ ਇੱਕ ਇੱਦਾਂ ਦਾ ਰੀਤੀ ਰਿਵਾਜ਼ ਸੀ। ਹੁਣ ਦੂਜੇ ਪਾਸੇ ਇਹ ਧਾਰਮਿਕ ਲੋਕ ਵੀ ਇਹ ਕੰਮ ਕਰਦੇ ਸਨ। ਚਲੋ ਕੋਈ ਤਾਂ ਜਿਹੜੇ ਸੱਚੇ ਸੁੱਚੇ ਬੰਦੇ ਉਹਨਾਂ ਦਾ ਮੈਂ ਜ਼ਿਕਰ ਨਹੀਂ ਕਰਦਾ, ਪਰ ਬਹੁ ਗਿਣਤੀ ਕੁਝ ਐਸੇ ਪਖੰਡੀ ਲੋਕ ਵੀ ਪੈਦਾ ਹੋ ਗਏ ਜਿਨ੍ਹਾਂ ਨੇ ਲੋਕਾਂ ਦੇ ਸਿਰ ਉੱਤੇ ਝਾੜ ਫੂਕ ਕਰਨੀ ਸ਼ੁਰੂ ਕਰ ਦਿੱਤੀ, ਹੱਥ ਰੱਖਣੇ ਸ਼ੁਰੂ ਕਰ ਦਿੱਤੇ, ਅਤੇ ਉਹਨਾਂ ਨੂੰ ਆਦਤ ਪੈ ਗਈ, ਇੱਕ ਸੁਭਾਅ ਬਣ ਗਿਆ। ਕਈ ਬੰਦਿਆਂ ਨੂੰ ਨਾ ਇਹ ਸੁਭਾਅ ਹੁੰਦਾ ਹੈ ਵੀ ਆਪਣੇ ਆਪ ਨੂੰ ਉੱਚਾ ਵਿਖਾਉਣ ਲਈ ਕਿਸੇ ਨੂੰ ਹੱਥ ਰੱਖਣਾ, ਵੀ ਮੈਂ ਤਾਂ ਬਹੁਤ ਜਿਵੇਂ ਵੱਡਾ ਹਾਂ। ਮੈਨੂੰ ਯਾਦ ਹੈ, ਚਲੋ ਮੈਂ ਨਾਂ ਨਹੀਂ ਲੈਣਾ ਕਿਉਂਕਿ ਨਾਂ ਲਿਆ ਮੁੜ ਕੇ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ। ਇੱਕ ਢਾਡੀ ਸਿੰਘ ਹੈ ਅਤੇ ਬੜਾ ਪੰਥ ਪ੍ਰਸਿੱਧ ਵੀ ਹੈ, ਅਤੇ ਮੈਂ ਇੱਦਾਂ ਮੁਲਾਕਾਤ ਹੋ ਗਈ ਅਤੇ ਮੈਂ ਇੱਦਾਂ ਤੁਰਿਆ ਜਾਵਾਂ, ਅਤੇ ਜਿਵੇਂ ਆਪਣੀ ਆਦਤ ਹੈ ਵੀ ਸਾਨੂੰ ਗੁਰੂ ਨੇ ਆਖਿਆ ਵੀ ਆਗੇ ਆਵਤ ਸਿੰਘ ਜੋ ਪਾਵਤ ਵਾਹਿਗੁਰੂ ਜੀ ਕੀ ਫਤਿਹ ਬੁਲਾਵਤ, ਵੀ ਜਿਹੜਾ ਸਿੰਘ ਮਿਲਦਾ ਹੈ ਉਹਨੂੰ ਆਪਾਂ ਪੈਰੀਂ ਹੱਥ ਨਹੀਂ ਲਾਉਣਾ, ਬਲਕਿ ਆਪਾਂ ਦੋਵੇਂ ਹੱਥ ਜੋੜ ਕੇ ਉਹਨੂੰ ਕੀ ਬੁਲਾਉਣੀ ਹੈ, ਫਤਿਹ ਬੁਲਾਉਣੀ। ਅਤੇ ਤੁਸੀਂ ਵੇਖੋ ਨਾ, ਕਈ ਨਾ ਫਤਿਹ ਬੁਲਾਉਣ ਦਾ ਆਪਣਾ ਸਟਾਈਲ ਵੀ ਇੱਦਾਂ ਦਾ ਹੁੰਦਾ ਵੀ ਆਪਾਂ ਐਂ ਥੱਲੇ ਨੂੰ ਕਰਕੇ ਹੱਥ ਮਿਲਾਉਂਦੇ, ਇੱਦਾਂ ਕਰਕੇ ਵੀ ਫਤਿਹ ਬੁਲਾ ਕੇ ਮੁੜ ਕੇ ਜਦੋਂ ਹੱਥ ਮਿਲਾਉਂਦੇ ਤਾਂ ਬੰਦਾ ਥੱਲੇ ਨੂੰ ਕਰਦਾ ਨਾ ਹੱਥ ਐਂ ਕਰਕੇ। ਅਤੇ ਉਹ ਮੈਂ ਜੀ
ਇਦਾਂ ਹੱਥ ਫਤਿਹ ਬੁਲਾਈ, ਹੱਥ ਮੈਂ ਇਦਾਂ ਮਿਲਾਉਣ ਵਾਸਤੇ ਉਹਨੂੰ ਅੱਗੇ ਕੀਤਾ, ਪਰ ਉਹ ਵੱਡਾ ਸੀ, ਉਹਨੇ ਨਾ ਮੇਰੇ ਹੱਥ ਦੇ ਉੱਤੇ ਐਂ ਕਰਕੇ ਤੇ ਗੋਡਿਆਂ ਵਾਲੇ ਬੰਨੇ ਲੈ ਗਿਆ, ਸਮਝ ਗਏ ਬੇਨਤੀ ਨੂੰ, ਵੀ ਜਿਹੜਾ ਉਹਦਾ ਹੱਥ ਵਧਣਾ ਚਾਹੀਦਾ, ਐਂ ਕਰਕੇ ਨੱਪ ਕੇ ਤੇ ਗੋਡੇ ਵਾਲੇ ਬੰਨੇ ਲੈ ਗਿਆ, ਤੇ ਮੈਂ ਇੱਕ ਸਮਝਿਆ, ਮੈਂ ਕਿਹਾ ਵੀ ਹੁਣ ਇਹਦੇ ਸਾਰੇ ਪੈਰੀਂ ਹੱਥ ਲਾਉਂਦੇ ਨੇ, ਸਮਝ ਗਏ ਬੇਨਤੀ ਨੂੰ, ਵੀ ਇਹਨੂੰ ਪੈ ਗਈ ਆਦਤ, ਇਹਦਾ ਬਣ ਗਿਆ ਸੁਭਾਅ, ਵੀ ਇਹ ਕੱਲ੍ਹ ਦਾ ਪ੍ਰਚਾਰਕ, ਵੀ ਇਹ ਮਤਲਬ ਮੈਂ ਨਹੀਂ ਕਹਿੰਦਾ ਵੀ ਉਹਨੇ ਇੰਟੈਂਸ਼ਨਲੀ ਇੱਦਾਂ ਕੀਤਾ ਹੋਵੇ, ਪਰ ਆਦਤਾਂ 'ਚ ਚੀਜ਼ਾਂ ਆ ਜਾਂਦੀਆਂ ਨਾ, ਸੁਭਾਅ ਦੇ ਵਿੱਚ ਚੀਜ਼ਾਂ ਆ ਜਾਂਦੀਆਂ। ਸੋ ਪੈਰੀਂ ਹੱਥ ਲਵਾਉਣ ਦਾ ਬਹੁਤ ਚਾਅ ਹੁੰਦਾ ਕਈਆਂ ਨੂੰ, ਵੀ ਇਹ ਚਾਅ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਤੇ ਕਈਆਂ ਨੂੰ ਸਿਰ ਤੇ ਹੱਥ ਧਰਨ ਦਾ ਬੜਾ ਚਾਅ ਹੁੰਦਾ। ਵੇਖੋ ਤੁਸੀਂ ਆਪਣੇ ਪੁੱਤ ਪੋਤਰਿਆਂ ਦੇ ਸਿਰ ਤੇ ਹੱਥ ਧਰੋ ਤੇ ਗੱਲ ਠੀਕ ਹੈ, ਕੋਈ ਤੁਹਾਡੀ ਉਮਰ ਚੋਂ ਛੋਟਾ ਹੈ ਤੁਹਾਡੇ ਨਾਲੋਂ ਤੁਸੀਂ ਧਰਿਆ ਤੇ ਉਹ ਕੁਝ ਗੱਲਾਂ ਕਿਤੇ ਐਕਸੈਪਟ ਹੋ ਜਾਂਦੀਆਂ ਨੇ ਤੇ ਕਿਤੇ ਨਹੀਂ ਹੁੰਦੀਆਂ। ਹੁਣ ਕੋਈ ਗੱਦੀਆਂ ਲਾ ਕੇ ਬਹਿ ਗਿਆ ਤੇ ਉਹਨੂੰ ਆਦਤ ਪੈ ਗਈ ਵੀ ਲੋਕ ਆਣ ਕੇ ਮੇਰੇ ਪੈਰੀਂ ਮੱਥਾ ਟੇਕਣ ਤੇ ਮੈਂ ਉਹਦੇ ਇੱਦਾਂ ਹੱਥ ਰੱਖਾਂ, ਜਾਣੀ ਕਿ ਉਹਨੇ ਇੱਕ ਦੰਭ ਚਲਾ ਲਿਆ, ਸਮਝ ਗਏ ਬੇਨਤੀ ਨੂੰ। ਉੱਦਾਂ ਨੋਰਮਲੀ ਤੇ ਹੁਣ ਸਾਨੂੰ ਵੀ ਬਜ਼ੁਰਗ ਮਿਲਦੇ ਨੇ, ਉਹ ਲੱਕ 'ਚ ਵੀ ਹੱਥ ਮਾਰ ਦਿੰਦੇ ਨੇ ਵੀ ਚਲੋ ਜਿਉਂਦੇ ਵਾਸਤੇ ਰਹੋ, ਇੱਕ ਗੱਲ ਵੱਖਰੀ ਹੈ। ਪਰ ਇੱਕ ਬੰਦਾ ਬੈਠਾ ਹੋਇਆ ਦੰਭ ਚਲਾ ਕੇ ਹੈ ਵੀ ਉਹਨੇ ਚੌਂਕੜੀ ਮਾਰੀ ਹੈ, 2.5 ਫੁੱਟ ਲੋਕਾਂ ਦੇ ਨਾਲ ਉੱਚਾ ਬੈਠਾ ਤੇ ਲੋਕਾਂ ਨੂੰ ਕਹਿੰਦਾ ਵੀ ਆਓ ਮੇਰੇ ਅੱਗੇ ਗੋਡੀਆਂ ਹੱਥ ਲਾਓ ਜਾਂ ਮੈਨੂੰ ਮੱਥਾ ਟੇਕੋ ਤੇ ਮੈਂ ਤੁਹਾਨੂੰ ਉੱਤੇ ਇੱਦਾਂ ਕਰਕੇ ਆਸ਼ੀਰਵਾਦ ਦੇਵਾਂਗਾ, ਤੇ ਇਹ ਇੱਕ ਢੋਂਗ ਚੱਲ ਪਿਆ। ਕਈ ਤਰ੍ਹਾਂ ਦੀਆਂ ਉਹ ਦੁਆਵਾਂ ਫਿਰ ਦੇਣ ਲੱਗ ਪੈਂਦੇ ਨੇ। ਸੋ ਅਸੀਂ ਇਹਨਾਂ ਚੀਜ਼ਾਂ ਤੋਂ ਵੀ ਗੁਰੇਜ਼ ਕਰਨਾ ਵੀ ਜਿਹੜਾ ਸਾਡਾ ਸਿਰ ਹੈ ਉਹ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਣਾ ਚਾਹੀਦਾ ਹੈ। ਬਾਕੀ ਕੋਈ ਵੀ ਜਿਹੜਾ ਗੁਰਸਿੱਖ ਹੈ, ਕੋਈ ਗੁਰੂ ਕੇ ਪਿਆਰ ਵਾਲਾ ਹੈ, ਕੋਈ ਤੁਹਾਨੂੰ ਲੱਗਦਾ ਹੈ ਤੇ ਉਹਨੂੰ ਫਿਰ ਹੱਥ ਜੋੜ ਕੇ ਤੇ ਉਹਨੂੰ ਫਤਿਹ ਬੁਲਾਈ ਜਾਵੇ, ਮਤਲਬ ਇੱਦਾਂ ਚਾਹੀਦਾ। ਹੁਣ ਜਿੱਥੋਂ ਮੈਂ ਗੱਲ ਆਰੰਭ ਕੀਤੀ ਸੀ ਵੀ ਸਿਰ ਦੇ ਉੱਤੇ ਹੱਥ ਧਰਨ ਦਾ ਰੀਜ਼ਨ ਇਹ ਸੀ ਵੀ ਸਾਰਾ ਕੁਝ ਬੰਦੇ ਦੇ ਕਿੱਥੇ ਹੁੰਦਾ, ਸਿਰ ਦੇ ਵਿੱਚ, ਦਿਮਾਗ ਦੇ ਵਿੱਚ। ਇੱਦਾਂ ਹੀ ਪੈਰ ਜਿਹੜੇ ਨੇ ਇਹ ਸਾਰੀ ਬਾਡੀ ਦਾ ਵਜ਼ਨ ਚੁੱਕਦੇ ਨੇ, ਜਿਹੜੇ ਪੈਰ ਹੁੰਦੇ ਨੇ ਨਾ ਇਹ ਸਾਰੀ ਬਾਡੀ ਦਾ ਵਜ਼ਨ ਚੁੱਕਦੇ ਨੇ। ਇਸ ਕਰਕੇ ਲੋਕ ਇਹਨਾਂ ਨੂੰ ਕੂਚ ਕੇ ਰੱਖਦੇ ਨੇ, ਇਹਨਾਂ ਨੂੰ ਸਾਫ਼ ਕਰਕੇ ਰੱਖਦੇ ਨੇ, ਇਹਨਾਂ ਦੇ ਉੱਤੇ ਵੀ ਨਮਸਕਾਰ ਕਰਦੇ ਨੇ। ਸੋ ਸਿੰਬੋਲਿਕ ਤੌਰ 'ਤੇ ਇਹ ਚੀਜ਼ਾਂ ਬਣ ਗਈਆਂ। ਹੁਣ ਸਾਡਾ ਗੁਰੂ ਸ਼ਬਦ ਹੈ, ਆਪਾਂ ਇੱਦਾਂ ਸਮਝੀਏ ਵੀ ਗੁਰੂ ਸਾਡਾ ਕੀ ਹੈ, ਸ਼ਬਦ ਹੈ। ਹੁਣ ਗੁਰੂ ਦਾ ਕੋਈ ਹੱਥ ਨਹੀਂ ਹੈਗਾ ਫਿਜ਼ੀਕਲ ਤੌਰ 'ਤੇ ਮੇਰੇ ਵਰਗਾ 5 ਉਂਗਲਾਂ ਵਾਲਾ ਵੀ ਉਹਨੇ ਤੁਹਾਡੇ ਸਿਰ 'ਤੇ ਐਂ ਕਰਕੇ ਧਰਨਾ। ਗੁਰੂ ਕੋਲ ਉਪਦੇਸ਼ ਹੈ, ਗੁਰੂ ਕੋਲ ਕੀ ਹੈ, ਉਪਦੇਸ਼ ਹੈ। ਜਦੋਂ ਗੁਰੂ ਦਾ ਉਪਦੇਸ਼ ਮੇਰੀ ਸੁਰਤ 'ਚ ਆਣ ਕੇ ਬਹਿ ਜਾਂਦਾ ਨਾ, ਇੱਥੇ ਬਹਿਣਾ ਨਾ ਉਪਦੇਸ਼ ਨੇ ਵੀ, ਇੱਥੇ ਆ ਦਿਮਾਗ ਦੇ ਵਿੱਚ ਬਹਿਣਾ। ਜਦੋਂ ਗੁਰੂ ਦਾ ਉਪਦੇਸ਼ ਸੁਰਤ ਵਿੱਚ ਆਣ ਕੇ ਬਹਿ ਗਿਆ ਤੇ ਗੁਰੂ ਨੇ ਮੇਰੇ ਸਿਰ ਉੱਤੇ ਕੀ ਧਰ ਦਿੱਤਾ, ਹੱਥ ਧਰ ਦਿੱਤਾ। ਤੇ ਗੁਰੂ ਤੇ ਹੱਥ ਧਰਦਾ ਹੈ। ਵੈਸੇ ਵੀ ਜਦੋਂ ਆਪਾਂ ਉਦਾਂ ਵੀ ਕਿਸੇ ਦੇ ਸਿਰ ਉੱਤੇ ਹੱਥ ਧਰਦੇ ਹਾਂ ਤੇ ਆਪਾਂ ਉਹਨੂੰ ਇਹੋ ਕਹਿੰਦੇ ਚੱਲ ਜਿੰਦਾ ਰਹੇ, ਮਤਲਬ ਤੁਹਾਡੇ ਬੋਲ ਜਿਹੜੇ ਨੇ ਉਹਦੇ ਦਿਮਾਗ ਦੇ ਵਿੱਚ ਪੈ ਰਹੇ ਨੇ। ਇੱਕ ਚੜ੍ਹਦੀ ਕਲਾ ਦੇ ਸ਼ਬਦ ਤੁਸੀਂ ਉਹਦੇ ਪ੍ਰਤੀ ਵਰਤ ਰਹੇ ਹੋ ਵੀ ਤੂੰ ਤੰਦਰੁਸਤ ਰਵੇਂ, ਚੜ੍ਹਦੇ, ਮਤਲਬ ਉੱਥੇ ਤੁਹਾਡਾ ਬੋਲ ਜ਼ਿਆਦਾ ਇੰਪੋਰਟ। ਹੁਣ ਤੁਸੀਂ ਕਿਸੇ ਦੇ ਸਿਰ ਉੱਤੇ ਹੱਥ ਧਰ ਕੇ ਕਹਿ ਦਿਓ ਵੀ ਤੇਰਾ ਬੇੜਾ ਗਰਕ ਹੋਵੇ, ਬੋਲ ਹੀ ਨੇ ਨਾ, ਉੱਥੇ ਫਿਰ ਕੀ ਸਿਰ 'ਤੇ ਹੱਥ ਧਰਨ ਦੀ ਕੋਈ ਵੈਲਿਊ ਰਹਿ ਜਾਂਦੀ ਹੈ, ਉਹਦੀ ਤਾਂ ਕੋਈ ਵੈਲਿਊ ਨਾ ਰਹਿ ਗਈ। ਮਤਲਬ ਤੁਹਾਡੀ ਭਾਵਨਾ ਨੇ ਜ਼ਿਆਦਾ ਕੰਮ ਕਰਨਾ ਬਜਾਏ ਕਿਸੇ ਦੇ ਸਿਰ ਉੱਤੇ ਹੱਥ ਧਰਨ ਤੋਂ। ਸੋ ਗੁਰਦੇਵ ਨੇ ਜਦੋਂ ਗੱਲ ਆਖੀ ਨਾ, ਆਖਿਆ ਗੁਰੂ ਦੀ ਭਾਵਨਾ ਹੀ ਬੜੀ ਸ਼ੁੱਧ ਹੈ, ਗੁਰੂ ਜਿਹੜਾ ਹੈ ਉਹ ਤੇ ਰੱਬ ਦਾ ਰੂਪ ਨੇ, ਗੁਰੂ ਸਾਹਿਬ ਤੇ ਰੱਬ ਦਾ ਰੂਪ ਨੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਤੇ ਨਿਰੰਕਾਰ ਦੀ ਹੈ ਤੇ ਤੁਰਕੀ ਬਾਣੀ ਹੈ। ਇਸ ਕਰਕੇ ਗੁਰੂ ਉਪਦੇਸ਼ ਦੇ ਕੇ ਸਾਡੀ ਸੁਰਤ ਉੱਤੇ ਹੱਥ ਧਰਦਾ ਹੈ ਤੇ ਬਾਬੇ ਨੇ ਆਖਿਆ ਜਦੋਂ ਇਹ ਹੱਥ ਧਰਦਾ ਫਿਰ ਹੁੰਦਾ ਕੀ ਹੈ, ਜਨਮ ਜਨਮ ਕੇ ਕਿਲਬਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਨੇ, ਜਿਹੜੇ ਦੁੱਖ ਨੇ ਉਹ ਉਤਰ ਜਾਂਦੇ ਨੇ, ਕਿਉਂਕਿ ਗੁਰੂ ਨੇ ਸੁਰਤ ਵਿੱਚ ਗਿਆਨ ਹੀ ਐਸਾ ਭਰ ਦਿੱਤਾ। ਜਨਮ ਜਨਮ ਕੇ ਕਿਲਬਿਖ ਦੁੱਖ ਉਤਰੇ, ਗੁਰਨਾਮ ਦਿਓ, ਗੁਰੂ ਨੇ ਮੈਨੂੰ ਕੀ ਦਿੱਤਾ, ਨਾਮ ਦਿੱਤਾ, ਉਪਦੇਸ਼ ਦਿੱਤਾ, ਗੁਰਨਾਮ ਦਿਓ ਰਿਨ ਲਾਥਾ, ਰਿਨ ਦਾ ਅਰਥ ਹੁੰਦਾ ਜੀ ਕਰਜ਼ਾ, ਵੀ ਜਿਹੜਾ ਮੈਂ ਐਵੇਂ ਕਰਜ਼ਾ ਚੜ੍ਹਾਈ ਫਿਰਦਾ ਸੀ ਨਾ। ਹੁਣ ਕਈਆਂ ਨੂੰ ਕਰਜ਼ਾ ਲੈਣ ਦਾ ਬੜਾ ਚਾਅ ਹੁੰਦਾ, ਵੇਖੋ ਕਰਜ਼ਾ ਲੈਣਾ ਸੌਖਾ ਤੇ ਲਾਉਣਾ ਔਖਾ ਹੋ ਜਾਂਦਾ। ਅਸੀਂ ਵੀ ਕਰਜ਼ਾ, ਕੋਈ ਬੰਦਾ ਹੁਣ ਐਵੇਂ ਕਰਜ਼ਾ ਲਈ ਜਾਵੇ, ਫਲਾਣੇ ਤੋਂ ਵੀ ਫੜ ਲਓ, ਉਹ ਤੋਂ ਵੀ ਫੜ ਲਓ, ਉਹ ਤੋਂ ਵੀ ਫੜ ਲਓ, ਲੈਣਾ ਤਾਂ ਬੜੇ ਕੜਕਦਾਰ ਨੋਟ ਹੱਥਾਂ ਚੰਗੇ ਲੱਗਦੇ ਨੇ, ਪਰ ਜਦੋਂ ਤੁਹਾਡੇ ਘਰ ਦੇ ਅੱਗੇ 50 ਜਣੇ ਆਣ ਕੇ ਬਹਿ ਗਏ ਵੀ ਲਿਆ ਭਾਈ ਮੋੜ, ਤੇ ਫਿਰ ਕਿੰਨਾ ਸਟ੍ਰੈਸ ਹੋਣਾ, ਫਿਰ ਕਿੰਨੀ ਪਰੇਸ਼ਾਨੀ ਹੋਣੀ। ਹੁਣ ਇੱਥੇ ਤਾਂ ਚਲੋ ਮੌਰਗੇਜ ਦੇ ਨਾਲ ਹੀ ਸਾਰੇ ਕੰਮ ਚੱਲਦੇ ਨੇ, ਬੰਦਾ ਕਿੰਨਾ ਖੁਸ਼ ਹੁੰਦਾ ਸਾਡੀ ਮੌਰਗੇਜ ਅਪਰੂਵ ਹੋ ਗਈ, ਤੇ ਤੁਸੀਂ ਪਿੰਡਾਂ ਵਾਲੇ ਬਜ਼ੁਰਗ ਬੈਠੇ ਹੋ, ਆਪਣੇ ਤੇ ਕਰਜ਼ਾ ਲੈਣ ਨੂੰ ਬੜਾ ਮਾੜਾ ਸਮਝਦੇ ਹੁੰਦੇ ਸੀ,
ਕਹਿੰਦੇ ਘੱਟ ਖਾ ਲਓ ਪਰ ਕਰਜ਼ਾ ਨਹੀਂ ਲੈਣਾ। ਇਹ ਮੁਲਕ ਚੱਲਦੀ ਕਰਜ਼ੇ ਦੇ ਸਿਰ ਤੇ ਨੇ, ਇੱਥੇ ਤੇ ਕਹਿੰਦੇ ਨੇ ਲੈ ਲਓ ਆਓ, ਕਾਗਜ਼ ਵੀ ਕੋਈ ਨਹੀਂ, ਡਾਕੂਮੈਂਟ ਵੀ ਕੋਈ ਨਹੀਂ, ਆਓ ਤੁਹਾਡਾ ਸਕੋਰ ਬਣ ਗਿਆ, ਕ੍ਰੈਡਿਟ ਉਹ ਬਣ ਗਿਆ, ਆਹ ਬਣ ਗਿਆ। ਇੱਥੇ ਖੇਡਾਂ ਜਿਹੜੀਆਂ ਨੇ ਇਹ ਹੋਰ ਚੱਲਦੀਆਂ ਨੇ। ਤੋ ਜਿਵੇਂ ਬੰਦੇ ਨੂੰ ਕਰਜ਼ਾ ਲੈਣ ਦਾ ਸ਼ੌਂਕ ਹੋਵੇ, ਕਈਆਂ ਨੂੰ ਹੁੰਦਾ ਇੱਦਾਂ ਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਦਾਂ ਹੀ ਬੰਦਾ ਵੀ ਨਾ ਆਪਣੀ ਜ਼ਿੰਦਗੀ ਵਿੱਚ ਉਹ ਕਰਜ਼ਾ ਇਕੱਠਾ ਕਰਦਾ ਰਹਿੰਦਾ ਜਿਹਦੀ ਲੋੜ ਕੋਈ ਨਹੀਂ ਸੀ ਉਹਨੂੰ, ਜਿਹਦੀ ਲੋੜ ਕੋਈ ਨਹੀਂ ਸੀ। ਇਹ ਕਰਜ਼ਾ ਕਾਹਦਾ ਹੈ? ਇਹ ਕਰਜ਼ਾ ਹੈ ਪਾਪਾਂ ਦਾ, ਇਹ ਕਰਜ਼ਾ ਹੈ ਨਿੰਦਿਆ ਦਾ, ਇਹ ਕਰਜ਼ਾ ਹੈ ਝੂਠ ਦਾ, ਐਵੇਂ ਚੜਾ ਰਿਹਾ ਬੰਦਾ। ਇਹ ਕਰਜ਼ਾ ਹੈ ਈਰਖਾ ਦਾ। ਕਿੰਨੀਆਂ ਚੀਜ਼ਾਂ ਬੰਦਾ ਐਵੇਂ ਬਰਡਨ ਆਪਣੇ ਉੱਤੇ ਪਾਈ ਤੁਰਿਆ ਆਉਂਦਾ, ਬੋਝ ਆਪਣੇ ਉੱਤੇ ਪਾਈ ਤੁਰਿਆ ਆਉਂਦਾ, ਤੇ ਮਹਾਰਾਜ ਨੇ ਆਖਿਆ ਗੁਰੂ ਨੇ ਐਸੀ ਕਿਰਪਾ ਕੀਤੀ, ਉਹਨੇ ਮੇਰਾ ਇਹ ਜਿਹੜਾ ਕਰਜ਼ਾ ਸੀ ਨਾ ਉਹ ਲਾ ਦਿੱਤਾ ਸਾਰਾ ਹੀ, ਹੁਣ ਉਹ ਕਰਜ਼ਾ ਰਿਹਾ ਕੋਈ ਨਹੀਂ। ਗੁਰ ਨਾਮ ਦਿਓ, ਗੁਰੂ ਨੇ ਆਪਣਾ ਨਾਮ ਦਿੱਤਾ, ਰਿਣ ਲਾਥਾ, ਰਿਣ ਦਾ ਅਰਥ ਹੁੰਦਾ ਜੀ ਕਰਜ਼ਾ। ਬਾਬੇ ਨੇ ਅੱਗੇ ਆਖਿਆ ਬਿਨ ਗੁਰ ਮੂੜ ਪਏ ਹੈ ਮਨਮੁਖ। ਗੁਰੂ ਤੋਂ ਬਿਨਾਂ ਜਿਹੜਾ ਮਨਮੁਖ ਹੁੰਦਾ ਨਾ, ਜਿਹੜਾ ਮਨ ਦੀ ਸੁਣਦਾ, ਉਹਦਾ ਵਿਹਾਰ ਮੂਰਖਾਂ ਵਾਲਾ ਹੁੰਦਾ। ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ, ਉਹ ਮੋਹ ਮਾਇਆ ਦੇ ਵਿੱਚ ਨਿਤ ਹੀ ਫਸਿਆ ਪਿਆ। ਤਿੰਨ ਸਾਧੂ ਚਰਨ, ਉਹਨੇ ਕਦੀ ਆਣ ਕੇ ਸਾਧੂ ਦੇ ਚਰਨਾਂ ਨੂੰ ਪਰਸਿਆ ਨਹੀਂ। ਸਾਧੂ ਕੌਣ ਹੈ? ਗੁਰੂ। ਸਾਧੂ ਕੌਣ ਹੈ? ਕਬੀਰ ਸਾਹਿਬ, ਰਵਿਦਾਸ ਜੀ, ਨਾਮਦੇਵ ਜੀ, ਇਹ ਸਾਰੇ ਸਾਧੂ ਨੇ, ਜਾਂ ਹੋਰ ਕੋਈ ਆਪਾਂ ਕਹਿ ਸਕਦੇ ਵੀ ਜਿਹੜਾ ਕੋਈ ਰੱਬ ਨਾਲ ਜੁੜਿਆ ਹੋਇਆ ਬੰਦਾ ਹੈ। ਤਿੰਨ ਸਾਧੂ ਚਰਨ ਨਾ ਸੇਵੇ ਕਬ ਹੂ, ਤਿੰਨ ਸਭ ਜਨਮ ਅਕਾਥਾ। ਬਾਬੇ ਨੇ ਆਖਿਆ ਉਹਨੇ ਸਾਰਾ ਜਨਮ ਆਪਦਾ ਅਕਾਰਥ ਗਵਾ ਲਿਆ, ਐਵੇਂ ਚਲੇ ਗਿਆ। ਅਗਲਾ ਬੋਲ ਹੈ ਜਿਨ ਸਾਧੂ ਚਰਨ ਸਾਧ ਪੱਗ ਸੇਵੇ। ਹੁਣ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਸੇਵਿਆ, ਸਾਧੂ ਦੇ ਪੈਰਾਂ ਨੂੰ ਸੇਵਿਆ, ਜਿਨ ਸਾਧੂ ਚਰਨ ਸਾਧ ਪੱਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ। ਮਹਾਰਾਜ ਨੇ ਆਖਿਆ ਉਹਦਾ ਜਨਮ ਸਫਲ ਹੋ ਗਿਆ ਤੇ ਉਹ ਖਸਮ ਵਾਲੇ ਹੋ ਗਏ, ਉਹ ਸਨਾਥੇ ਹੋ ਗਏ। ਸਨਾਥਾ ਦਾ ਮਤਲਬ ਹੁੰਦਾ ਖਸਮ ਵਾਲੇ ਹੋ ਜਾਣਾ, ਆਖਿਆ ਉਹ ਖਸਮ ਵਾਲੇ ਹੋ ਗਏ। ਅਗਲਾ ਬੋਲ ਹੈ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਇੱਕ ਅਰਦਾਸ ਇੱਕ ਰਜੋਈ ਕਰਦੇ ਨੇ, ਉਹ ਕਹਿੰਦੇ ਨੇ ਮੋਕੋ ਕੀਜੈ ਦਾਸ ਦਾਸ ਦਾਸਣ ਕੋ। ਆਖਿਆ ਮਹਾਰਾਜ ਮੇਰੇ ਉੱਤੇ ਇੱਕ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਦੇ। ਮੋਕੋ ਕੀਜੈ ਦਾਸ ਦਾਸ ਦਾਸਣ ਕੋ, ਹਰ ਦਇਆ ਧਾਰ ਜਗਨਾਥਾ। ਹੇ ਜਗਤ ਦੇ ਨਾਥ ਵਾਹਿਗੁਰੂ, ਮੇਰੇ ਉੱਤੇ ਦਇਆ ਕਰ, ਮੇਰੇ ਉੱਤੇ ਮਿਹਰ ਕਰ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਾਥਾ। ਅਖੀਰਲਾ ਬਚਨ ਹੈ ਜੀ ਹਮ ਅੰਧਲੇ ਗਿਆਨਹੀਨ ਅਗਿਆਨੀ। ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਅਸੀਂ ਅੰਨੇ ਹਾਂ, ਸਾਨੂੰ ਸੋਝੀ ਨਹੀਂ ਹੈ ਜੀਵਨ ਦੀ, ਸਾਨੂੰ ਸਮਝ ਕੋਈ ਨਹੀਂ ਹੈ। ਵੇਖੋ ਜੇ ਬੰਦਾ ਅੰਨਾ ਹੋਵੇ ਨਾ ਤੇ ਜਿੱਦ ਛੱਡ ਕੇ ਤੇ ਉਸ ਬੰਦੇ ਦੀ ਬਾਂਹ ਫੜ ਲਵੇ ਜਿੰਨਾ ਸੁਜਾਖਾ ਹੈ, ਇਹੋ ਹੀ ਤਰੀਕਾ ਹੈ ਨਾ। ਜੇ ਅੰਨਾ ਆਪਣੀ ਜਿੱਦ ਉੱਤੇ ਬੈਠਾ ਰਹੇਗਾ ਤੇ ਸੜਕ ਦੇ ਉੱਤੇ ਮਰ ਜਾਵੇਗਾ, ਉਹਦੀ ਮੌਤ ਹੈ। ਜੇ ਬੰਦਾ ਅੰਨਾ ਹੋਵੇ ਤੇ ਉਹ ਟੋਣੀ ਫੜ ਲਵੇ, ਉਹ ਲੱਕੜੀ ਦਾ ਉਹ ਡੰਡਾ ਫੜ ਲਵੇ, ਤੇ ਜੇ ਬੰਦਾ ਜਿੱਦ ਵਿੱਚ ਬੈਠਾ ਰਹੇਗਾ ਤੇ ਚੇਤਾ ਰੱਖੋ ਉਹਦੀ ਮੌਤ ਤੈਅ ਹੈ। ਤੇ ਅੰਦੁਲਿਆ ਬੰਦਾ ਕਰਦਾ ਕੀ ਹੈ? ਬਾਬੇ ਨੇ ਆਖਿਆ ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਆਖਿਆ ਮੇਰੇ ਅੰਦਲੇ ਦੀ ਜਿਹੜੀ ਲਾਠੀ ਹੈ ਨਾ ਉਹ ਤੇਰਾ ਨਾਮ ਹੈ। ਮੈਂ ਅੰਚਲ ਗਹਿ ਕੇ ਸਾਧਕਾ ਤਰਨਾ ਏ ਸੰਸਾਰ। ਅੰਚਲ ਦਾ ਮਤਲਬ ਹੁੰਦਾ ਪੱਲਾ ਫੜ ਕੇ, ਜਿਵੇਂ ਪਤੀ ਪਤਨੀ ਪੱਲਾ ਨਹੀਂ ਫੜਦੇ ਇੱਕ ਦੂਜੇ ਦਾ, ਪਤੀ ਅੱਗੇ ਤੁਰਿਆ ਜਾਂਦਾ ਪਤਨੀ ਪਿੱਛੇ ਪਿੱਛੇ ਤੁਰੀ ਜਾਂਦੀ ਹੈ। ਇੱਦਾਂ ਮੈਂ ਸਾਧੂ ਦਾ ਪੱਲਾ ਫੜਨਾ ਹੈ, ਗੁਰੂ ਦਾ ਪੱਲਾ ਫੜਨਾ ਹੈ, ਉਹਦੇ ਉਪਦੇਸ਼ ਦਾ ਪੱਲਾ ਫੜਨਾ ਹੈ। ਮੈਂ ਤੇ ਇੰਨਾ, ਮੈਨੂੰ ਤੇ ਸਮਝ ਕੋਈ ਨਹੀਂ। ਤੇ ਇੱਕ ਖਿਆਲ ਹੋਰ ਕਰਿਓ, ਅੰਨੇ ਬੰਦੇ ਨੇ ਅੰਨੇ ਦਾ ਪੱਲਾ ਫੜਿਆ ਹੋਵੇ ਨਾ ਤੇ ਤਾਂ ਵੀ ਉਹਨੂੰ ਕੋਈ ਬਚਾ ਨਹੀਂ ਸਕਦਾ। ਕੱਲਾ ਪੱਲਾ ਫੜਨਾ ਹੀ ਵੱਡੀ ਗੱਲ ਨਹੀਂ ਹੁੰਦੀ, ਇਹ ਵੀ ਵੇਖ ਲਓ ਜਿਹੜਾ ਅੱਗੇ ਤੁਰਨ ਵਾਲਾ ਹੈ ਉਹਨੂੰ ਵੀ ਦੀਂਦਾ ਹੈ ਕੁਝ ਕੇ ਨਹੀਂ ਦੀਂਦਾ। ਦੋ ਇੱਕ ਅੰਨੇ ਵਿੱਚੋਂ ਇੱਕ ਸਜਾਖਾ ਹੋਵੇ ਤੇ ਰਾਹ ਪਾਰ ਕਰ ਜਾਣਗੇ, ਪਰ ਜੇ ਦੋ ਅੰਨੇ ਇੱਕ ਦੂਜੇ ਦੀ ਬਾਂਹ ਫੜੀ ਫਿਰਦੇ ਨੇ ਤੇ ਚੇਤਾ ਰੱਖੋ ਉਹ ਡੁੱਬ ਜਾਣਗੇ। ਤਾਂ ਹੀ ਤੇ ਬਾਬੇ ਨੇ ਕਿਹਾ ਸੀ ਆਪ ਡੁੱਬੇ ਚੌਂ ਬੇਦ ਮੈਂ ਚੇਲੇ ਦੀਏ ਬਹਾਏ, ਉਹ ਆਪ ਅੰਨੇ ਸੀ। ਇੱਥੇ ਬੜੇ ਐਸੇ ਨੇ ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ, ਆਪ ਅੰਦਰੋਂ ਅੰਨੇ ਨੇ ਬਾਹਰੋਂ ਵੀ ਅੰਨੇ ਨੇ, ਤੇ ਕੂੜਾ ਕੂੜਾ ਗਾਉਂਦੇ ਨੇ, ਤੇ ਕੂੜਾ ਕੂੜਾ ਗਾਉਣ ਵਾਲਿਆਂ ਦੀ ਕੋਈ ਜਾ ਕੇ ਬਾਂਹ ਫੜ ਲਵੇ ਵੀ ਸਾਨੂੰ ਵੀ ਪਾਰ ਲੰਘਾ ਦਿਓ, ਫਿਰ ਨਹੀਂ ਲੰਘਿਆ ਜਾਣਾ। ਤੋ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ। ਅਸੀਂ ਅੰਨੇ ਹਾਂ, ਗਿਆਨ ਤੋਂ ਸੱਖਣੇ ਹਾਂ, ਅਗਿਆਨੀ ਹਾਂ। ਕਿਉਂ ਚੱਲ ਹੈ ਮਾਰਗ ਪੰਥਾ, ਪੰਥਾ ਦਾ ਅਰਥ ਵੀ ਰਸਤਾ ਹੁੰਦਾ, ਜਿਵੇਂ ਆਪਾਂ ਕਹਿੰਦੇ ਖਾਲਸਾ ਪੰਥ
ਪੰਥ ਦਾ ਮਤਲਬ ਰਸਤਾ ਹੁੰਦਾ, ਕਿਵੇਂ ਚੱਲੀਏ ਤੇਰੇ ਰਾਹ ਉੱਤੇ, ਸਾਨੂੰ ਤੇ ਰਾਹ ਨਜ਼ਰ ਹੀ ਨਹੀਂ ਆਉਣ ਡਿਆ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕਰਕੇ ਆਖਿਆ, ਹਮ ਅੰਧਲੇ ਕੌਗੁਰ ਅੰਚਲ ਦੀਜੈ। ਆਖਿਆ ਗੁਰੂ ਸਾਹਿਬ ਸਾਨੂੰ ਅੰਨਿਆਂ ਨੂੰ ਤੁਸੀਂ ਆਪਣੀਆਂ ਅੱਖਾਂ ਦੇ ਦਿਓ, ਸਾਨੂੰ ਦਿਖਣ ਲੱਗ ਪਵੇ। ਜਿਹੜੀਆਂ ਅੱਖਾਂ ਹੁੰਦੀਆਂ, ਜਿਹੜੇ ਬੰਦੇ ਦੀਆਂ ਅੱਖਾਂ ਨਾ ਹੋਣ, ਕਦੀ ਉਹਨੂੰ ਅੱਖਾਂ ਦਾ ਮੁੱਲ ਪੁੱਛ ਕੇ ਵੇਖੋ ਕੀ ਹੈ। ਅਸੀਂ ਨਾ ਕਈ ਵਾਰ ਸ਼ਿਕਵੇ ਸ਼ਿਕਾਇਤਾਂ ਵਿੱਚ ਸਦਾ ਰਹਿੰਦੇ ਹਾਂ। ਬਹੁਤ ਕੁਝ ਹੁੰਦਾ ਸਾਡੇ ਕੋਲ, ਚੰਗਾ ਭਲਾ ਹੱਥ ਸਰੀਰ ਸਾਰਾ ਕੁਝ ਚੱਲ ਰਿਹਾ, ਫਿਰ ਵੀ ਸ਼ਿਕਵੇ ਸ਼ਿਕਾਇਤਾਂ ਰਹਿੰਦੇ ਨੇ। ਤੇ ਉਹ ਖੇਡ ਏਦਾਂ ਦੀ ਹੈ ਵੀ ਜਿਹੜੀ ਚੀਜ਼ ਹੋਵੇ ਉਹਦੀ ਬੰਦੇ ਨੂੰ ਕਦਰ ਨਹੀਂ ਹੁੰਦੀ। ਮੁਸ਼ਕਿਲ ਇਹ ਵੀ ਹੈ ਨਾ, ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਨਾ, ਉਹਦੀ ਬੰਦੇ ਨੂੰ ਕਦਰ ਕੋਈ ਨਹੀਂ ਹੁੰਦੀ। ਤੋ ਮਹਾਰਾਜ ਨੇ ਆਖਿਆ, ਹਮ ਅੰਧਲੇ ਕੌ ਗੁਰ ਅੰਚਲ ਦੀਜੈ, ਸਾਨੂੰ ਅੰਨੇ ਨੂੰ ਕੀ ਦੇ। ਗੁਰੂ ਸਾਹਿਬ ਅੰਚਲ ਦੇ ਅੱਖਾਂ ਦੇ, ਗੁਰੂ ਵੀ ਅੱਖਾਂ ਦਿੰਦਾ, ਅੰਨਾ ਹੁੰਦਾ ਕੌਣ ਹੈ, ਮਹਾਰਾਜ ਦੀ ਬਾਣੀ ਨੂੰ ਉਹ ਵੀ ਪੁੱਛ ਲਓ। ਆਖਿਆ ਅੰਧੇ ਨਾ ਆਖੀਏ ਜਿਨ ਮੁੱਖ ਲੋਇਣ ਨਾ ਹਿੰਦ, ਅੰਨੇ ਉਹਨਾਂ ਨੂੰ ਨਹੀਂ ਆਖਿਆ ਜਾਂਦਾ ਜਿਨ੍ਹਾਂ ਦੇ ਮੂੰਹ ਤੇ ਅੱਖਾਂ ਨਹੀਂ ਹੁੰਦੀਆਂ। ਬਾਬੇ ਨੇ ਕਿਹਾ, ਅੰਧੇ ਸਹੀ ਨਾਨਕਾ ਜੇ ਖਸਮੋ ਘੁੱਥੇ ਜਾਏ, ਜਿਹੜੇ ਖਸਮ ਵਾਲੇ ਮੰਨਿਓ ਪਾਸੇ ਹੋ ਗਏ ਨਾ, ਉਧਰੋਂ ਗਵਾਚ ਗਏ। ਅਸਲ ਵਿੱਚ ਅੰਨੇ ਉਹ ਨੇ, ਅੰਨਾ ਉਹ ਹੈ ਜਿਹੜਾ ਆਪਣੇ ਆਪ ਦੀ ਪਛਾਣ ਨਹੀਂ ਕਰਦਾ, ਉਹਨਾਂ ਉਹਨੂੰ ਅੰਨਾ ਆਖਿਆ। ਤੋ ਮਹਾਰਾਜ ਕਹਿੰਦੇ ਨੇ, ਹਮ ਅੰਧਲੇ ਕੌ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲੰਥਾ। ਬਾਬੇ ਨੇ ਆਖਿਆ, ਤੇਰਾ ਪੱਲਾ ਫੜ ਕੇ ਮਿਲ ਕੇ ਮੈਂ ਚੱਲ ਸਕਾਂ, ਮੈਨੂੰ ਵੀ ਅੱਖਾਂ ਦੇ। ਤੋ ਇਹ ਸੀ ਅੱਜ ਦੇ ਪਾਵਨ ਮੁਖਵਾਕ ਉਪਦੇਸ਼ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਨਮਾਨ ਯੋਗ ਸਤਿਕਾਰ ਯੋਗ ਗੁਰੂ ਪਿਆਰੀ ਸਤਸੰਗ ਜੀ। ਸੋ ਦੱਸ ਰਿਹਾ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹਾਂ ਤੂੰ ਅਨੇਕਾਂ ਹੀ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ ਗੁਰੂ ਗਰੀਬ ਨਿਵਾਜ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਬਖਸ਼ਣਹਾਰ ਹਨ। ਸੋ ਬਖਸ਼ ਲੈਣਾ ਜੀ, ਆਉਣ ਵਾਲੇ ਸਮੇਂ 'ਚ ਵੀ ਅਰਦਾਸ ਕਰਿਓ, ਅਸੀਸ ਬਖਸ਼ਿਓ, ਆਪ ਜੀ ਦੀ ਸੇਵਾ ਕਰਦੇ ਰਹੀਏ, ਕੀਰਤਨ ਕਰਨ ਦੀ ਹੋਰ ਸੋਝੀ ਆ ਜਾਵੇ, ਆਪ ਜੀ ਦੇ ਦਰਸ਼ਨ ਕਰਦੇ ਰਹੀਏ। ਸੋ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਚੀਮਾ ਆਪ ਜੀ ਨੂੰ ਗੁਰਮਤਿ ਦੀ ਵਿਚਾਰ, ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਤੋਂ ਅਗਲੇ ਜਿਹੜੇ ਸਮੇਂ ਲਈ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀਓ, ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ, ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ, ਓਏ ਜੋ ਦਿਸੈ ਅੰਬਰ ਤਾਰੇ, ਕਿਨੇ ਓਏ ਚੀਤੇ ਚੀਤਨਹਾਰੇ।

ਉਸ ਭਾਗਾ ਕਹੋ ਰੇ ਪੰਡਤ ਅੰਬਰ ਕਾ ਸਿਉਂ ਲਾਗਾ ਬੂਜੈ ਬੂਜਨ ਹਾਰ ਸੁਭਾਗਾ ਰਹਾਉ ਸੂਰਜ ਚੰਦ ਕਰੈ ਉਜਿਆਰਾ ਸਭ ਮੈਂ ਪਸਰਿਆ ਬ੍ਰਹਮ ਪਸਾਰਾ।

कहू कबीर जाने गा सोए, हृदय राम मुख राम होए। जुगो जुग अटल चवर शतर तख्त दे मालक, हाजरा हजूर जारा जहूर शब्द गुरु। बाणी के बोहे थमरत के दाते, दसां पातशाहियां दी जोत। साहिब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सजे दीवाना दीआं हाजरियां भर रहे। सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब। जिंदगी दीआं इन्हां घड़ियां नूं सफलियां करन दा उद्यम करदिआं होइआं मेरे तों पहिलां गुरु घर के रागी जथे पासों अमृतमई बाणी दे रस भिन्ने कीर्तन सरवण कर रहे सी। तो आओ साध संगत, समा है लड़ीवार चल रही गुरु ग्रंथ साहिब दी मुबारक बाणी दी कथा विचार दा। तो जिन्ने शरीर आप सतगुरां दे हजूर बैठे हो, विचारां नूं प्रारंभ तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। पावन शब्द राग गौड़ी विच भगत कबीर साहब दी रसना तों उच्चारण कीता होया गुरु ग्रंथ साहिब जी दे अंक 329 दे उत्ते सुभायमान है। कबीर साहब ने इस शब्द दी रहाउ वाली पंक्ति विच पंडित नूं एक सवाल कीता है कि कहो रे पंडित अंबर का स्यो लागा। अंबर दा अर्थ हुंदा है आकाश। बहुत सारे ऐसे दावे ने जिहड़े कि पंडित वल्लों संसार दी सृष्टि दी रचना बारे कीते गए, जिन्हां दावयां दा कोई आधार नहीं है, कोई बेस नहीं है, कोई उहदे विच लॉजिक नहीं है, तर्क नहीं है उहदे विच कोई। कई बार बंदा अपनी विद्वता अपने ज्ञान नूं साबित करन दे चक्कर विच कि मैं हर गल दा जाणू हाँ, लोकां नूं गलत गाइड भी कर दिंदा है, गलत इन्फॉर्मेशन भी जिहड़ी है उह अगे दे दिंदा है। तां ही सियाणे बंदे कहिंदे ने कि बंदे नूं जिन्नी समझ है जां जो उहने पढ़िया ते घोखिया है उहदे अकॉर्डिंग ही किसे नूं दसणा चाहीदा है। सानूं कोई राह पुछे ते जे राह नहीं पता ते सियाण पेछे विच है, बंदा उहनूं कह देवे कि मैनूं इस राह दा पता नहीं है। पर जे बंदे नूं इदां लगदा होवे कि मैं ते बड़े राह दसदा हाँ, मैनूं ते सारा ही राह पता है, ते जे हथ करके इशारा करके किसे बंदे नूं ओह बंदा राह उत्ते तोर दवे ते ओह गलत पासे तुर जावेगा। सो इत्थे सतगुरु तां ही ते बाणी दे विच कहिंदे ने कि सब तों पहलां बंदे नूं आप समझ होणी, पछाण होनी बड़ी जरूरी है। अंधा आगू जे थी क्यों पादर जाने, जिहड़ा आप अन्ना होवेगा वो किसे नूं पादर की दसेगा, किसे नूं राह की दसेगा। जे आगू अगे चलण वाला ही अन्ना है, उन्हूं ही कोई समझ नहीं है, तो वो आप भी डिगेगा तो पिछे तुरन वालियां नूं भी डेग देवेगा। कोई बंदा वैद होवे ते होवे किसे एक चीज दा, पर जे उह सारिआं रोगां दा दावेदार बण जावे ते लोक खत्म हो जाणगे, लोकां दा बड़ा वड्डा नुकसान हो जावेगा। इस करके सियाणप इहदे विच ही हुंदी है कि जिन्नी क बंदे नूं समझ है उहदे अकॉर्डिंग ही बंदा नाप तोल के किसे नूं जानकारी देवे, किसे नूं मिसगाइड ना करे। पर जदों बंदे दे अंदर इह कीड़ा हो जावे ना, उहदी दिमाग विच उहदी सुरत विच इह कीड़ा वड़ जावे ते मैनू ते सब कुछ ही पता है, मैनू ते सारी सोझी है, फिर बंदा ऊल जलूल गल्लां वी करी जांदा है।
ਤੋ ਸਤਿਗੁਰੂ ਨੇ ਆਖਿਆ ਅੰਧਾ ਆਗੂ ਜੇ ਥੀਐ ਜੇ ਆਗੂ ਅੰਨਾ ਹੋਵੇ ਕਿਉਂ ਪਾਧਰ ਜਾਣੇ ਉਹ ਪਾਧਰ ਰਸਤੇ ਨੂੰ ਕੀ ਜਾਣੇਗਾ ਆਪ ਮੁੱਸੈ ਮਤ ਹੋਛੀਐ ਉਹ ਆਪ ਠੱਗਿਆ ਜਾਵੇਗਾ ਆਪਣੀ ਹੋਸ਼ੀ ਮਤ ਕਰਕੇ ਆਪ ਡੁੱਬ ਜਾਵੇਗਾ ਅੰਧਾ ਆਗੂ ਜੇ ਥੀਐ ਸਭ ਸਮੁਹਾਏ ਸਾਥੇ ਉਹ ਸਾਰਾ ਸਾਥ ਵੀ ਨਾਲ ਦੀ ਨਾਲ ਰੋੜ ਦੇਵੇਗਾ ਹੁਣ ਪੰਡਿਤ ਦਾ ਵੈਸੇ ਅਰਥ ਇਹ ਹੁੰਦਾ ਹੈ ਵੀ ਜਿਹੜਾ ਵਿਦਵਾਨ ਹੈ ਵਿਦਵਾਨ ਵਿਦਵਤਾ ਰੱਖਣ ਵਾਲੇ ਨੂੰ ਕਹਿੰਦੇ ਨੇ ਜਿਹਨੂੰ ਕੋਈ ਗਿਆਨ ਹੈ ਜਿਹਨੂੰ ਕੋਈ ਸਮਝ ਹੈ ਤੇ ਇੱਕ ਹੋਰ ਖਿਆਲ ਕਰਿਓ ਆਪਣੇ ਬਾਰੇ ਇਹ ਪਤਾ ਹੋਣਾ ਨਾ ਵੀ ਮੈਨੂੰ ਕੱਖ ਨਹੀਂ ਪਤਾ ਇਹ ਵੀ ਇੱਕ ਸਮਝ ਹੀ ਹੈ ਇਹ ਵੀ ਹਰ ਇੱਕ ਨੂੰ ਨਹੀਂ ਹੁੰਦੀ ਜਦੋਂ ਤੁਸੀਂ ਆਪਣੇ ਬਾਰੇ ਇਹ ਕਹਿੰਦੇ ਹੋ ਨਾ ਵੀ ਮੈਨੂੰ ਪਤਾ ਕੁਝ ਨਹੀਂ ਹੈ ਇਹ ਵੀ ਇੱਕ ਬੜੀ ਵੱਡੀ ਸਮਝ ਹੈ ਨਹੀਂ ਤੇ ਬਹੁਤੀ ਦੁਨੀਆਂ ਨੂੰ ਇਹ ਵੀ ਸਮਝ ਨਹੀਂ ਹੁੰਦੀ ਇਹ ਵੀ ਇੱਕ ਸਿਆਣੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਵੀ ਜਿੱਥੇ ਜਾ ਕੇ ਉਹ ਹੱਥ ਜੋੜ ਦੇਵੇ ਵੀ ਨਹੀਂ ਮੈਨੂੰ ਪਤਾ ਨਹੀਂ ਤੋ ਬਹੁਤ ਸਾਰੀਆਂ ਗੱਲਾਂ ਬਾਤਾਂ ਐਸੀਆਂ ਪੰਡਿਤਾਂ ਵੱਲੋਂ ਪੁਜਾਰੀਆਂ ਵੱਲੋਂ ਧਾਰਮਿਕ ਲੋਕਾਂ ਵੱਲੋਂ ਇਹ ਜਚਾਉਣ ਲਈ ਵੀ ਮੈਨੂੰ ਸਾਰਾ ਇਲਮ ਹੈ ਸਾਰੀ ਸਮਝ ਹੈ ਅਸੀਂ ਤੇ ਜਿਵੇਂ ਰੱਬ ਦਾ ਅੰਤ ਪਾ ਲਿਆ ਹੈ ਉਹ ਲੋਕਾਂ ਦੇ ਨਾਲ ਕੀਤੀਆਂ ਜਾਂਦੀਆਂ ਨੇ ਕਈ ਵਾਰ ਗੈਰ ਕੁਦਰਤੀ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਜਿੰਨੀਆਂ ਕਈ ਵਾਰ ਤੁਸੀਂ ਕਹਾਣੀਆਂ ਸਾਖੀਆਂ ਸੁਣ ਲੈਂਦੇ ਜੇ ਸੁਣਾਉਣ ਵਾਲੇ ਸੁਣਾ ਜਾਂਦੇ ਨੇ ਪਰ ਉਹ ਗੈਰ ਕੁਦਰਤੀ ਹੁੰਦੀਆਂ ਨੇ ਬੰਦਿਆਂ ਦੀਆਂ ਸਿਰਜੀਆਂ ਹੋਈਆਂ ਹੁੰਦੀਆਂ ਨੇ ਹੁਣ ਉਹਨਾਂ ਵਿੱਚੋਂ ਕਈ ਗੱਲਾਂ ਨੇ ਜਿਵੇਂ ਨਿੱਕੇ ਹੁੰਦੇ ਜਦੋਂ ਸਮਝ ਨਹੀਂ ਸੀ ਵੀ ਜੇ ਧਰਤੀ ਉੱਤੇ ਕੋਈ ਭੁਚਾਲ ਆਇਆ ਪੁੱਛਣਾ ਕਿਉਂ ਆਇਆ ਕਹਿੰਦੇ ਧਰਤੀ ਦੇ ਥੱਲੇ ਇੱਕ ਬਲਦ ਹੈ ਵੀ ਉਹ ਜਦੋਂ ਇੱਕ ਸਿੰਘ ਤੋਂ ਚੁੱਕ ਕੇ ਦੂਜੇ ਸਿੰਘ ਉੱਤੇ ਰੱਖਦਾ ਹੈ ਹੁਣ ਜਿਹਨੂੰ ਨਹੀਂ ਸੀ ਪਤਾ ਵੀ ਕਿਸੇ ਪੰਡਿਤ ਨੂੰ ਪੁੱਛ ਲਿਆਉਣਾ ਨਾ ਕਿਸੇ ਸਿਆਣੇ ਬੰਦੇ ਨੂੰ ਵੀ ਪੰਡਿਤ ਜੀ ਇਹ ਧਰਤੀ ਉੱਤੇ ਭੁਚਾਲ ਕਿਉਂ ਆਉਂਦਾ ਉਹ ਬਲਦ ਨੂੰ ਮੰਨਦਾ ਉਹ ਗਾਂ ਨੂੰ ਮਾਤਾ ਮੰਨਦਾ ਤੇ ਉਹਨੇ ਆਖਿਆ ਵੀ ਧਰਤੀ ਦੇ ਉੱਤੇ ਥੱਲੇ ਵੀ ਇੱਕ ਬਲਦ ਹੁੰਦਾ ਉਹਦੇ ਦੋ ਸਿੰਘ ਹੁੰਦੇ ਨੇ ਜਦੋਂ ਉਹ ਸਿੰਘਾਂ ਤੋਂ ਧਰਤੀ ਚੁੱਕ ਕੇ ਇੱਕ ਦੂਜੇ ਥੱਲੇ ਰੱਖਦਾ ਤੇ ਉਦੋਂ ਭੁਚਾਲ ਆ ਜਾਂਦਾ ਗੁਰਦੇਵ ਨੇ ਤਾਂ ਹੀ ਤੇ ਜਪਜੀ ਸਾਹਿਬ ਦੇ ਵਿੱਚ ਲਿਖਿਆ ਨਾ ਵੀ ਧੌਲ ਧਰਮ ਦਇਆ ਕਾ ਪੂਤ ਬਾਬੇ ਨੇ ਕਿਹਾ ਧੌਲ ਹੈ ਪਰ ਉਹ ਕੀ ਹੈ ਉਹ ਧਰਮ ਹੈ ਇੱਕ ਮਰਿਆਦਾ ਹੈ ਜਿਹਦੇ ਵਿੱਚ ਧਰਤੀ ਬੱਝੀ ਹੋਈ ਹੈ ਉਹ ਧੌਲ ਬਲਦ ਕੋਈ ਇਹ ਨਹੀਂ ਹੈ ਜਿਵੇਂ ਆਮ ਸਿੰਘਾਂ ਵਾਲਾ ਹੈ ਵੀ ਇੱਕ ਸਿੰਘ ਦੇ ਉੱਤੋਂ ਚੁੱਕ ਕੇ ਦੂਜੇ ਉੱਤੇ ਰੱਖ ਦਿੱਤਾ ਉਹ ਧਰਮ ਕਿਹੜਾ ਹੈ ਉਹ ਹੈ ਮਰਿਆਦਾ ਨਿਯਮ ਲੋ ਕਾਨੂੰਨ ਕੁਦਰਤ ਦਾ ਉਹ ਧਰਮ ਨੇ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ ਤੋ ਸਤਿਗੁਰ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਆਖਿਆ ਇੱਕ ਧਰਤੀ ਥੱਲੇ ਤੇ ਤੂੰ ਬਲਦ ਕਹਿ ਦਿੱਤਾ ਬਲਦ ਥੱਲੇ ਕੀ ਹੈ ਕਹਿੰਦਾ ਜੀ ਧਰਤੀ ਉਸ ਧਰਤੀ ਥੱਲੇ ਕਹਿੰਦਾ ਜੀ ਬਲਦ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜ਼ੋਰ ਆਖਿਆ ਜਿਹੜੀਆਂ ਹੋਰ ਧਰਤੀਆਂ ਨੇ ਫਿਰ ਉਹਨਾਂ ਥੱਲੇ ਕੀ ਹੈ ਧਰਤੀ ਹੋਰ ਪਰੈ ਹੋਰ ਹੋਰ ਹੋਰ ਕਈ ਧਰਤੀਆਂ ਨੇ ਤਿਸਤੇ ਭਾਰ ਤਲੈ ਕਮਣ ਜ਼ੋਰ ਉੱਥੇ ਕਿਹਦਾ ਜ਼ੋਰ ਹੈ ਵੀ ਜੇ ਬਾਕੀ ਧਰਤੀਆਂ ਥੱਲੇ ਪਰਮੇਸ਼ਰ ਦਾ ਰੱਬ ਦਾ ਇੱਕ ਨਿਯਮ ਕੰਮ ਕਰ ਰਿਹਾ ਤੇ ਤੂੰ ਇਹ ਬਲਦ ਵਾਲੀ ਸਾਖੀ ਨਾ ਸੁਣਾ ਇਸ ਧਰਤੀ ਨੂੰ ਵੀ ਵਾਹਿਗੁਰੂ ਨੇ ਆਪ ਹਵਾ ਦੇ ਵਿੱਚ ਟਿਕਾਇਆ ਹੋਇਆ ਇਹਨੂੰ ਪਾਣੀ 'ਚ ਟਿਕਾਇਆ ਪੌਣ ਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਉਹਨੇ ਸਭ ਕੁਝ ਪੌਣ ਪੈਦਾ ਕਰਕੇ ਵਿੱਚ ਧਰਤੀ ਟਿਕਾ ਦਿੱਤੀ ਪੌਣ ਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਜਲ ਤੇ ਅੱਗ ਉਹਨੇ ਇਕੱਠੇ ਰੱਖ ਦਿੱਤੇ ਵਿਰੋਧੀ ਤੱਤ ਨੇ ਇਕੱਠੇ ਰੱਖ ਦਿੱਤੇ ਇੱਕੋ ਥਾਂ ਉੱਤੇ ਜਲ ਅਗਨੀ ਕਾ ਬੰਦ ਕੀਆ ਆਖਿਆ ਤੂੰ ਰਾਵਣ ਨੂੰ ਵੱਡਾ ਮੰਨੀ ਜਾਂਦਾ ਅੰਧੁਲੇ ਦਹਿ ਸਿਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਪਿਆ ਤੋ ਮਹਾਰਾਜ ਨੇ ਬਾਣੀ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕਰ ਦਿੱਤਾ ਬਾਬੇ ਨੇ ਆਖਿਆ ਇਹ ਵਾਹਿਗੁਰੂ ਦੀ ਕੁਦਰਤ ਹੈ ਪਰਮੇਸ਼ਰ ਦੀ ਕੁਦਰਤ ਹੈ ਇਹਦਾ ਕੋਈ ਬੰਦਾ ਅੰਤ ਨਹੀਂ ਲੱਭ ਸਕਦਾ ਇਸ ਕਰਕੇ ਜੇ ਤੂੰ ਦੱਸਣ ਲੱਗ ਪਿਆ ਵੀ ਧਰਤੀ ਦੇ ਥੱਲੇ ਬਲਦ ਹੈ ਤੇ ਫਿਰ ਤੂੰ ਤੈਨੂੰ ਪਤਾ ਲੱਗ ਗਈ ਉਹ ਖੇਡ ਧਰਤੀ ਕਿਹੜੇ ਤਰੀਕੇ ਨਾਲ ਟਿਕੀ ਹੈ ਆਪਣੇ ਅੰਦਾਜ਼ੇ ਲਾਉਣੇ ਛੱਡ ਦੇ ਆਪਣੀ ਇੱਦਾਂ ਦੀ ਧਾਰਨਾ ਬਣਾਉਣੀ ਛੱਡ ਦੇ ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਅੱਜ ਵੀ ਬਾਬਾ ਕਬੀਰ ਸਾਹਿਬ ਨੇ ਵੀ ਪੰਡਿਤ ਨੂੰ ਸਵਾਲ ਕੀਤੇ ਕਹਿੰਦੇ ਚੱਲ ਮੰਨ ਲਿਆ ਵੀ ਧਰਤੀ ਥੱਲੇ ਬਲਦ ਹੈ ਉਹ ਜਿਹੜਾ ਅਸਮਾਨ ਹੈ ਉਹ ਕੀ ਉਹਦੇ ਥੱਲੇ ਕੌਣ ਹੈ ਉਹਦੇ ਥੱਲੇ ਕਿਹੜੀਆਂ ਵਿਣ ਥੰਮਾ ਗਗਨ ਰਹਾਇਆ ਬਾਬੇ ਨੇ ਆਖਿਆ ਗਗਨ ਨੂੰ ਆਕਾਸ਼ ਨੂੰ ਪਰਮੇਸ਼ਰ ਨੇ ਬਿਨਾਂ ਥੰਮਾ ਤੋਂ ਖਿਲਾਰਿਆ ਹੋਇਆ ਵਿਣ ਥੰਮਾ ਗਗਨ ਰਹਾਇਆ ਗਗਨ ਦਾ ਅਰਥ ਹੁੰਦਾ ਆਕਾਸ਼ ਵਿਣਾ ਥੰਮਾ ਤੋਂ ਹੀ ਉਹਨੇ ਆਕਾਸ਼ ਨੂੰ ਖਿਲਾਰਿਆ ਹੋਇਆ
ਤੇ ਜਿਹੜਾ ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਖਿਲਾਰ ਸਕਦਾ ਉਹ ਧਰਤੀ ਨੂੰ ਨਹੀਂ ਖਿਲਾਰ ਸਕਦਾ, ਉਹ ਧਰਤੀ ਨੂੰ ਵੀ ਇੱਦਾਂ ਹੀ ਖਿਲਾਰੇਗਾ। ਤੋ ਮਹਾਰਾਜ ਨੇ ਸਵਾਲ ਕੀਤਾ, ਕਹੋ ਰੇ ਪੰਡਿਤ ਅੰਬਰ ਕਾਸਿਓ ਲਾਗਾ, ਆਖਿਆ ਜਿਹੜਾ ਅੰਬਰ ਹੈ ਜਿਹੜਾ ਆਕਾਸ਼ ਹੈ ਉਹ ਕਿਹਦੇ ਨਾਲ ਲੱਗਾ ਹੋਇਆ, ਕਿਹਦੇ ਨਾਲ ਲੱਗਾ ਕੋਈ ਦੱਸ ਸਕਦਾ? ਬੁੱਝ ਹੈ ਬੁੱਝਨਹਾਰ ਸੁਭਾਗਾ, ਕੋਈ ਵਿਰਲਾ ਹੀ ਹੈ ਜਿਹੜਾ ਇਸ ਗੱਲ ਨੂੰ ਬੁੱਝਦਾ ਹੈ ਸਮਝਦਾ ਹੈ, ਨਹੀਂ ਤੇ ਕਪੋਲ ਕਹਾਣੀਆਂ ਦੇ ਵਿੱਚ ਤੂੰ ਫਸਿਆ ਹੋਇਆ। ਕੋਈ ਵਿਰਲਾ ਹੈ ਜਿਹੜਾ ਇਹ ਸਮਝਦਾ ਹੈ ਵੀ ਇਹ ਸਾਰਾ ਕੁਝ ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਕੁਝ ਬਣਾਇਆ। ਆਪਾਂ ਬਚਨ ਪੜ੍ਹਦੇ ਨਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਆਖਿਆ ਇਹ ਸਮੁੱਚੀ ਕੁਦਰਤ ਸਮੁੱਚਾ ਸੰਸਾਰ ਉਸ ਵਾਹਿਗੁਰੂ ਨੇ ਸਿਰਜਿਆ। ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੇ ਦੇ ਲੈਸੈ ਜਿੰਦ ਕਵਾਓ। ਕਰ ਆਸ

ਦੱਸਣ ਡਿੱਠੋ ਚਾਓ। ਵਾਹਿਗੁਰੂ ਹੈ ਜਿਹੜਾ ਸਭ ਕੁਝ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹਿਨ ਕੋਏ। ਜਿਹਦੇ ਬਾਰੇ ਆਖਿਆ ਵੀ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ, ਜਿਹੜਾ ਜਲ ਥਲ ਹਰ ਇੱਕ ਥਾਂ ਉੱਤੇ। ਇਸ ਕਰਕੇ ਬਾਬਾ ਜੀ ਨੇ ਇੱਥੇ ਆਖਿਆ ਕਹੋ ਰੇ ਪੰਡਿਤ ਅੰਬਰ ਕਾਸਿਓ ਲਾਗਾ। ਪਹਿਲਾ ਸਵਾਲ ਉਹਨੂੰ ਇਹ ਕੀਤਾ ਵੀ ਬੁੱਝ ਹਾਂ ਭਲਾ ਤੂੰ ਕਹਿੰਦਾ ਧਰਤੀ ਥੱਲੇ ਬਲਦਾ ਤੇ ਅੰਬਰ ਦੇ ਥੱਲੇ ਕੌਣ ਹੈ। ਹੁਣ ਪਹਿਲਾ ਬੋਲ ਹੈ, ਪਹਿਲਾ ਪਦਾ ਸ਼ਬਦ ਦਾ। ਇਹਦੇ ਵਿੱਚ ਕਬੀਰ ਸਾਹਿਬ ਨੇ ਆਖਿਆ ਓਏ ਜੋ ਦੀਸੈ ਅੰਬਰ ਤਾਰੇ, ਆਖਿਆ ਉਹ ਵੇਖ ਅਸਮਾਨ ਦੇ ਉੱਤੇ ਜਿਹੜੇ ਅੰਬਰਾਂ ਵਿੱਚ ਤਾਰੇ ਲੱਗੇ ਹੋਏ ਨੇ ਉਹਨਾਂ ਨੂੰ ਕਿੰਨੇ ਵੱਧਾ ਹੋਇਆ। ਏਦਾਂ ਥੋੜ੍ਹਾ ਹੈ ਵੀ ਜਿਵੇਂ ਪੱਖਾ ਲਮਕਾਇਆ ਹੁੰਦਾ ਛੱਤ ਦੇ ਨਾਲ, ਏਦਾਂ ਅੰਬਰਾਂ ਦੇ ਤਾਰੇ ਵੀ ਰੱਬ ਨੇ ਏਦਾਂ ਲਮਕਾਏ ਨੇ। ਪੱਖੇ ਨੂੰ ਤੇ ਛੱਤ ਨਾਲ ਬੱਝਾ ਏ, ਲਾਈਟਾਂ ਨੂੰ ਬੰਦੇ ਨੇ ਛੱਤ ਨਾਲ ਬੰਨਿਆ ਹੋਇਆ ਏ, ਪਰ ਅੰਬਰਾਂ ਦੇ ਤਾਰਿਆਂ ਨੂੰ ਕਿੰਨੇ ਕਿਹਦੇ ਨਾਲ ਬੱਧਾ ਏ। ਉਹ ਬਿਨਾਂ ਕਿਸੇ ਚੀਜ਼ ਤੋਂ ਉਹਦੇ ਨਿਯਮ ਦੇ ਵਿੱਚ ਬੱਝੇ ਖਲੋਤੇ ਨੇ। ਤੇ ਬਾਬੇ ਨੇ ਕਿਹਾ ਓਏ ਜੋ ਦੀਸੈ ਅੰਬਰ ਤਾਰੇ, ਉਹ ਜਿਹੜੇ ਅੰਬਰਾਂ ਦੇ ਉੱਤੇ ਤਾਰੇ ਦਿਖ ਰਹੇ ਨੇ, ਕਿੰਨੇ ਓਏ ਚੀਤੇ, ਉਹ ਕਿੰਨੇ ਚਿੱਤਰੇ ਨੇ। ਚੀਤੇ ਦਾ ਮਤਲਬ ਚਿੱਤਰ, ਜਿਵੇਂ ਕੋਈ ਸੁੰਦਰ ਸੋਹਣਾ ਚਿੱਤਰ ਬਣਾਉਂਦਾ ਹੈ ਨਾ, ਤਸਵੀਰ ਬਣਾਉਂਦਾ ਹੈ। ਆਖੇ ਕਿੰਨੇ ਡਿਜ਼ਾਇਨ ਕੀਤਾ ਹੈ, ਇੱਦਾਂ ਇੱਕ ਨੀਲੇ ਰੰਗ ਦਾ ਆਸਮਾਨ ਹੈ, ਹਨੇਰਾ ਹੁੰਦਾ ਹੈ ਤੇ ਕਾਲੇ ਰੰਗ ਦਾ ਅਸਮਾਨ ਹੁੰਦਾ ਹੈ ਤੇ ਉਹਦੇ ਥੱਲੇ ਤਾਰੇ ਸੋਹਣੇ ਸੋਹਣੇ ਚਮਕਦੇ ਨੇ। ਕਿੱਡੀ ਸੁੰਦਰ ਪੇਂਟਿੰਗ ਹੈ, ਕਿੱਡੀ ਸੁੰਦਰ ਰਚਨਾ ਹੈ। ਕਿਹਨੇ ਉਹ ਚੀਤੇ, ਕਿੰਨੇ ਚੀਤੇ ਨੇ ਉਹ। ਪੰਡਿਤ ਜੀ ਆਓ ਤੁਹਾਨੂੰ ਮੈਂ ਦੱਸਦਾ। ਆਖਿਆ ਚੀਤਨ ਹਾਰੇ, ਉਹ ਚਿੱਤਰਕਾਰ ਕਿਹੜਾ ਹੈ, ਉਹ ਕਿਹੜਾ ਚਿੱਤਰਕਾਰ ਹੈ ਜਿਹਨੇ ਇਹ ਤਸਵੀਰ ਇੰਨੀ ਖੂਬਸੂਰਤ ਬਣਾ ਦਿੱਤੀ, ਜਿਹਦੇ ਬਾਰੇ ਆਪਾਂ ਪੜ੍ਹਦੇ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਹੈਰਾਨ ਕਰ ਦੇਣ ਵਾਲੀ ਹੈ ਤੇਰੀ ਕੁਦਰਤ। ਇਸ ਕੁਦਰਤ ਵਿੱਚ ਵੱਜਦੇ ਹੋਏ ਨਾਦ, ਇਸ ਕੁਦਰਤ ਵਿੱਚ ਵੱਜਦਾ ਹੋਇਆ ਸੰਗੀਤ, ਵੇਦ, ਸਭ ਕੁਝ ਐਨ ਬਿਸਮਨ ਬਿਸਮ ਭਏ ਬਿਸਮਾਦ। ਬਿਸਮਾਦ ਦਾ ਮਤਲਬ ਹੈ ਅਸ਼ਚਰਜ ਵਿੱਚ ਚਲੇ ਜਾਣਾ, ਵੀ ਕਮਾਲ ਹੈ, ਏਡੀ ਸੋਹਣੀ ਚਿੱਤਰਕਾਰੀ, ਏਡਾ ਸੋਹਣਾ ਚਿੱਤਰ ਬਣਾਇਆ ਉਹਨੇ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੁੱਝਿਆ ਤਿਸਾਇਆ ਸਵਾਦ। ਬਾਬੇ ਆਖਿਆ ਜਿਹਨੇ ਬੁੱਝ ਲਿਆ, ਜਿਹਨੇ ਸਮਝ ਲਿਆ, ਉਹਨੂੰ ਸਵਾਦ ਆਉਣ ਲੱਗ ਪਿਆ। ਰੰਗੀ ਰੰਗੀ ਪੰਤੀ ਕਰ ਕਰ ਜਿਨਸੀ ਮਾਇਆ ਜਿਹਨ ਉਪਾਈ, ਜਿਹਨੇ ਇੰਨੇ ਰੰਗਾਂ ਦੀ ਮਾਇਆ ਪੈਦਾ ਕੀਤੀ ਹੋਈ ਹੈ। ਰੰਗੀ ਰੰਗੀ ਪੰਤੀ ਕਰ ਕਰ ਜਿਨਸੀ ਮਾਇਆ ਜਿਹਨ ਉਪਾਈ, ਜਿਹਨੇ ਸਾਰਾ ਕੁਝ ਪੈਦਾ ਕੀਤਾ। ਇਸ ਕਰਕੇ ਜਿਹੜਾ ਬੁੱਝਦਾ ਹੈ, ਜਿਹੜਾ ਸਮਝਦਾ ਹੈ ਵੀ ਸਮੁੱਚੇ ਸੰਸਾਰ ਦਾ ਸਿਰਜਣਹਾਰ ਕੇਵਲ ਵਾਹਿਗੁਰੂ ਹੈ, ਤੇ ਉਹਨੇ ਆਪਣੀ ਇੱਕ ਮਰਿਆਦਾ ਦੇ ਵਿੱਚ, ਇੱਕ ਬੋਲ ਆਉਂਦਾ ਬਾਣੀ ਦਾ ਬੜਾ ਪਿਆਰਾ, ਉੱਥੇ ਮਹਾਰਾਜ ਕਹਿੰਦੇ ਨੇ ਬੰਨ ਬੱਕਰੀ ਸ਼ੀਂਹ ਹੰਢਾਇਆ। ਸ਼ੀਂਹ ਕਹਿੰਦੇ ਨੇ ਜੀ ਸ਼ੇਰ ਨੂੰ, ਤੇ ਬੱਕਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸ਼ੀਂਹ ਦਾ ਅਰਥ ਸ਼ੇਰ ਹੁੰਦਾ। ਅੱਛਾ, ਇਹ ਦੋ ਚੀਜ਼ਾਂ ਤੁਸੀਂ ਇਕੱਠੀਆਂ ਬੰਨ ਦਿਓ, ਸ਼ੇਰ ਤੇ ਬੱਕਰੀ, ਇਹਨਾਂ ਵਿੱਚੋਂ ਸ਼ੇਰ ਹੀ ਰਹਿ ਜਾਣਾ, ਬੱਕਰੀ ਉਹਨੇ ਖਾ ਜਾਣੀ ਹੈ। ਜੇ ਸ਼ੇਰ ਤੇ ਬੱਕਰੀ ਇਕੱਠੇ ਬੱਝੇ ਹੋਣ ਤੇ ਸ਼ੇਰ ਰਹੇਗਾ ਜਿਹੜਾ ਤਾਕਤਵਰ, ਉਹ ਰਹਿ ਜਾਵੇਗਾ ਤੇ ਬੱਕਰੀ ਨੂੰ ਉਹ ਖਾ ਜਾਵੇਗਾ, ਤੇ ਜੇ ਨਾ ਵੀ ਖਾਵੇ ਤੇ ਤਾਂ ਵੀ ਬੱਕਰੀ ਸਹਿਮੀ ਹੋਵੇ ਤੇ ਰਹੇਗੀ ਨਾ, ਉਹਨੇ ਉਦਾਂ ਹੀ ਮਰ ਜਾਣਾ, ਖਤਮ ਹੋ ਜਾਣਾ। ਹੁਣ ਬਾਬੇ ਨੇ ਇੱਥੇ ਪਤਾ ਕੀ ਸਮਝਾਇਆ ਵੀ ਬੰਨ ਬੱਕਰੀ, ਆਖਿਆ ਰੱਬ ਦੀ ਇਸ ਕੁਦਰਤ ਵਿੱਚ ਵੇਖੋ ਉਹਨੇ ਸ਼ੇਰ ਤੇ ਬੱਕਰੀ ਬੰਨੇ ਹੋਏ ਨੇ। ਕਿਵੇਂ ਬੱਧੇ ਨੇ? ਹੁਣ ਅੱਗ ਦਾ ਤੇ ਪਾਣੀ ਦਾ ਵੈਰ ਹੈ, ਤੁਸੀਂ ਅੱਗ ਬਲਦੀ ਹੋਵੇ ਉਹਦੇ ਉੱਤੇ ਪਾਣੀ ਪਾ ਦਿਓ ਤੇ ਅੱਗ ਮੁੱਕ ਜਾਏਗੀ, ਜਿਵੇਂ ਬੱਕਰੀ ਮੁੱਕ ਜਾਂਦੀ ਸ਼ੇਰ ਦੇ ਸਾਹਮਣੇ ਬੈਠਿਆ ਆ, ਕਿਉਂਕਿ ਦੋਵੇਂ ਤੱਤ ਇੱਕ ਦੂਜੇ ਦੇ ਵਿਰੋਧੀ ਨੇ। ਤੇ ਬਾਬੇ ਨੇ ਆਖਿਆ ਰੱਬ ਦੀ ਕੁਦਰਤ ਵੇਖੋ ਤੁਸੀਂ, ਤੁਸੀਂ ਇੱਕ ਮਿੱਟੀ ਦਾ ਪਾਣੀ ਦਾ ਇੱਕ ਭਾਂਡਾ ਭਰ ਲਓ, ਉਹਦੇ ਵਿੱਚ ਮਿੱਟੀ ਸੁੱਟ ਦਿਓ ਤੇ ਨਾਲ ਦੀ ਨਾਲ ਹੀ ਉਹ ਖੁਰ ਜਾਵੇਗੀ। ਵਿਰੋਧੀ ਚੀਜ਼ਾਂ ਨੇ ਨਾ ਦੋਵੇਂ। ਹੁਣ ਗੁਰਦੇਵ ਮਹਾਰਾਜ ਕਹਿੰਦੇ ਨੇ ਰੱਬ ਨੇ ਆਪਣੀ ਕੁਦਰਤ ਦੇ ਵਿੱਚ ਬੱਕਰੀ ਸ਼ੀਂਹ ਇੱਕ ਤੈ ਥਾਂ ਰੱਖੇ, ਉਹਨੇ ਬੱਕਰੀ ਤੇ ਸ਼ੇਰ ਨੂੰ ਇੱਕੋ ਥਾਂ ਹੀ ਰੱਖਿਆ ਹੋਇਆ, ਇੱਕੋ ਥਾਂ ਉੱਤੇ। ਜਿਹੜੇ ਦੋ ਤੱਤ ਬਿਲਕੁਲ ਵਿਰੋਧੀ ਸਨ ਇੱਕ ਦੂਜੇ ਦੇ, ਬਿਲਕੁਲ ਵਿਰੋਧੀ, ਜਿਹਨਾਂ ਦਾ ਕੋਈ ਮੇਲ ਜੋਲ ਨਹੀਂ, ਰੱਬ ਨੇ ਉਹ ਵੀ ਲਾਗੇ ਲਾਗੇ ਕਰ ਦਿੱਤੇ, ਉਹ ਵੀ ਬੰਨੇ ਹੋਏ ਨੇ। ਹੁਣ ਉਹ ਲੱਕੜ ਹੈ, ਉਹਦੇ ਵਿੱਚ ਅੱਗ ਵੀ ਹੈਗੀ ਆ,
ਰੱਬ ਦੀ ਕੁਦਰਤ ਵੇਖੋ, ਲੱਕੜ ਦੇ ਵਿੱਚ ਅੱਗ ਹੈ, ਪੱਥਰ ਦੇ ਵਿੱਚ ਅੱਗ ਹੈ, ਲੱਕੜ ਵਿੱਚ ਵੀ ਅੱਗ ਹੁੰਦੀ ਹੈ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਅੱਗ ਤੇ ਪਾਣੀ ਉਹਨੇ ਇਕੱਠੇ ਰੱਖ ਦਿੱਤੇ, ਕਿਵੇਂ ਸਮੁੰਦਰਾਂ ਨੂੰ ਅੱਗਾਂ ਲੱਗਦੀਆਂ ਨੇ, ਲਾਵੇ ਫੁੱਟਦੇ ਨੇ, ਪਾਣੀ ਨੂੰ ਅੱਗ ਲੱਗੀ ਹੁੰਦੀ, ਉਹਦੇ ਵਿੱਚ ਅੱਗ ਹੈ, ਦੋ ਵਿਰੋਧੀ ਤੱਤ ਉਹਨੇ ਇਕੱਠੇ ਕਰ ਦਿੱਤੇ। ਤੋ ਮਹਾਰਾਜ ਕਹਿੰਦੇ ਨੇ ਉਹ ਵਾਹਿਗੁਰੂ, ਉਹ ਰੱਬ, ਉਹ ਪਰਮੇਸ਼ਰ ਏਡਾ ਬੇਅੰਤ ਹੈ, ਏਡਾ ਵੱਡਾ ਹੈ, ਉਹਦੀ ਏਡੀ ਵੱਡੀ ਕੁਦਰਤ ਹੈ। ਤਾਂ ਹੀ ਤਾਂ ਆਖਿਆ ਕੁਦਰਤ ਕੀਮ ਨਾ ਜਾਣੀ ਹੈ, ਵੱਡਾ ਵੇ ਪ੍ਰਵਾਹ, ਉਹਦੀ ਕੁਦਰਤ ਸਭ ਕੀਮਤ ਮਿਲ ਕੀਮਤ ਪਾਈ, ਸਾਰੇ ਉਹਦੀ ਕੀਮਤ ਪਾਉਣ ਲੱਗ ਪਏ ਵੀ ਅਸੀਂ ਤੇਰਾ ਅੰਤ ਲੱਭ ਲਵਾਂਗੇ, ਅਸੀਂ ਕੁਝ ਦੱਸ ਦਿਆਂਗੇ ਤੇਰੇ ਬਾਰੇ, ਨਹੀਂ ਦੱਸਿਆ ਜਾ ਸਕਦਾ। ਅੱਜ ਸਾਇੰਸ ਨੇ ਬਹੁਤ ਡਿਵੈਲਪਮੈਂਟ ਕੀਤੀ, ਖੋਜਾਂ ਹੋਈਆਂ, ਅਜੇ ਵੀ ਤੇ ਚੱਲੀ ਜਾ ਰਹੀਆਂ ਨੇ, ਕਿੰਨਾ ਕੁਝ, ਕਿੰਨੇ ਕੁਦਰਤ ਵਿੱਚ ਭੇਦ ਨੇ, ਬੰਦੇ ਨੇ ਉਹਨਾਂ ਭੇਦਾਂ ਨੂੰ ਸਮਝ ਕੇ ਕੁਝ ਨਵਾਂ ਨਹੀਂ ਬਣਾਇਆ, ਬਲਕਿ ਉਹਨਾਂ ਕੁਦਰਤ ਦੇ ਭੇਦਾਂ ਨੂੰ ਸਮਝਿਆ ਹੀ ਹੈ ਬੰਦੇ ਨੇ ਵੀ ਅੱਛਾ ਇਹਦੇ ਵਿੱਚ ਇੱਦਾਂ ਵੀ ਹੋ ਜਾਂਦਾ। ਕਿੱਡੀ ਵੱਡੀ ਕੁਦਰਤ ਦਾ ਭੇਦ ਹੈ ਵੀ ਇੱਕੋ ਮਿੱਟੀ ਹੈ, ਇੱਕੋ ਪਾਣੀ ਹੈ, ਉਹਦੇ ਵਿੱਚ ਉੱਗਣ ਵਾਲਾ ਇੱਕ ਰੁੱਖ ਅੰਬ ਦਾ ਹੈ, ਉਹਦਾ ਸਵਾਦ ਵੱਖਰਾ ਹੈ, ਉਹਦੇ ਵਿੱਚੋਂ ਨਿਕਲਣ ਵਾਲੀ ਇੱਕ ਵੇਲ ਅੰਗੂਰਾਂ ਦੀ ਹੈ, ਉਹਦਾ ਸਵਾਦ ਵੱਖਰਾ ਹੈ। ਸਾਰੇ ਤੱਤ ਇੱਕੋ ਚੋਂ ਲੈ ਨੇ ਉਹਨੇ, ਇੱਕੋ ਥਾਂ ਉੱਤੋਂ ਲੈ ਨੇ। ਅਸੀਂ ਕਈ ਵਾਰ ਨਿੱਘੇ ਨਿੱਘੀਆਂ ਗੱਲਾਂ ਤੋਂ ਨਾ, ਇੱਦਾਂ ਜਿਵੇਂ ਕੋਈ ਦੰਭੀ ਕੋਈ ਪਖੰਡੀ ਬਾਬੇ ਹੋਣ 'ਤੇ ਆਪਾਂ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਰਹਿੰਦੇ ਹਾਂ ਵੀ ਅੱਛਾ ਬਾਬਾ ਜੀ ਨੇ ਇੱਦਾਂ ਕਰ ਦਿੱਤਾ, ਤੂੰ ਛੱਡ ਉਹ ਬਾਬੇ ਨੂੰ, ਤੂੰ ਸੰਸਾਰ ਦੇ ਬਾਬੇ ਵੱਲ ਵੇਖ ਵੀ ਇੱਕੋ ਧਰਤੀ ਦੇ ਵਿੱਚ ਦੋ ਬੂਟੇ ਬੀਜੇ ਗਏ, ਦੋ ਬੀਜ ਬੀਜੇ ਗਏ, ਇੱਕੋ ਜਿਹਾ ਉਹਨਾਂ ਨੂੰ ਪਾਣੀ ਪਾਇਆ ਗਿਆ, ਤੇ ਇੱਕ ਦੇ ਵਿੱਚੋਂ ਅੰਬ ਪੈਦਾ ਹੋ ਗਏ, ਇੱਕ ਚੋਂ ਅੰਗੂਰ ਪੈਦਾ ਹੋ ਗਏ, ਇੱਕ ਚੋਂ ਸੇਬ ਪੈਦਾ ਹੋ ਗਏ। ਇਦੋਂ ਵੱਡੀ ਕਰਾਮਾਤ ਹੋਰ ਕਿਹੜੀ ਹੋ ਸਕਦੀ ਜਗਤ ਤੇ, ਸੰਸਾਰ ਤੇ? ਇਹ ਕੁਦਰਤ ਦੇ ਰੰਗ, ਇਹ ਕੁਦਰਤ ਦੇ ਭੇਦ ਨੇ। ਤੋ ਬਾਬੇ ਨੇ ਆਖਿਆ ਪੰਡਿਤ ਜੀ ਜਿਹੜਾ ਅਧੂਰਾ ਗਿਆਨ ਹੈ ਇਹ ਮਾੜਾ ਹੁੰਦਾ ਹੈ, ਐਵੇਂ ਵੈਸੇ ਇਹ ਸਾਡੇ ਸਾਰਿਆਂ ਲਈ ਵੀ ਇੱਕ ਸਬਕ ਹੈ, ਜਿਹੜੀ ਚੀਜ਼ ਦਾ ਨਹੀਂ ਪਤਾ ਹੋਵੇ ਨਾ ਬੰਦਾ ਹੱਥ ਬੰਨ ਕੇ ਕਹਿ ਦੇਵੇ ਮੈਂ ਕਿਸੇ ਨੂੰ ਗਲਤ ਨਹੀਂ ਦੱਸਣਾ ਪਰ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ। ਕਈ ਵਾਰ ਨਾ ਬੰਦਾ ਆਪਣੇ ਵਿਦਵਾਨ ਬਣਨ ਦੇ ਚੱਕਰ 'ਚ ਅਗਲਿਆਂ ਨੂੰ ਤਬਾਹ ਕਰਕੇ ਰੱਖ ਦਿੰਦਾ, ਮੈਨੂੰ ਤਾਂ ਪਤਾ ਹੈ, ਹਰ ਇੱਕ ਨੂੰ ਹਰ ਚੀਜ਼ ਪੂਰੀ ਨਹੀਂ ਪਤਾ। ਹੁਣ ਮੈਨੂੰ ਤੁਸੀਂ ਪੁੱਛੋ ਵੀ ਸਾਇੰਸ ਦਾ ਫਾਰਮੂਲਾ ਕਿਹੜਾ ਹੈ, ਮੈਨੂੰ ਤੁਸੀਂ ਪੁੱਛੋ ਵੀ ਖੇਤੀ ਕਿਵੇਂ ਕਰੀਦੀ ਹੈ, ਮੇਰਾ ਕੋਈ ਬਹੁਤਾ ਉਹਦੇ ਨਾਲ ਵਾਹ ਵਾਸਤਾ ਨਹੀਂ ਹੈ। ਜ਼ਰੂਰੀ ਹੈ ਵੀ ਮੈਂ ਉੱਥੇ ਗਿਆਨੀ ਬਣਨਾ? ਹਾਂ, ਮੈਨੂੰ ਬਾਣੀ ਬਾਰੇ ਪੁੱਛ ਲਓ, ਜਿੰਨੀ ਕੁ ਮੈਨੂੰ ਮਤਬੋਧ ਹੈ ਮੈਂ ਤੁਹਾਨੂੰ ਦੱਸ ਦਿਆਂਗਾ, ਮੇਰਾ ਇਹ ਕੰਮ ਹੈ। ਬਾਣੀ ਦੀ ਸੰਥਿਆ ਲੈਣੀ ਹੋ ਤਾਂ ਮੈਨੂੰ ਦੱਸੋ, ਮੇਰਾ ਕੰਮ ਹੈ। ਹੁਣ ਧਰਮ ਦੀ ਦੁਨੀਆਂ 'ਚ ਵੀ ਬੰਦਾ ਐਵੇਂ ਹੀ ਕਈ ਵਾਰ ਗਿਆਨੀ ਬਣਿਆ ਹੁੰਦਾ। ਤੋ ਸਤਿਗੁਰ ਨੇ ਇੱਕ ਸਵਾਲ ਕੀਤਾ ਪੰਡਿਤ ਨੂੰ, ਉਹ ਕਹਿਣ ਲੱਗੇ ਤੂੰ ਕਹਿੰਦਾ ਧਰਤੀ ਥੱਲੇ ਬਲਦ ਹੈ, ਮੇਰਾ ਜਵਾਬ ਦੇ ਵੀ ਉਹ ਅਸਮਾਨ ਦੇ ਵਿੱਚ ਜਿਹੜੇ ਤਾਰੇ ਲੱਗੇ ਹੋਏ ਨੇ ਉਹ ਕਿਹਦੇ ਨਾਲ ਬੱਝੇ ਹੋਏ ਨੇ, ਉਹ ਜਿਹੜਾ ਅੰਬਰ ਹੈ ਉਹਦੇ ਥੱਲੇ ਕਿਹੜੀਆਂ ਥੰਮੀਆਂ ਲੱਗੀਆਂ ਹੋਈਆਂ ਨੇ। ਤੇ ਸਤਿਗੁਰ ਨੇ ਆਖਿਆ ਨਹੀਂ, ਇਹ ਜਿਹੜਾ ਅੰਬਰ ਹੈ ਵਿਣ ਥੰਮਾਂ ਗਗਨ ਰਹਾਇਆ, ਇਹ ਜਿਹੜਾ ਥੰਮਾਂ ਤੋਂ ਬਿਨਾਂ ਉਹਨੇ ਅਸਮਾਨ ਖਿਲਾਰਿਆ ਹੋਇਆ। ਕਹੋ ਰੇ ਪੰਡਿਤ ਅੰਬਰ ਕਾਸਿਓ ਲਾਗਾ, ਪੰਡਿਤ ਅੰਬਰ ਕਾਹਦੇ ਨਾਲ ਲੱਗਾ ਹੋਇਆ, ਬੁੱਝ ਹੈ ਬੁੱਝ ਨਾਰ ਸੁਭਾਗਾ। ਬਾਬੇ ਨੇ ਅਗਲੇ ਬਚਨ ਵਿੱਚ ਆਖਿਆ ਸੂਰਜ ਚੰਦ ਕਰੇ ਉਜਿਆਰਾ, ਆ ਵੇਖ ਸੂਰਜ ਤੇ ਚੰਦਰਮਾ ਇਹ ਕਿਹਦੇ ਨਾਲ ਬੱਝੇ ਹੋਏ ਨੇ, ਚਾਨਣ ਕਰ ਰਹੇ ਨੇ। ਸੂਰਜ ਚੰਦ ਕਰੇ ਉਜਿਆਰਾ, ਜਿਵੇਂ ਸੂਰਜ ਤੇ ਚੰਦਰਮਾ ਉਜਿਆਰਾ ਕਰ ਰਹੇ ਨੇ, ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਸਾਰਿਆਂ ਦੇ ਵਿੱਚ ਉਸ ਬ੍ਰਹਮ ਦਾ ਪਸਾਰਾ ਪਸਰਿਆ ਹੋਇਆ, ਇਹ ਸਾਰਾ ਉਤੋਂ ਹੀ ਹੈ। ਆਪਣੇ ਆਪ ਵਿੱਚ ਸੂਰਜ, ਲੋਕ ਸੂਰਜ ਦੀ ਪੂਜਾ ਕਰਦੇ ਨੇ, ਚੰਦਰਮਾ ਦੀ ਪੂਜਾ ਕਰੀ ਜਾਂਦੇ ਨੇ, ਕੋਈ ਵਰਤ ਖੋਲ ਰਿਹਾ ਚੰਦਰਮਾ ਵੇਖ ਕੇ। ਬਾਬੇ ਨੇ ਕਿਹਾ ਸਾਰਿਆਂ ਵਿੱਚ ਬ੍ਰਹਮ ਰੱਬ ਵੱਡਾ ਹੈ, ਚੰਦਰਮਾ ਦੀ ਕੀ ਹਸਤੀ ਹੈ, ਤੇ ਛੋਟੇ ਜਿਹੇ ਦੀਵੇ ਨੇ ਉਹਦੀ ਕੁਦਰਤ 'ਚ। ਤਾਂ ਹੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ ਵੀ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ। ਜਿਵੇਂ ਇੱਕ ਥਾਲੀ ਵੱਡੀ ਹੋਵੇ ਤੇ ਥਾਲੀ ਦੇ ਵਿੱਚ ਦੋ ਦੀਵੇ ਹੋਣ ਨਾ, ਦੋ ਦੀਵੇ ਛੋਟੇ ਛੋਟੇ। ਅਗਰ ਰੱਬ ਦੀ ਇਸ, ਤੁਹਾਨੂੰ ਲੱਗਦਾ ਹੈ ਨਾ ਵੀ ਕੁਦਰਤ ਬਹੁਤ ਵੱਡੀ ਹੈ, ਕਿਉਂਕਿ ਸਾਡੀ ਬੁੱਧੀ ਦਾ ਦਾਇਰਾ ਓਡਾ ਕੁ ਹੈ। ਤੁਸੀਂ ਇੱਕ ਬੱਚੇ ਨੂੰ ਨਾ ਵੱਡਾ ਥਾਲ ਦੇ ਦਿਓ ਏਡਾ, ਤੇ ਬੱਚੇ ਦੀ ਉਮਰ ਹੋਵੇ 4 ਸਾਲ ਦੀ, ਉਸ ਥਾਲ ਦੇ ਵਿੱਚ ਦੋ ਦੀਵੇ ਰੱਖ ਦਿਓ ਤੇ ਬੱਚੇ ਨੂੰ ਕਹੀ ਜਾਓ ਪੋਤੇ ਛੋਟਾ ਜਿਹਾ ਹੀ ਹੈ, ਇਹ ਛੋਟਾ ਜਿਹਾ ਨਹੀਂ, ਉਹਨੂੰ ਪੁੱਛ ਕੇ ਵੇਖੋ ਉਹਦੇ ਲਈ ਕਿੱਡਾ ਵੱਡਾ ਹੋ। ਪਰ ਤੁਹਾਨੂੰ ਪਤਾ ਹੈ ਵੀ ਤੁਹਾਡੀ ਸਮਰੱਥਾ ਦੇ ਮੁਤਾਬਕ ਇਹ ਚੀਜ਼ ਕਿੱਡੀ ਛੋਟੀ ਹੈ। ਸੂਰਜ ਤੇ ਚੰਦਰਮਾ ਅਸਮਾਨ ਰੂਪੀ ਥਾਲੀ 'ਚ ਤੁਹਾਨੂੰ ਤਾਂ ਵੱਡੇ ਲੱਗਦੇ ਨੇ ਕਿਉਂਕਿ ਸਾਡੀ ਸਮਰੱਥਾ ਬੱਚੇ ਵਰਗੀ ਹੈ, ਤੇ ਜਿਹੜਾ ਖੁਦਾ ਹੈ, ਜਿਹੜਾ ਰੱਬ ਹੈ, ਉਹ ਤੇ ਬਹੁਤ ਵੱਡਾ, ਉਹਦੇ ਲਈ ਤੇ ਨਿੱਕੇ ਜਿਹੇ ਦੋ ਦੀਵੇ ਹੀ ਨੇ, ਤੇ ਅਸੀਂ ਉਹਨਾਂ ਦੀਵਿਆਂ ਨੂੰ ਪੂਜੀ ਤੁਰੇ ਹੋਣੇ। ਸੂਰਜ ਚੰਦ ਕਰੇ ਉਜਿਆਰਾ, ਸਭ ਮੈਂ ਪਸਰਿਆ
ब्रह्म पसारा, बाबे ने कहा सारिया दे विच ब्रह्म दा पसार पसरिया होया, कहो कबीर जानेगा सोए, हिरदय राम मुख रामै होए, जानेगा ओ जिहदा टुट विश्वास विश्वास केवल अकाल पुरख ते आ गया, भी उहो ही साजन वाला है, उहो ही सारा कुछ बनाउण वाला है, नहीं तो दुनिया भड़कती रहेगी। ये कदी तो सृष्टिकर्ता विश्वकर्मे नूं कहेगी, कदी ये सृष्टिकर्ता वाल्मीक नूं कहेगी, कदी ये सृष्टिकर्ता किसी होर बंदे नूं कहेगी। तो जदों ज्ञान हो जाता ना कबीर साहब वांगू, फिर पता लग जाता है भी नहीं, ये तो रब का पसारा है, बंदा तो बड़ा छोटा है, बंदा तो बहुत छोटा है। सो गुरु कृपा करे इनियां बेनतियां प्रवान। अज थोड़ी जी समय में तब्दीली हुई है क्योंकि सेवक परिवार वालों 10:30 बजे श्री सुखमणी साहब के पाठ प्रारंभ होने ने। सो आओ अगले समय लिए भाई बलबीर सिंह जी बिहारीपुर वालों के जथे पासों रबी बाणी की विचार आप जी ने सरवण की है, गुर इतिहास जोड़ा है ढाडी वारा के रूप में सरवण करो। वाहिगुरू जी का खालसा, वाहिगुरू जी।

ਦੀਨ ਦੁਨੀ ਦੇ ਮਾਲਕ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਸਰਬੇ ਕਮਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੀਆਂ ਉਹ ਪਵਿੱਤਰ ਰੂਹਾਂ ਜਿਹੜੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੁਝ ਪਲ ਬਿਤਾਉਣ ਵਾਸਤੇ ਔਰ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਲਾਉਣ ਵਾਸਤੇ ਆਉਂਦੇ ਹੋ, ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤ ਦੇ ਨਾਲ ਝੋਰੀਆਂ ਭਰ ਦੇਣ। ਐਸੀਆਂ ਦੁਆਵਾਂ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਹਾਂ। ਸੋ ਢਾਡੀ ਜਥਾ ਗੁਰੂ ਪਿਆਰਿਓ, ਇਸ ਦੁਪਹਿਰ ਦੇ ਦੀਵਾਨ ਦੇ ਵਿੱਚ ਅੱਜ ਥੋੜ੍ਹਾ ਜਿਹਾ ਟਾਈਮ ਦੀ ਚੇਂਜਿੰਗ ਹੋਈ ਹੈ, ਵੀਕਐਂਡ 'ਤੇ ਥੋੜ੍ਹਾ ਬਹੁਤਾ ਫਰਕ ਪੈਂਦਾ ਹੈ। ਸੋ ਪਿਆਰ ਵਾਲਿਓ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਾ ਜ਼ਿਕਰ ਕਰਦਾ ਹੈ ਕਿ ਸਾਡੇ ਯੋਧਿਆਂ ਨੇ ਕੌਮ ਦੀ ਖਾਤਰ ਹਟੇ ਨਹੀਂ, ਸਾਡਾ ਰਾਜ ਚਲੇ ਗਿਆ, ਹੁਣ ਅਸੀਂ ਕਾਹਦੇ ਵਾਸਤੇ ਐਵੇਂ ਆਪਣੀਆਂ ਜਾਨਾਂ ਦੇਣੀਆਂ। ਗੁਰੂ ਪਿਆਰਿਓ, ਜਿਹੜਾ ਸਿੱਖ ਕੌਮ ਦੇ ਯੋਧਿਆਂ ਨੇ 5.5 ਸਾਲ ਦਾ ਰਾਜ ਦੇਖ ਲਿਆ ਸੀ ਨਾ, ਉਹ ਹੁਣ ਇਹਨਾਂ ਦੇ ਦਿਲਾਂ ਦੇ ਵਿੱਚੋਂ ਜਾਂਦਾ ਨਹੀਂ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਔਰ ਜਿਹੜੇ ਪਿੰਡਾਂ ਦੇ ਗਰੀਬ ਲੋਕ ਸੀ, ਵੱਡੀਆਂ ਉੱਚੀਆਂ ਜਾਤੀਆਂ ਦੇ ਇਹ ਸਤਾਏ ਹੋਏ ਲੋਕ ਜਿਹਨਾਂ ਨੂੰ ਸ਼ੂਦਰ ਕਹਿੰਦੇ ਸੀ ਨਾ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਉਂਦੇ ਨੇ, ਸ਼ਰਨ ਆਉਂਦੇ ਨੇ, ਅੰਮ੍ਰਿਤ ਦੀ ਦਾਤ ਲੈਂਦੇ ਨੇ ਤੇ ਗੁਰੂ ਪਿਆਰਿਓ ਉਹਨਾਂ ਦੀ ਹੈਸੀਅਤ ਵੀ ਏਡੀ ਉੱਚੀ ਹੋ ਜਾਂਦੀ ਸੀ। ਜਦੋਂ ਅੰਮ੍ਰਿਤ ਛੱਕ ਕੇ ਆਪਣੇ ਪਿੰਡਾਂ ਵਿੱਚ ਜਾਂਦੇ ਸੀ ਨਾ ਤੇ ਉਹ ਜਿਹੜੇ ਉੱਚੀਆਂ ਜਾਤੀਆਂ ਦੇ ਲੋਕ, ਵੱਡੇ ਲੋਕ ਕਦੀ ਇਹਨਾਂ ਨੂੰ ਡਰਾਉਂਦੇ ਹੁੰਦੇ ਸੀ ਤੇ ਅੱਜ ਪਤਾ ਲੱਗਾ ਇਹ ਸਿੰਘ ਸੱਜ ਕੇ ਆ ਗਿਆ, ਅੱਗੇ ਉਹਨੂੰ ਲੈਣ ਵਾਸਤੇ ਜਾਂਦੇ ਸੀ, ਇੰਨਾ ਮਾਣ ਬਣ ਗਿਆ ਸੀ ਸਿੱਖ ਕੌਮ ਦਾ। ਤੇ ਗੁਰੂ ਪਿਆਰਿਓ, ਜਿਹੜੇ ਇਹ ਲੋਕਾਂ ਦੇ ਸਤਾਏ ਹੋਏ ਲੋਕ, ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਹੌਸਲਾ ਭਰਨ ਵਾਸਤੇ ਉਹਨਾਂ ਹੀ ਪਿੰਡਾਂ ਦੇ ਵਿੱਚ, ਉਹਨਾਂ ਦੇ ਪਿੰਡਾਂ ਦੇ ਆਪਾਂ ਲੰਬੜਦਾਰ ਕਹਿ ਦਈਏ ਜਾਂ ਹੋਰ ਅਹੁਦਿਆਂ ਦੇ ਉੱਤੇ ਇਹਨਾਂ ਦੀਆਂ ਪੋਸਟਾਂ ਨਿਯੁਕਤ ਕਰ ਦਿੱਤੀਆਂ ਗਈਆਂ। ਹੁਣ ਵੱਡੇ ਲੋਕਾਂ ਨੂੰ, ਜਿਹੜੇ ਹੰਕਾਰੀ ਲੋਕ ਸੀ ਨਾ, ਜਿਹੜੇ ਕਦੀ ਇਹਨਾਂ ਨੂੰ ਆਪਣੇ ਦਰਾਂ ਦੇ ਉੱਤੇ ਆਉਣ ਨਹੀਂ ਸੀ ਦਿੰਦੇ ਤੇ ਜਦੋਂ ਇਹਨਾਂ ਦੇ ਕੋਲ ਪਾਵਰ ਆ ਗਈ, ਇਹ ਆਪਣੇ ਕੰਮ ਕਰਵਾਉਣ ਵਾਸਤੇ ਇਹਨਾਂ ਗਰੀਬਾਂ ਦੇ ਫਿਰ ਬੂਹਿਆਂ ਦੇ ਉੱਤੇ ਜਾਂਦੇ ਹੁੰਦੇ ਸੀ। ਸੋ ਐਸਾ ਰਾਜ ਦੁਨੀਆਂ ਨੇ ਪਹਿਲਾਂ ਕਦੀ ਤੱਕਿਆ ਨਹੀਂ ਸੀ। ਸੋ ਇਸ ਕਰਕੇ ਇਹ ਫਿਰ ਜਦੋਂ ਜੈਦ ਕਰ ਰਹੇ ਸਨ, ਹਜੇ ਹਟੇ ਨਹੀਂ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਗਈ ਹੈ ਵੀ ਸ਼ਾਇਦ ਹੁਣ ਸਿੱਖ ਕਦੀ ਸਿਰ ਨਾ ਉਠਾ ਸਕਣਗੇ। ਔਰ ਜਿੱਥੇ ਜਿੱਥੇ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਵੱਧ ਘੱਟ ਹੋ ਜਾਂਦੀ, ਕੋਈ ਮੁਗਲ 3-5 ਕਰਦੇ ਤੇ ਗੁਰੂ ਕੇ ਸਿੰਘ ਉਹਦਾ ਮੁਕਾਬਲਾ ਕਰਦੇ, ਜ਼ਿਆਦਾ ਤੌਰ ਤੇ ਇਹ ਜੰਗਲਾਂ ਦੇ ਵਿੱਚ ਤੇ ਜਾਂ ਫਿਰ ਬੀਕਾਨੇਰ ਦੇ ਮਾਰੂ ਥਲਾਂ ਦੇ ਵਿੱਚ ਇਹਨਾਂ ਨੇ ਰਹਿ ਕੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਬਸ ਇਸੇ ਸਮੇਂ ਦੀ ਤਾਕ ਕਿ ਕਦੇ ਵਾਹਿਗੁਰੂ ਕਿਰਪਾ ਕਰੇਗਾ, ਸਮਾਂ ਬਣੇਗਾ ਕਿ ਅਸੀਂ ਇਸ ਮੁਗਲੀਆ ਹਕੂਮਤ ਦੇ ਨਾਲ ਲੜਕੇ ਔਰ ਆਪਣਾ ਪੰਜਾਬ ਦਾ ਰਾਜ ਜ਼ਰੂਰ ਸਥਾਪਿਤ ਕਰਾਂਗੇ। ਗੁਰੂ ਪਿਆਰਿਓ, ਇੱਕ ਕਹਾਵਤ ਹੈ, ਵੇਅਰ ਦੇਅਰ ਇਜ਼ ਵੈਲ ਦੇਅਰ ਇਜ਼ ਅਵੇ, ਜਿੱਥੇ ਚਾਹ ਉੱਥੇ ਰਾਹ। ਤੁਹਾਡੀ ਇੱਛਾ ਹੋਵੇ ਨਾ ਤੇ ਪਰਮਾਤਮਾ ਰਸਤਾ ਆਪੇ ਦੇ ਦਿੰਦਾ, ਮਨ ਵਿੱਚ ਇੱਛਾ ਹੋਣੀ ਚਾਹੀਦੀ ਹੈ। ਹੁਣ ਇੱਛਾ ਸੀ ਕਿ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ 5.5 ਸਾਲ ਕੀਤਾ ਔਰ ਉਦਾਂ ਦਾ ਅਸੀਂ ਦੁਬਾਰਾ ਵੀ ਕਰ ਸਕਦੇ ਹਾਂ। ਔਰ ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ ਪੰਥ ਨੂੰ ਇੱਕ ਮੁੱਠ ਹੋਣਾ, ਅੰਮ੍ਰਿਤਧਾਰੀ ਹੋਣਾ ਔਰ ਨੀਵੀਆਂ ਲੋਕਾਂ ਦੇ, ਨੀਵੀਆਂ ਜਾਤਾਂ ਦੇ ਲੋਕ ਜਿਹੜੇ ਕਦੀ ਆਖਿਆ ਕਰਦੇ ਸੀ ਕਿ ਚਿੜੀ ਉੜੇ ਡਰ ਸੇ ਮਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊ, ਨੰਗੀ ਕਰਦ ਕਹਿੰਦੇ ਅਸੀਂ ਤੇ ਕਦੀ ਨੰਗੀ ਕਰਦੀ ਨਹੀਂ ਪਕੜ ਕੇ ਦੇਖੀ, ਅਸੀਂ ਕਿਰਪਾਨ ਕੀ ਫੜ ਲੈਣੀ, ਅਸੀਂ ਢਾਲਾਂ ਕੀ ਫੜ ਲੈਣੀਆਂ। ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨਾਂ ਚ ਵੀਰਤਾ ਭਰੀ
ਤੇ ਸਤਸੰਗ ਜੀ ਜੰਗਾਂ ਲੜੀਆਂ ਹਕੂਮਤ ਦੇ ਨਾਲ, ਤੇ ਹੁਣ ਆਮ ਪਿੰਡਾਂ ਦੇ ਵਿੱਚ ਵਿਚਰਦੇ ਲੋਕ ਜਿਹੜੇ ਸੀ ਹੱਥਾਂ ਵਿੱਚ ਕਿਰਪਾਨਾਂ ਢਾਲਾਂ ਨੇਜੇ ਤੇ ਬਰਛੇ ਫੜ ਕੇ ਹਕੂਮਤ ਦੇ ਨਾਲ ਦੋ ਪੰਜੇ ਲੈਣ ਵਾਸਤੇ ਇਹ ਤਿਆਰ ਹੋ ਬੈਠਦੇ ਨੇ। ਹੁਣ ਉੱਥੇ ਇਲਾਕਿਆਂ ਦੇ ਚੌਧਰੀਆਂ ਦੀ ਗੱਲ ਆਉਂਦੀ ਵੀ ਚੌਧਰੀ ਬੜੇ ਹੰਕਾਰੇ ਹੋਏ ਸੀ ਔਰ ਇਹ ਗਾਏ ਬਗਾਏ ਲੋਕਾਂ ਨੂੰ ਤੰਗ ਕਰਦੇ ਰਹਿੰਦੇ ਸੀ। ਤੇ ਸਤਸੰਗ ਜੀ ਸਾਹਿਬ ਰਾਏ ਦਾ ਕੱਲ ਮੈਂ ਜ਼ਿਕਰ ਕੀਤਾ ਸੀ, ਇਹ ਨਸ਼ਹਿਰੇ ਦਾ ਰਹਿਣ ਵਾਲਾ ਸਾਹਿਬ ਰਾਏ ਇਹ ਸਰਕਾਰੀ ਚੌਧਰੀ ਸੀ ਇਲਾਕੇ ਵਿੱਚ, ਇਹਨੂੰ ਇਲਾਕੇ ਮਿਲੇ ਹੋਏ ਸੀ ਵੀ ਇੰਨਿਆਂ ਪਿੰਡਾਂ ਦੇ ਵਿੱਚ ਤੇਰੀ ਚੌਧਰ ਹੈ ਔਰ ਇਹਨਾਂ ਪਿੰਡਾਂ ਦੇ ਵਿੱਚ ਕੋਈ ਹਿਲਜੁਲ ਨਹੀਂ ਹੋਣੀ ਚਾਹੀਦੀ, ਜੇ ਹਿਲਜੁਲ ਹੋਈ ਤੇ ਇਹਦੀ ਤੇਰੀ ਪੇਸ਼ੀ ਹੋਵੇਗੀ, ਇਹ ਲਾਹੌਰ ਦਰਬਾਰ ਵੱਲੋਂ ਇਹਨਾਂ ਨੂੰ ਹੁਕਮ ਹੁੰਦਾ ਸੀ। ਤੇ ਸਤਸੰਗ ਜੀ ਇਹਨੇ ਹੰਕਾਰੇ ਹੋਏ ਨੇ, ਸਿੰਘਾਂ ਦੀਆਂ ਗਰੀਬ ਲੋਕਾਂ ਦੀਆਂ ਪੈਲੀਆਂ 'ਚ ਇਹਨੇ ਆਪਣੀਆਂ ਘੋੜੀਆਂ ਚਰਨੀਆਂ ਸ਼ੁਰੂ ਰੱਖ ਕਰ ਦਿੱਤੀਆਂ ਔਰ ਸਿੰਘਾਂ ਨੇ ਇਹਨੂੰ ਸਮਝਾਉਣ ਦਾ ਯਤਨ ਕੀਤਾ। ਹੰਕਾਰਿਆ ਹੋਇਆ ਕਹਿੰਦਾ ਮੈਂ ਘੋੜੀਆਂ ਤਾਂ ਬੰਨਾਂਗਾ ਤੁਹਾਡੇ ਕੇਸ ਕੱਟ ਕੇ ਤੇ ਤੁਹਾਡੇ

ਜਾਫਰ ਬੇਗ ਦੇ ਕੋਲ ਜਾ ਕੇ ਫਰਿਆਦੀ ਹੁੰਦਾ ਹੈ। ਕਹਿੰਦਾ ਦੇਖੋ ਕਿੱਡਾ ਕੁਦਰਤ ਦਾ ਕਹਿਰ ਵਰਗਿਆ, ਉਹ ਸਿੱਖ ਆਪਣਾ ਰਾਜ ਹੋਵੇ ਇਸਲਾਮ ਦਾ ਤੇ ਸਿੱਖ ਆਕੜਾਂ ਕਰਦੇ ਫਿਰ, ਔਰ ਪੰਜ ਹਲੇ ਥੋੜਾ ਚਿਰ ਪਹਿਲਾਂ ਇਹਨਾਂ ਨੇ ਰਾਜ ਕੀਤਾ, ਔਰ ਜੇ ਹਕੂਮਤ ਇਸੇ ਤਰ੍ਹਾਂ ਸੁੱਤੀ ਰਹੀ, ਆਪਾਂ ਇਹਨਾਂ ਨੂੰ ਦਬਾਇਆ ਨਾ, ਖਤਮ ਨਾ ਕੀਤਾ, ਤੇ ਫਿਰ ਇਹ ਇਸਲਾਮ ਦਾ ਰਾਜ ਖਤਮ ਕਰਕੇ ਆਪਣਾ ਸਿੱਖ ਰਾਜ ਪੈਦਾ ਕਰ ਲੈਣਗੇ। ਜਾਫਰ ਬੇਗ ਪੁੱਛਦਾ ਗੱਲ ਕੀ ਆ। ਹੁਣ ਗੁਰੂ ਪਿਆਰਿਓ ਇਹਨੇ ਆਪਣਾ ਗੁਨਾਹ ਨਹੀਂ ਦੱਸਿਆ ਵੀ ਮੈਂ ਧੱਕਾ ਕਰਦਾ ਸੀ। ਕਹਿੰਦਾ ਮੇਰੀਆਂ ਦਿਨ ਦਿਹਾੜੇ ਘੋੜੀਆਂ ਹੀ ਚੋਰੀਆਂ ਕਰਕੇ ਲੈ ਗਏ ਨੇ, ਔਰ ਬਘੇਲ ਸਿੰਘ ਤੇ ਅਮਰ ਸਿੰਘ ਇਹ ਭੁੱਸੇ ਪਿੰਡ ਦੇ ਰਹਿਣ ਵਾਲੇ ਨੇ, ਔਰ ਮੈਂ ਸੂਹ ਕੱਢ ਲਈ ਹੈ ਕਿ ਉਹ ਬਘੇਲ ਸਿੰਘ ਤੇ ਅਮਰ ਸਿੰਘ ਇਸ ਵੇਲੇ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਰਹਿੰਦੇ ਨੇ। ਚੱਲ ਕਹਿੰਦੇ 200 ਸਿਪਾਹੀਆਂ ਦਾ ਜਥਾ ਲੈ ਕੇ ਇਹ ਗੁਰੂ ਪਿਆਰੇ ਉਹ ਆਉਂਦਾ ਹੈ, ਪੱਟੀ ਦਾ ਹਾਕਮ ਜਾਫਰ ਬੇਗ ਆਉਂਦਾ ਹੈ, ਤੇ ਨਾਲ ਹੀ ਇਹ ਚੌਧਰੀ ਰਲਿਆ ਹੋਇਆ ਆ ਕੇ ਇਹਨਾਂ ਨੇ ਹਮਲਾ ਕਰਨ ਦੀ ਵਿਉਂਤ ਸੋਚੀ ਹੈ, ਤੇ ਸਰਦਾਰ ਬਘੇਲ ਸਿੰਘ ਨੂੰ ਪਤਾ ਲੱਗ ਜਾਂਦਾ ਇਹਨਾਂ ਦੇ ਟਾਕਰੇ ਦੇ ਉੱਤੇ ਕੱਲਾ ਹੀ ਆ ਨਿੱਤਰਦਾ। ਗੋਲੀਆਂ ਚੱਲੀਆਂ ਉੱਥੇ, ਗੋਲੀਆਂ ਦਾ ਖੜਾਕ ਸੁਣ ਕੇ ਜਦੋਂ ਬਾਕੀ ਦੇ ਸਿੰਘ ਆ ਜਾਂਦੇ ਨੇ, ਤੇ ਗੁਰੂ ਪਿਆਰਿਓ 10-12 ਸਿਪਾਹੀ ਤੇ 2 ਭਤੀਜੇ ਮਰਵਾ ਕੇ ਜਾਫਰ ਬੇਗ ਇਹ ਪਿੱਛੇ ਹਟਦਾ। ਹੁਣ ਇਹਨੂੰ ਪਤਾ ਲੱਗ ਗਿਆ ਕਿ 50-60 ਬੰਦੇ ਅੰਦਰ ਨੇ ਗੁਰੂ ਕਾ ਖਾਲਸਾ, ਇਹ ਤੇ 1-2 ਜਾਣੇ ਨਹੀਂ ਮਾਣ, ਇੱਥੇ ਤੇ 50-52 ਨੇ, ਤੇ ਹੁਣ ਇਹਦੇ ਕੋਲ ਜਦੋਂ ਕੋਈ ਪੇਸ਼ ਨਾ ਗਈ, ਬਹੁਤ ਸਾਰੇ ਜ਼ਖਮੀ ਹੋ ਗਏ ਇਹਦੇ ਨਾਲ ਦੇ, ਤੇ 10-12 ਮਰ ਗਏ ਤੇ 2 ਇਹਦੇ ਭਤੀਜੇ ਮਾਰੇ ਜਾਂਦੇ ਨੇ। ਇਹ ਆਪਣੇ ਭਤੀਜਿਆਂ ਦੀਆਂ ਲਾਸ਼ਾਂ ਲੈ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਪਾਸ ਜਾ ਕੇ ਰੋਂਦਾ ਪਿੱਟਦਾ। ਗੁਰੂ ਪਿਆਰਿਓ ਸਾਡੇ ਸਿੱਖ ਇਤਿਹਾਸ ਦੇ ਅੰਦਰ ਜ਼ਕਰੀਆ ਖਾਨ ਬੜਾ ਜ਼ਾਲਮ ਬੰਦਾ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗੁਰਦਾਸ ਨਗਰ ਦੀ ਗਲੀ ਦੇ ਵਿੱਚੋਂ, ਔਰ ਇਹਦਾ ਵੱਡਾ ਯੋਗਦਾਨ ਸੀ, ਔਰ ਉਦੋਂ ਇਹਦਾ ਬਾਪ ਅਬਦੁਲ ਸਮਦ ਖਾਨ ਲਾਹੌਰ ਦਾ ਸੂਬੇਦਾਰ ਸੀ। ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ, ਦਿੱਲੀ ਪਹੁੰਚਾਇਆ ਗਿਆ, ਤੇ ਦਿੱਲੀ ਵੱਲੋਂ ਐਲਾਨ ਹੋਇਆ ਕਿ ਇਹਨੂੰ ਲਾਹੌਰ ਦਾ ਗਵਰਨਰ ਥਾਪਿਆ ਜਾਵੇਗਾ ਜ਼ਕਰੀਆ ਖਾਨ ਨੂੰ, ਔਰ ਇਹਦੇ ਬਾਪ ਨੂੰ ਲਾਹੌਰ ਦੀ ਗਵਰਨਰੀ ਤੋਂ ਹਟਾ ਕੇ ਤੇ ਮੁਲਤਾਨ ਦਾ ਗਵਰਨਰ ਬਣਾ ਕੇ ਭੇਜ ਦਿੱਤਾ ਸੀ। ਮੁੱਕਦੀ ਗੱਲ ਕਿ ਪੰਜਾਬ ਦਾ ਮੁਕੰਮਲ ਸੂਬੇਦਾਰ ਹੁਕਮਰਾਨ ਜ਼ਕਰੀਆ ਖਾਨ ਸੀ, ਔਰ ਜ਼ਕਰੀਆ ਖਾਨ ਦੇ ਕੋਲ ਜਾ ਕੇ ਇਹ ਰੋਂਡਾ ਪਿੱਟਦਾ ਹੈ। ਕਹਿੰਦੇ ਕੀ ਅਸੀਂ ਖੱਟਿਆ ਆ ਤੁਹਾਡੀਆਂ ਨੌਕਰੀਆਂ ਕਰਕੇ, ਜੇ ਅਸੀਂ ਪੋਤੀ ਮਰਵਾਉਣੇ ਆ ਤੇ ਬੇ ਇਹੋ ਜਿਹੀਆਂ ਨੌਕਰੀਆਂ ਕਰਨ ਦਾ ਕੀ ਫਾਇਦਾ, ਪੁੱਛਦਾ ਗੱਲ ਕੀ ਹੈ। ਕਹਿੰਦਾ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਫੌਜ ਲੈ ਕੇ ਗਿਆ ਸਾਂ, ਆ ਕੀ ਹੋਇਆ ਬੈਠਾ ਹੈ, ਔਰ ਮੇਰੇ 10-12 ਸਿਪਾਹੀ ਮਾਰਤੇ, 2 ਭਤੀਜੇ ਮਾਰਤੇ, ਆਹ ਲਾਸ਼ਾਂ ਪਈਆਂ, ਮੈਨੂੰ ਇਨਸਾਫ ਦਵਾ ਔਰ ਫੇਤਾ ਤੱਕ ਇੱਥੋਂ ਜਾਵਾਂਗਾ। ਸੋ ਗੁਰੂ ਪਿਆਰਿਓ ਪੇ ਮੋਮਨ ਖਾਂ ਇਹਦਾ ਵੱਡਾ ਜਰਨੈਲ ਸੀ, ਉਹਨੂੰ 2000 ਫੌਜ ਦੇ ਕੇ ਤੇ ਗੁਰੂ ਪਿਆਰਿਓ ਲਲਕਾਰ ਕੇ ਗੁੱਸੇ ਵਿੱਚ ਆ ਕੇ ਇਹ ਜ਼ਕਰੀਆ ਖਾਨ ਸਿੰਘਾਂ ਨੂੰ ਫੜਨ ਵਾਸਤੇ ਹੁਕਮ ਇਉਂ ਦਿੰਦਾ ਹੈ।

ਲਿਆਓ ਤਾਰਾ ਸਿੰਘ ਨੂੰ ਜਿਉਂਦੇ ਨੂੰ ਫੜ ਕੇ ਲਿਆਓ ਤਾਰਾ ਸਿੰਘ

ਜਗਰੀਆ ਖਾਨ ਬੜੇ ਗੁੱਸੇ ਦੇ ਵਿੱਚ ਆ ਕੇ ਕਹਿੰਦਾ ਹੈ ਪੰਜਾਬ ਦੀ ਧਰਤੀ ਦੇ ਉੱਤੇ ਇਸਲਾਮ ਨਾਲ ਟੱਕਰ ਲੈਣ ਵਾਲਾ ਕੋਈ ਹੋਰ ਜੰਮ ਪਿਆ। ਮੋਮਨ ਖਾਂ ਥਾਣੇਦਾਰ, ਗੁਰੂ ਪਿਆਰਿਓ, ਇਹਨੇ ਦੋ ਆਪਣੇ ਵੱਡੇ ਅਹਿਲਕਾਰ ਰੱਖੇ ਹੋਏ ਸਨ। ਇੱਕ ਸੀ ਜਿਨ੍ਹਾਂ ਦੇ ਵਿੱਚ ਲਖਪਤ ਰਾਏ, ਜਿਹਦਾ ਨਾਂ ਲਖਪਤ ਰਾਏ, ਇਹ ਹਿੰਦੂਆਂ ਦਾ ਮੁੰਡਾ ਸੀ, ਔਰ ਦੂਸਰੇ ਦਾ ਨਾਂ, ਹਾਂ ਮੈਂ ਪਹਿਲਾਂ ਇਹਦੇ ਬਾਰੇ ਦੱਸ ਦਵਾਂ, ਸਿੱਖ ਕੌਮ ਦੇ ਉੱਤੇ ਛੋਟਾ ਘੱਲੂਘਾਰਾ ਹੁੰਦਾ ਹੈ, ਛੋਟਾ ਘੱਲੂਘਾਰਾ ਹੁੰਦਾ ਕਾਹਨੂਵਾਲ ਦੇ ਜੰਗ ਦੇ ਵਿੱਚ, ਤਕਰੀਬਨ 12-13 ਹਜ਼ਾਰ ਸਿੰਘ ਮਾਰੇ ਜਾਂਦੇ ਨੇ 2-3 ਮਹੀਨਿਆਂ ਦੇ ਵਿੱਚ। ਇਹ ਛੋਟਾ ਘੱਲੂਘਾਰਾ ਕਰਨ ਵਾਲਾ ਲਖਪਤ ਰਾਏ ਸੀ, ਖੱਤਰੀਆਂ ਦਾ ਮੁੰਡਾ ਸੀ, ਅੱਗੇ ਜਾ ਕੇ ਇਹਦਾ ਜ਼ਿਕਰ ਵੀ ਆਵੇਗਾ। ਔਰ ਦੂਸਰਾ ਸੀ ਮੋਮਨ ਖਾਂ, ਮੋਮਨ ਖਾਂ ਵੀ ਬੜਾ ਹੰਕਾਰੀ ਤੇ ਜਲਾਦ ਬੰਦਾ ਸੀ, ਗੁਰੂ ਪਿਆਰਿਓ, ਇਹ ਬੰਦੇ ਨੂੰ ਮਾਰਨ ਲੱਗਾ ਕ੍ਰਤਾ ਨਹੀਂ ਸੀ ਵਿਚਾਰਦਾ, ਐਵੇਂ ਕੀੜਿਆਂ ਮਕੌੜਿਆਂ ਵਾਂਗ ਇਹ ਮਿੱਧ ਕੇ ਰੱਖ ਦਿੰਦਾ ਸੀ। ਤੇ ਅੱਜ ਜਦੋਂ ਪਤਾ ਲੱਗਾ ਕਿ ਸਿੰਘਾਂ ਇੱਧਰ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ, ਜ਼ਕਰੀਆ ਖਾਨ ਕਹਿੰਦਾ ਜਿਉਂਦੇ ਨੂੰ ਜਾਂ ਮੁਰਦੇ ਨੂੰ ਭਾਈ ਤਾਰਾ ਸਿੰਘ ਤੇ ਉਹਦੇ ਨਾਲ ਦੇ ਜਿੰਦੇ ਨੇ ਸਾਰਿਆਂ ਨੂੰ ਫੜ ਕੇ ਲੈ ਕੇ ਆਓ, ਮੈਂ ਜਾਫਰ ਬੇਗ ਦੇ ਭਤੀਜਿਆਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ। ਹੁਣ ਗੁਰੂ ਪਿਆਰਿਓ, ਮੋਮਨ ਖਾਂ ਤਿਆਰੀ ਕਰਦਾ, 2000 ਬੰਦਾ ਉੱਥੋਂ ਲੈ ਕੇ ਤੁਰ ਲੱਗਦਾ, ਤੇ ਲਾਹੌਰ ਦੇ ਵਿੱਚ ਤੁਹਾਡੇ ਵਰਗੇ ਕੋਈ ਸਿਆਣੇ ਸਿੱਖ ਜਿਹੜੇ ਰਹਿੰਦੇ ਸਨ ਗੁਪਤ ਤੌਰ ਦੇ ਉੱਤੇ ਮਿਲ ਵਰਤਣੀਏ ਬਣ ਕੇ, ਔਰ ਉਹਨਾਂ ਦੇ ਵਿੱਚੋਂ ਇੱਕ ਗਿਆ ਰਾਤੋ ਰਾਤ ਭਾਈ ਤਾਰਾ ਸਿੰਘ ਦੇ ਡੇਰੇ ਦੇ ਉੱਤੇ ਜਾ ਕੇ ਸਾਰੀ ਖਬਰ ਦੱਸਦੀ ਹੈ, ਕਹਿੰਦੇ ਸਰਦਾਰਾ ਆ ਮੁਗਲਾਂ ਦੀ ਫੌਜ ਚੜ ਕੇ ਆ ਗਈ, ਤੁਸੀਂ ਆਪਣਾ ਬਚਾਅ ਕਰ ਲਓ। ਉਹਨੂੰ ਆਖਿਆ ਸ਼ਾਬਾਸ਼ ਵੀਰਾ, ਤੂੰ ਆਪਣੇ ਭਰਾਵਾਂ ਦੀ ਮਦਦ ਕੀਤੀ ਆ, ਤੂੰ ਹੁਣ ਜਾ ਸਕਦਾ। ਤੇ ਫਿਰ ਖਾਲਸਾ ਆਪਸ ਵਿੱਚ ਜਿਹੜੇ 52 ਜਾਣੇ ਆਪਸ ਵਿੱਚ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਆ ਵੀ ਪਤਾ ਲੱਗ ਗਿਆ ਬਈ ਮੁਗਲ ਚੜ੍ਹ ਕੇ ਆ ਰਹੇ ਨੇ, ਫੌਜਾਂ ਚੜ੍ਹ ਕੇ ਆ ਰਹੀਆਂ, ਤੇ ਆਪਾਂ ਥੋੜੇ ਦਿਨਾਂ ਵਾਸਤੇ ਇਸ ਡੇਰੇ ਨੂੰ ਛੱਡ ਕੇ ਆਸੇ ਪਾਸੇ ਤਿੱਤਰ ਬਿੱਤਰ ਹੋ ਜਾਈਏ, ਤੇ ਫਿਰ ਜਦੋਂ ਕਿਤੇ ਸਮਾਂ ਬਣੇਗਾ 2-4 ਦਿਨ ਰਹਿ ਕੇ ਉਹਨਾਂ ਨੇ ਆਪੇ ਮੁੜ ਜਾਣਾ, ਉਹ ਕਿੰਨਾ ਕੁ ਚਿਰ ਇੱਥੇ ਰਹਿ ਸਕਦੇ ਆ। ਗੁਰੂ ਪਿਆਰਿਓ, ਇਹ ਬਹੁਤ ਸਾਰਿਆਂ ਨੇ ਸਲਾਹ ਦਿੱਤੀ ਔਰ ਚੰਗੀ ਵੀ ਲੱਗਦੀ ਹੈ, ਅੱਜ ਆਪਾਂ ਸੋਚੀਏ ਚੰਗੀ ਵੀ ਲੱਗਦੀ ਹੈ, ਪਰ ਭਾਈ ਤਾਰਾ ਸਿੰਘ ਆਖਣ ਲੱਗੇ, ਉਹ ਕਹਿੰਦੇ ਜਿਹਨੂੰ ਜਾਨ ਵਿੱਚ ਪਿਆਰੀ ਆ, ਜਿਹਨੂੰ ਆਪਣੇ ਨਿਆਣੇ ਪਿਆਰੇ ਆ, ਉਹ ਇੱਥੋਂ ਨਿਕਲ ਜਾਵੇ ਔਰ ਮੇਰਾ ਤੇ ਇੱਥੇ ਹੀ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ। ਸੋ ਗੁਰੂ ਪਿਆਰਿਓ, ਭਾਈ ਤਾਰਾ ਸਿੰਘ ਵਾਹ ਖਿੱਚ ਕੇ ਆਪਣੇ 2 ਧਾਰੇ ਖੰਡੇ ਦੇ ਨਾਲ ਡੀਕ ਤੇ ਆਪਣੀ ਕੌਮ ਦੇ ਯੋਧਿਆਂ ਨੂੰ ਮਰ ਮਿਟਣ ਵਾਸਤੇ ਇੱਕ ਪੈਗਾਮ ਦਿੰਦਾ, ਇੱਕ ਸੰਦੇਸ਼ ਦਿੰਦਾ, ਇੱਕ ਵੰਗਾਰ ਇਉਂ ਦਿੰਦਾ।

0: शहीद जी ने होमना शहीद जी ने बोहर मैदान विच
1: नस जावे होने ही नस

0: ਭਾਈ ਤਾਰਾ ਸਿੰਘ ਉਸ ਵੇਲੇ ਇੰਨੇ ਸਿੰਘਾਂ ਦਾ ਜਥੇਦਾਰ ਸੀ। ਸੋ ਗੁਰੂ ਪਿਆਰਿਓ, ਇਦਾਂ ਦੇ ਕੌਮ ਦੇ ਜਥੇਦਾਰ ਹੁੰਦੇ ਸੀ ਸਾਡੇ, ਤੇ ਇੰਨੀ ਥੋੜੀ ਗਿਣਤੀ ਦੇ ਵਿੱਚ ਸਾਡਾ ਸਿੱਖ ਰਾਜ ਸਥਾਪਨ ਹੋ ਗਿਆ ਸੀ। ਅੱਜ ਭਾਵੇਂ ਸਾਡੀ ਗਿਣਤੀ ਪੰਜਾਬ ਵਿੱਚ ਬਹੁਤ ਹੈ, ਪਰ ਗੁਰੂ ਪਿਆਰਿਓ ਥਾਂ ਥਾਂ ਦੇ ਉੱਤੇ ਟੱਕਰਾਂ, ਸਾਡਾ ਕੋਈ ਚੰਗਾ ਲੀਡਰ ਨਹੀਂ। ਲੋਕਾਂ ਦੇ ਨਿਆਣੇ ਮਰਵਾਉਣ ਵਾਸਤੇ ਸਾਡੇ ਲੀਡਰ ਅੱਗੇ ਆਉਂਦੇ, ਪਰ ਗੁਰੂ ਪਿਆਰਿਓ ਆਪਣਿਆਂ ਨੂੰ ਬਾਹਰ ਭੇਜੇ ਹੋਏ ਹੁੰਦੇ ਜਾਂ ਵੱਡੇ ਵੱਡੇ ਬਿਜ਼ਨਸਾਂ ਦੇ ਉੱਤੇ ਉਹਨਾਂ ਨੂੰ ਲਾਇਆ ਹੋਇਆ। ਭਾਈ ਤਾਰਾ ਸਿੰਘ ਵਾਹ, ਜਦੋਂ ਖਬਰ ਪਹੁੰਚਦੀ ਆ ਡੇਰੇ ਦੇ ਵਿੱਚ ਕਿ ਮੋਮਨ ਖਾਂ ਸੂਬੇਦਾਰ ਦਾ ਅਹਿਲਕਾਰ 2000 ਫੌਜ ਲੈ ਕੇ ਆ ਰਿਹਾ, ਤੇ ਗੁਰੂ ਪਿਆਰਿਓ ਵੀ ਭਾਈ ਤਾਰਾ ਸਿੰਘ ਵੀ ਉੱਥੇ ਆਪਣੇ ਯੋਧਿਆਂ ਨੂੰ ਮਰਨ ਮਿਟਣ ਵਾਸਤੇ ਤਿਆਰ ਰਹਿਣ ਵਾਸਤੇ ਕਹਿੰਦਾ। ਸੋ ਉਸ ਵੇਲੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਚੜ੍ਹਦੀ ਕਲਾ ਦੇ ਜਕਾਰੇ ਲਾਉਂਦੇ ਆ, ਤੇ ਨਾਲ ਇਹਨਾਂ ਨੂੰ 2 ਕੁ ਦਿਨ ਮਿਲ ਜਾਂਦੇ ਆ, ਇਹ ਆਪਣੇ ਮੋਰਚੇ ਬਣਾਉਂਦੇ ਆ, ਇਹਨਾਂ ਮੋਰਚਾ ਬੰਦੀ ਕਰ ਲਈ। ਸੋ ਪਿਆਰਿਓ, ਇਸ ਤੋਂ ਅੱਗੇ ਦਾ ਇਤਿਹਾਸ ਤੁਹਾਡੇ ਨਾਲ ਕੱਲ ਨੂੰ ਆਪਾਂ ਦੱਸਣ ਦਾ ਯਤਨ ਕਰਾਂਗੇ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਸੋ ਹੁਣ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਦੱਸਣਗੇ। ਸੋ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਦੇ ਇਹ ਪਾਵਨ ਪਵਿੱਤਰ ਅਸਥਾਨਾਂ ਦੀ ਸੇਵਾਵਾਂ ਨਿਭਾਉਂਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਗੁਰੂ ਮਹਾਰਾਜ ਬਖਸ਼ਣ ਯੋਗ ਹੈ। ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਸਤਸੰਗ ਜੀ, ਇਹ ਸਨ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਰਾਂ ਇਤਿਹਾਸ ਰਾਹੀਂ ਆਪਦੇ ਨਾਲ ਸਾਂਝ ਕੀਤੀ ਆ, ਔਰ ਜਥੇਦਾਰਾਂ ਦੀ ਗੱਲ ਕਰ ਰਹੇ ਸੀ। ਅੱਜ ਉਹ ਗੱਲਾਂ ਨਹੀਂ ਰਹਿ ਗਈਆਂ, ਕਿਉਂਕਿ ਜਥੇਦਾਰ ਤਾਂ ਬਦਲ ਸਕਦੇ ਨੇ, ਬਦਲੇ ਜਾਂਦੇ ਨੇ, ਪਰ ਜਿਹੜੀ ਜਗ੍ਹਾ 'ਤੇ ਬੈਠੇ ਨੇ ਉਸ ਦਾ ਮਾਣ ਸਤਿਕਾਰ ਤਾਂ ਉਹਨਾਂ ਨੂੰ ਰੱਖਣਾ ਚਾਹੀਦਾ। ਅੱਜ ਇਹ ਚੀਜ਼ਾਂ ਰੋਲ ਕੇ ਰੱਖ ਦਿੱਤੀਆਂ, ਔਰ ਨਵੇਂ ਤੋਂ ਨਵੇਂ ਹੁਕਮਨਾਮੇ, ਨਵੇਂ ਤੋਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਬਿਲਕੁਲ ਗੁਰਮੋ ਪਿਆਰਿਓ ਅਕਾਲ ਤਖ਼ਤ ਦੇ ਅਸੂਲਾਂ ਦੇ ਮੁਤਾਬਕ ਨਹੀਂ ਹੋ ਰਿਹਾ ਕੰਮ। ਠੀਕ ਆ, ਜਥੇਦਾਰਾਂ ਨੂੰ ਵੀ ਉਸ ਗੱਦੀ 'ਤੇ ਬਹਿ ਕੇ ਇਹ ਸੋਚ ਰੱਖਣੀ ਚਾਹੀਦੀ ਹੈ ਕਿ ਮੈਂ ਸਿਰਫ ਗੁਰੂ ਦਾ ਅਤੇ ਗੁਰੂ ਦੇ ਤਖ਼ਤ ਦਾ ਜਥੇਦਾਰ ਹਾਂ, ਮੈਂ ਕਿਸੇ ਦਾ ਜਥੇਦਾਰ ਨਹੀਂ। ਜਦੋਂ ਇਹ ਗੱਲਾਂ ਅਸੀਂ ਕਿਸੇ ਦਾ ਬਣ ਕੇ ਰਵਾਂਗੇ ਫਿਰ ਗੱਲ ਨਹੀਂ ਬਣਨੀ, ਗੱਲ ਤਾਂ ਉਦੋਂ ਬਣਨੀ ਜਦੋਂ ਗੁਰੂ ਦਾ ਬਣ ਕੇ ਰਵਾਂਗੇ। ਅਤੇ ਗੁਰੂ ਵਾਸਤੇ ਗੁਰਮੋ ਪਿਆਰਿਓ ਸਭ ਇੱਕ ਨੇ, ਕੋਈ ਬਰਾਬਰ ਨੇ, ਸਭ ਇੱਕੋ ਹੀ ਆ, ਕਿਉਂਕਿ ਮਾਨਸ ਕੀ ਜਾ ਸਭੇ ਇੱਕੋ ਪਹਿਚਾਣ। ਖਾਲਸਾ ਪੰਥ ਦੀ ਸਾਜਨਾ ਕੀਤੀ, ਪੰਥ ਦੇ ਵਿੱਚ ਜਿਹੜਾ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ ਉਹ ਪੰਥ ਦੇ ਵਿੱਚ ਸ਼ਾਮਿਲ ਹੋ ਜਾਂਦਾ। ਉੱਥੇ ਫਿਰ ਜਾਤ ਪਾਤ, ਊਚ ਨੀਚ, ਪਾਰਟੀਆਂ, ਜਥੇਬੰਦੀਆਂ ਇਹ ਸਾਰੀਆਂ ਖਤਮ ਹੋ ਜਾਂਦੀਆਂ ਨੇ। ਪਰ ਆਪਾਂ ਇਹਨਾਂ ਚੀਜ਼ਾਂ ਤੋਂ, ਇਹਨਾਂ ਜਥੇਦਾਰਾਂ ਨੂੰ ਉੱਤੇ ਹੋਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਮੇਂ 'ਚ ਕੌਮ ਨੂੰ ਸੇਧ ਦੇ ਸਕਣ। ਕੌਮ ਸੇਧ ਮੰਗਦੀ ਆ। ਬਹੁਤ ਬਹੁਤ ਭਾਈ ਸਾਹਿਬ ਦਾ ਜਾ ਧੰਨਵਾਦ। 2 ਖੰਡ ਪਾਠ ਰੰਭ ਨੇ ਪਵਾਂਦੜਾ ਦੀਆਂ ਸੰਗਤਾਂ ਵੱਲੋਂ, ਗੋਦੜੀ ਕਰੀਰ ਸਿੰਘ ਦੀ ਸਲਾਨਾ ਯਾਦ ਬਾਬੇ ਦੀ, ਅਤੇ ਇਸ ਤਰ੍ਹਾਂ ਭਾਈ ਬਲਦੇਵ ਸਿੰਘ ਪਰਿਵਾਰ ਵੱਲੋਂ, ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਪੈਣਗੇ, ਅਟਵਾਲ ਪਰਿਵਾਰ ਹੈ। ਸੋ ਗੁਰੂ ਕੇ ਲੰਗਰਾਂ ਦੀ ਸੇਵਾ ਉਹਨਾਂ ਵੱਲੋਂ ਵੀ ਹੋ ਰਹੀ ਹੈ। ਇਸ ਤਰ੍ਹਾਂ ਭਾਈ ਇੰਦਰਜੀਤ ਸਿੰਘ ਦੇ ਘਰ ਸਤਿਗੁਰੂ ਦੇ ਪੁੱਤਰੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਬੱਚੀ ਦਾ ਜਨਮ ਹੋਇਆ। ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਨੇ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਆਰੰਭ ਹੋ ਰਹੀ ਹੈ। ਪਰਿਵਾਰ ਨੂੰ ਬੇਨਤੀ ਹੈ ਕਿ ਬੈਠ ਕੇ, ਕਿਉਂਕਿ ਸੁਖਮਨੀ ਸਾਹਿਬ ਦਾ ਪਾਠ ਪਰਿਵਾਰ ਵਾਸਤੇ ਆ, ਅਤੇ ਸਿਧਾਂਤ ਹੈ ਜਾਂ ਪਰਿਵਾਰ ਆਪ ਕਰੇ ਆਪ ਨਹੀਂ ਤਾਂ ਫਿਰ ਪਾਠੀ ਲਾ ਕੇ ਸੁਣੇ, ਤਾਂ ਤੁਹਾਡੇ ਲਈ ਪਾਠ ਹੈ। ਕੋਸ਼ਿਸ਼ ਕਰਿਓ ਕਿ ਆਪਾਂ ਬੈਠ ਕੇ ਬੜੇ ਪਰਿਵਾਰ ਦੇ ਪਿਆਰ ਦੇ ਨਾਲ ਪਾਠ ਸਰਵਣ ਕਰੀਏ। ਸੋ ਆਓ, ਭਾਈ ਸਾਹਿਬ ਜੀ ਆਪ ਜੀ ਨੂੰ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਾਉਣਗੇ, ਬੜੇ ਪਿਆਰ ਨਾਲ ਸਰਵਣ ਕਰੋ। ਉਸ ਤੋਂ ਬਾਅਦ ਅਰਦਾਸ ਜਿਹੜੀ ਹੈ ਕੀਰਤਨ ਹੋਏਗਾ ਕੁਝ ਸਮੇਂ ਲਈ, ਅਤੇ ਠੀਕ ਸਾਢੇ 12 ਜਾਂ 12:15 ਵਜੇ ਅਰਦਾਸ, 12:15 ਵਜੇ ਅਰਦਾਸ ਹੋਏਗੀ। ਆਪ ਜੀ ਨੇ ਬੜੇ ਪਿਆਰ ਨਾਲ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਸਰਵਣ ਕਰੀਏ ਸੁਖਮਨੀ ਸਾਹਿਬ ਦੇ ਪਾਠ।
2: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੁਖਮਨੀ ਸਾਹਿਬ ਗਉੜੀ, ਸੁਖਮਨੀ ਮਹੱਲਾ 5 ਸਲੋਕ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਆਦ ਗੁਰੇ ਨਮਾ, ਜੁਗਾਦ ਗੁਰੇ ਨਮਾ, ਸਤ ਗੁਰੇ ਨਮਾ, ਸ੍ਰੀ ਗੁਰਦੇਵ ਨਮਾ, ਇਸ਼ਟਪਦੀ ਸਿਮਰੋ ਸਿਮਰ, ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਸੰਭਰੇ ਕੈ ਨਾਮ ਜਪਤੇ ਅਗਣਿਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮੇ ਕਾਖਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਕਾਂਖੀਏ ਕੈ ਦ੍ਰਿਸੁਹਾਰੋ ਨਾਨਕ ਉਣ ਸੰਗ ਮਹਿ ਉਧਾਰੋ ਸੁਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਪਵ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਦ੍ਰਿਸਨਾ ਬੁੱਝੈ ਸਭ ਪ੍ਰਭ ਕੈ ਸਿਮਰਨ ਸਭ ਖਿਚ ਸੁੱਝੈ ਪ੍ਰਭ ਕੈ ਸਿਮਰਨ ਨਾਹੀ ਜਮ ਦਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮਿਰਦਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦੱਸਣਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਣਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੁਨਾ ਝੂਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਅਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨੰਦ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰੇ ਸੇ ਜਨ ਜਿਨ ਕੋ ਬ੍ਰਹਮਿਆ ਨਾਨਕ ਦਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਂਕਣ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਯੋ ਨਾਨਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਇ ਉਦਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਿਨਹੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤਿਆ ਗਾਵੈ ਜਹਿ ਮਾਰਗ ਜਾਤ ਕੇਲਾ ਤਾਹ ਨਾਮ ਸੰਗ ਹੋ ਸਹੇਲਾ ਐਸਾ ਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂੜਤ ਨਹੀਂ ਕੋਟ ਲੱਕ ਬਾਹੀ ਨਾਮ ਜਪਤ ਤਾਹ ਪਾਰ ਪਰਾਹੀ ਅਨਕ ਵਿਗਣ ਜਾਇਆ ਸੰਗਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੁਣ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਲਕ ਬੁਨਾ ਧੋਵੈ ਹਰ ਕਾ ਨਾਮ ਕੋਟ ਪਾਵ ਖੋਵੈ ਐਸਾ ਨਾਮ ਜਪੋ ਮੰਦ ਰੰਗ ਨਾਨਕ ਪਾਈਆ ਸਾਧ ਕੈ ਸੰਗ ਜਿਹ ਮਾਰਗ ਕੇ ਗਿਣ ਜਾਇ ਨਾ ਕੋਸਾ ਹਰ ਕਾ ਨਾਮ ਉਹਾ ਸੁੰਗ ਤੋਸਾ ਜਹਿ ਪੈੜੇ ਮਾਨ ਦੁਬਾਰਾ ਹਰ ਕਾ ਨਾਮ ਸੰਗ ਜੀਆ ਰਾਜਾ ਪੰਥ ਤੇਰਾ ਕਿਉਂ ਨਾ ਸਿ ਜਾਨੂ ਹਰ ਕਾ ਨਾਮ ਥੈ ਨਾਲ ਪਛਾਨੂ ਜਹਾਂ ਮਹਾਂ ਭਿਆਨ ਤਪਤ ਬੋ ਘਾਮ ਤਰ ਕੇ ਨਾਮ ਕਿ ਤੁਮ ਪਰ ਛਾਮ ਜਹਾਂ ਤ੍ਰਿਖਾ ਮਨ ਤੋ ਜਾ ਕਰ ਖੈ ਤਾ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਦਿਨ ਰਾਤ ਹਰ ਹਰੇ ਉਖਿਲ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਗਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪ੍ਰੇਰਣਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ਨਾਇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੈ ਉਲਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਪੋਤ ਪੋਤ ਜਨ ਹਰ ਰਸਰਾਤੇ ਸੁਨ ਸਮਾਧ ਨਾਮ ਰਸਮਾ ਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭੋਗ ਕਰੇ ਨਾਨਕ ਜਨ ਸੰਗ ਕੇ ਤੇ ਤਰੇ ਪਾਰ ਜਾ ਤਿਉ ਹਰ ਕੋ ਨਾਮ ਕਾਮ ਤੇ ਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰੇ ਦਿਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਪਾ ਕੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛ ਅਵੜ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ

0: ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਜੁਗ ਬਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬੰਨ ਬਦੇ ਫਿਰਿਆ ਅਨੇਕ ਪ੍ਰਕਾਰ ਕੀਏ ਬੋ ਜਤਨਾ ਪੁਨ ਦਾਨ ਹੋਮੈ ਭੋਰਤਨ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇ ਮੈਂ ਕਰੈ ਬੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਹਿ ਹੋਮਤ ਪ੍ਰਾਣ ਕਨਕ ਸਵਹਿ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਸੰਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਘਟਾਵੈ ਤੋਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਿਰਭਗਮਣ ਨਮਨ ਤੇ ਹੁਟੈ ਸੋਚ ਕਰੈ ਦਿਨ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹ ਕੋ ਬੋ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਤੂ ਵੈ ਬੋਧੇ ਅਨੀਤ ਸੁਧ ਕਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਊਚ ਨਾਨਕ ਨਾਮ ਉਧਰੇ ਪਤਿਤ ਬਹੁਮੂਚ ਬਹੁਤ ਸਿਆਣਪ ਜਮਕਾ ਪੋ ਬਿਆਪੈ ਅਨਕ ਜਤਨ ਕਰ ਤਸਨਾ ਧਰਾਪੈ ਪੇਖ ਅਨੇਕ ਅਗਣ ਨਹੀਂ ਬੁੱਝੈ ਕੋਟ ਪਾਵ ਦਰਗਾ ਨਹੀਂ ਸੱਜੈ ਛੂਟ ਸਨਾਹੀ ਉਪਿਆਲ ਮੋਹਿੰਬੇ ਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਤ ਸੁਭਾਏ ਚਾਰ ਪਦਾਰਥ ਜੇ ਕੋ ਮਾਂਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੁਭਾ ਲੂਰੈ ਸਾਹ ਸੰਗੇ ਹੋਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਸੰਗ ਜਾ ਕਾ ਮਿਟ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਿਣਿਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਾਂ ਨੇ ਆਪਣੇ ਤੇ ਬ੍ਰਹਮ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਨੇ ਲੇਪਾ ਨਿਰਤਨ ਕੋ ਧਨ ਤੇਰੋ ਨਾਉਣ ਥਾਵੈ ਕੋ ਨਾ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਨੀਆ ਰੇ ਆਨਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਣ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਣ ਮੈਂ ਜਨੇ ਵਾਰਿਆ ਬਾਰ ਬਵਸਥਾ ਤੁਜੈ ਪਿਆਰਿਆ ਦੂਧ ਭਰ ਜੋਬਣ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸੈਨ ਮੁਖ ਪਿਆ ਬੈਠ ਕੋ ਦੈਨ ਨਿਰਗੁਣ ਗੁਣ ਕਛੁ ਨਾ ਬੂਜਾ ਬਖਸਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਉਪਰ ਸੁਖ ਬਸੈ ਸੁਤ ਪ੍ਰਹਾਤ ਮੀਤ ਬਣਤਾ ਸੰਗਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਲ ਸਮਗਰੀ ਸੰਗ ਸਾਥ ਬਸਾ ਦੀਨ ਅਸਤ ਪਾਵਕ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਗਵਰ ਸੰਗਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਕਾੜ ਲੋ ਪ੍ਰਭ ਆਪੇ ਆਦੰਤ ਜੋ ਰਾਖਨ ਹਾਰ ਤਿਸ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਮਨ ਪਾਵਾ ਤਾਸੇ ਮੂੜਾ ਮਨ ਨਹੀਂ ਲਾਵੈ ਜੂਠਾ ਕੁਰ ਸਰਸਦਾ ਹਜੂਰੈ ਤਾਕੋ ਅੰਦਾ ਜਾਣ ਤੋਂ ਦੂਰੇ ਜਾ ਕੇ ਟਹਿਲ ਪਾਵ ਦਰਗੈ ਮਾਨਤ ਸਭ ਸਾਰਾ ਮੁਗਦ ਅਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛਿੜਨਾ ਸਵਸਥਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਇ ਤਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਬ ਪ੍ਰੀਤ ਬਸਮ ਸੰਗ ਹੋਏ ਅੰਧ ਕੋਪ ਮੈਂ ਪਤਿਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਬਸੂ ਕੀ ਮਾਨ ਸਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਇ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਦਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆਗਲ ਪਾਥਰ ਕੈਸੇ ਤਰਿਆ ਥਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਤ ਸਮਾਤ ਸੁਨਿਆਂਦਾ ਕੈਸੇ ਮਾਰਗ ਮਾਰਗ ਪਾਵੈ ਕਰ ਗਲੇ ਹੋੜ ਨਿਭਾਵੈ ਕਾਬ ਜਾੜਤ ਬੁਝੈ ਡੋਰ ਨਸਕਈਆ ਤੋ ਸਮਝਾ ਭੂਰਾ ਕਾਬ ਸੰਪਦ ਗਾਵੈ ਗੋਂਗ ਜਤਨ ਕਰੈ ਤੋ ਪੀ ਸੁਰ ਭੰਗ ਕਹਾ ਪਿੰਗਲ ਪਰਬਤ ਪ੍ਰਭਵਨ ਨਹੀਂ ਹੋ ਤੂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਹਿ ਸੁਹਾਵਨਾ ਚੀਤ ਜੋ ਬੈਰਾਈ ਤਾਸੁ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਣਦ ਕੇ ਲਮਾ ਰੰਗ ਰਸੈ ਦ੍ਰਿੜ ਕਰਮਾ ਨਮਨੇ ਪ੍ਰਤੀਤ ਕਾਲ ਨੇ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈਰ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕੈ ਲਾਗੇ ਆਨ ਸੁਆਏ ਨਾਨਕ ਕਹੁ ਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਸ਼ਾ ਪਾਵੈ ਇੱਕ ਬਸਤ ਕਾਰਨ ਵੀ ਖੁੜ ਗਵਾਵੈ ਇੱਕ ਪਹੀਨਾ ਦੇ ਦਸ ਪੀ ਹਰਲੇ ਤੋਂ ਮੁੜਾ ਕੋ ਕਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀਜੈ ਸਦਨ ਸਕਾਰਾ ਜਾ ਕੈ ਮਨ ਲਾਗਾ ਪ੍ਰਮੀਠਾ ਸਰਬ ਸੂਖ ਤਾ ਮਨ ਬੂਠਾ ਜਿਸ ਜਨ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਤ ਸਾਹੁ ਆਪਣੀ ਦੇ ਰਾਸ ਕਾਤ ਪੀਤ ਵਰਤੈ ਅਨਾਦੁਲਾ ਸੁਪਨੀ ਮਾਨ ਕਛ ਬਾਹੁਰ ਸਾਹੁ ਲਿਆ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੋਰਸ ਕਾ ਵਿਸਵਾਸ ਨ ਹੋਵੇ ਜਿਸ ਕੀ ਬਸਤ ਸੇ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥ ਹੈ ਉਸ ਤੇ ਚੌਗਣ ਕਰਿਆ ਨਿਹਾਲ ਨਾਨਕ ਸਾਹਿਬ ਸਦਾ ਦਿਆ ਲਣਕ ਭਾਤ ਮਾਇਆ ਕੇ ਹੇਤ ਸਿਰਪੁਰ ਹੋਵਤ ਜਾਨ ਨੇ ਤੇ ਬਿਰਕੀ ਛਾਇਆ ਸੁਰੰਗ ਲਾਵੇ ਉਬਨ ਸਾਹਿਬ ਮਨ ਪਛਤਾਵੇ ਜੋ ਦੀਸੈ ਸੋ ਚਾਲਨ ਹਾਰ ਲਪਟ੍ਰਿਵਤਾਇਆ ਦੰਧਾਰ ਬਟਾਓ ਸਿਉ ਜੋ ਲਾਵੈ ਨੇਹ ਤਾਕਵਾਤ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆ ਭੁਲੇ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜ ਬਣਤਨ ਮਾਲ ਮਿਥਿਆ ਕਾਮ ਕ੍ਰੋਧ ਬਕਰਾਲ ਮਿਥਿਆ ਰਥ ਹਸਤੀ ਅਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸ਼ੂ ਪ੍ਰਕਿਰਤ ਗੁਮਾਨ ਅਸਤਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸੁਰਨ ਪਰ ਨੰਦਾ ਸੁਨੈ ਮਿਥਿਆ ਅਸਤ ਪਰ ਦਰਭ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਉਪਾਦ ਮਿਥਿਆ ਰਸਨਾ ਪੂਜਨ ਸੁਆਦ ਮਿਥਿਆ ਚੰਨ ਪਰ ਬਿਕਾਰ ਕੋ ਧਾਵੈ ਮਿਥਿਆ ਮਨ ਪਰ ਲੁਭ ਲਭਾਵੈ ਮਿਥਿਆ ਤਨ ਨਹੀਂ ਪਰ ਪਿਗਾਰਾ ਮਿਥਿਆ ਬਾਸ ਲੇਤ ਬਿਗਾਰਾ ਬਿਨ ਬੂਜੈ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਚ ਬਿਨਾ ਕਾ ਹੋਵਤ ਸੂਚਾ ਮਿਰਥਾ ਨਾ ਬਿਨਾ ਤਨੇ ਅੰਦ ਮੁਖਾਵਤ ਤਾ ਕਿਆ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕਟ ਬਸੋ ਹਰ ਨਾਉ ਨਾਨਕ ਤਾ ਕੈ ਬਲ ਬੁਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਾਨੀ ਪ੍ਰੀਤ ਮੁਖੋ ਗਣ ਲਾਵਤ ਜਾਨਣ ਹਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੋ ਭੀਨ ਅਵਰ ਉਪਦੇਸਾ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖਤ ਰਹਿ ਸੰਸਾਰ ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚੰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਮਝਾਨੈ ਆਪਣਾ ਕੀ ਆਇਆ ਪੇ ਮਾਨੈ ਆਪੇ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ ਉਪਾਉ ਸਿਆਨਬ ਸਗਲ ਤੇ ਰਹਿਤ ਸਭ ਕਾ ਸਿਆਣੇ ਆਤਮ ਕੀ ਰਹਿਤ ਜਿਸ ਭਾਵੈ ਇਸ ਲਈ ਲੜ ਲਾਇ ਥਾਣ ਥਨ ਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਇਸ ਲੋਕ ਕਾਮ ਕ੍ਰੋਧ ਯਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮੰਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਸੈ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਆ ਧਿਆਵਣ ਜੋਗ ਜੇ ਪ੍ਰਸਾਦ ਪਾਟ ਪਟੰਬਰ ਹਟਾਵੇ ਤਸੈ ਤਿਆਗ ਕਤ ਅਵਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਅਠ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਸਭ ਕੋ ਮਾਨੈ ਮੁਖ ਤਾਕੋ ਜਿਸ ਰਸਨ ਬਖਾਨਾ ਜੇ ਪ੍ਰਸਾਦ ਤਿਰ ਰਹਿਤਾ ਤਰ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤ ਦਰਗਾ ਮਾਨ ਪਾਵੈ ਨਾਨਕ ਪਲ ਸੇਤੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿ ਤੇ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨ ਪਹੁੰਚੈ ਮਨ ਸਾਧ ਸਾਧ ਸਿਮਰੁ ਪ੍ਰਭ ਊਚੈ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਅਭੂਖਣ ਪਹਿਰੀ ਜੈ ਮਨ ਤੇ ਸਿਮਰਤ ਕੋ ਵਾਲਸ ਕੀ ਜੈ ਜੇ ਪ੍ਰਸਾਦ ਅਸਵਸਥ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਰ ਪੈਠ ਸਤ ਸਹਿ ਤਿਆਏ ਸਹਿ ਤਿਆਏ ਜੋ ਕੇ ਲਖੈ ਹਾਊ ਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬੋਧਾਨ ਮਨਾਟ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਦਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖਿਆ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਅਸਤ ਕਰ ਚੱਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪ੍ਰਮੰਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਭ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾਮ ਨੂੰ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਪ੍ਰੇਮਨ ਮੂੜ ਤੂੰ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਸ ਰੇ ਮਨ ਮੇਰੇ ਤੁਤਾ ਸਿਮਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਪ ਸੋਏ ਆਪ ਜਪੈ ਜਪੈ ਸੋ ਨਾਉ ਆਪ ਗਵਾਇ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੁਹੇ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤਿ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੁ ਨ ਕਿਨਹੁ ਲਇਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨਕੈ ਕਛੁ ਨਾ ਹਾਥ ਸਲੋਕ ਅਗਮਿਆ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਬਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਬਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੈ ਸੰਗ ਪਾਇਆ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੈ ਕੌਣ ਪਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾ ਇਸਮਾਣੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪੁਰ ਫੁੱਲੈ ਸਾਧਕ ਸੰਗ ਅਵਿਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਸਭ ਕੀ ਰੇਣ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਾ ਮੀਤ ਸਾਧੂ ਕਹਿ ਸੰਗਮਾ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੈ ਪ੍ਰਮਾਨੰਦਾ ਸਾਧ ਕੈ ਸੰਗ ਨਾ ਹੀ ਹੋ ਤਾਪ ਸਾਧਕ ਸੰਗਤ ਜੈ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਭਾਵੈ ਸਾਧ ਸੰਗ ਬਸ ਅਗੋ ਚੜ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਵਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲਿ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਣ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਪੇੜ ਤੋਂ ਹੋਤ ਨਿਹਾਲ ਸਾਧਕ ਸੰਗ ਲੁਖਤ ਹਰੈ ਸਾਧਕ ਸੰਗ ਨਰਖ ਪਰ ਹਰੈ ਸਾਧਕ ਸੰਗ ਈਹਾ ਊਹਾਂ ਸੁਹੇਲਾ ਸਾਧ ਸੰਗ ਵਿਸ਼ਰਤ ਹਰ ਮੇਲਾ ਜੋ ਇਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਿਤ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਾ ਬਣਤੇ ਬਿਸਰੈ ਸਾਧ ਸੰਗ ਸਰਪ ਨਿਸਤਰੈ ਸਾਧਕ ਸੰਗ ਲਗਿਆ ਬ੍ਰਹਮ ਮੀਠਾ ਸਾਧੂ ਕੈ ਸੰਗ ਘੜਕੜ ਡੀਠਾ ਸਾਧ ਸੰਗ ਬੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੈ ਸਭ ਰੋਗ ਨਾਨਕ ਸਾਧ ਪੀਟੈ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇ ਤਾ ਸੁਣੈ ਤੇ ਤਬ ਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਸਤੇ ਉੱਚੀ ਸਾਧ ਕੀ ਸੋਭਾ ਮੁਸਤੇ ਮੁੱਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੀਖੈ ਇੱਕ ਸਿਬਿਨ ਕੂਏ ਨਾਨਕ ਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਤੀਰਜ ਏਕ ਜੁਬ ਸੁਦਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜੋ ਭਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜੱਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਤਾਰੂ ਪਰੇ ਆਕਾਸ ਬ੍ਰਹਮ ਗਿਆਨੀ ਕਹਿ ਮਤ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾ ਹੀ ਬਿਮਾਨ ਬ੍ਰਹਮ ਗਿਆਨੀ ਉਸਤੇ ਉੱਚਾ ਮਨ ਪੰਨਿਆ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਭ ਆਪ ਕਰੇ ब्रह्म ज्ञानी सगल कीरी ना आत्म रस ब्रह्म ज्ञानी चीना ब्रह्म ज्ञानी की सब ऊपर मया ब्रह्म ज्ञानी ते कश बुराना भया ब्रह्म ज्ञानी सदा समदर्शी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी को प्रयास ब्रह्म ज्ञानी का नहीं विनाश ब्रह्म ज्ञानी क्या गरीबी समाह ब्रह्म ज्ञानी पार पकार्यो माह ब्रह्म ज्ञानी क्या नाही धंधा ब्रह्म ज्ञानी ले तावत बंदा ब्रह्म ज्ञानी क्या हुए सो भला ब्रह्म ज्ञानी सो फल फला ब्रह्म ज्ञानी संग सगले उदार नानक ब्रह्म ज्ञानी जपै सगल संसार ब्रह्म ज्ञानी कह कह रंग ब्रह्म ज्ञानी कह बसै प्रभु संग ब्रह्म ज्ञानी कह नाम आधार ब्रह्म ज्ञानी कह नाम परवार ब्रह्म ज्ञानी सदा सत जागत ब्रह्म ज्ञानी अहम बुद्ध त्यागत ब्रह्म ज्ञानी कह मन परमानंद ब्रह्म ज्ञानी कह कर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कह हुए चिंत ब्रह्म ज्ञानी का निर्मल मंत ब्रह्म ज्ञान जस करे प्रभ आप ब्रह्म ज्ञानी का बड़ प्रताप ब्रह्म ज्ञानी का दर्श बटपागी पाइय ब्रह्म ज्ञानी को बल बल जाइय ब्रह्म ज्ञानी को खोज महेश्वर नानक ब्रह्म ज्ञानी या परमेश्वर ब्रह्म ज्ञानी की कीमत ना है ब्रह्म ज्ञानी क्या सगल मन माहे ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथा न जाय दाखर ब्रह्म ज्ञानी सर्व का ठाकुर ब्रह्म ज्ञानी कीमत कौन बखाना ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्टि का कर्ता ब्रह्म ज्ञानी सब जीव नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी श्लोक और तारा जो अंतर नाम सर्व मैं पेख भगवान निमख निमख ठाकुर नमस्कार नानक हुआ परस सगल निस्तार इष्टपदी मिथ्या नाहि रसना परस मन में प्रीत निरंजन दर्श पात्र रूपना पेख्या नेत्र साध की टहल संत संग हेत करना सुना काव की निंदा सप्ते जान्य आपको मंदा गुरु प्रसाद विख्या पर हरे मन की बासना मन ते टरे इंद्री जित पंच दुख ते रहत नानक कोट मदे कुसा परस बैसनो सो जिस्यो पर सो प्रसन्न बिसन की माया ते हुए भिन्न कर्म करत हो वै न कर्म तिस बैसनो का निर्मल धर्म काउ फल केशा नहीं बाशा केवल भगत कीर्तन संग्राचा मन तन अंतर सिमरन गोपाल सब उपर होवत कृपाल आप दृढ़ अवर नाम जपावे नानक बैसनो परम गत पावे भगवती भगवंत भगत का रंग सगल त्याग दुष्ट का संग मन ते बिन सगला भरम कर पूजा सगल पार ब्रह्म सा संग पापा मल खोवै ते सब गौती की मति उत्तम होवै भगवंत की टहल करे नित नीत मन ते नर पै बिसन प्रीत हर के चरण हृदय बसावै नानक ऐसा भगवती भगवंत को पावै सो पंडित जो मन प्रबोधै राम नाम आत्म मै सोधै राम नाम सारस पीवै उस पंडित के उपदेश जग जीवै हर की कथा हृदय बसावै सो पंडित फिर जो नए आवै बेल प्राण सिमरत पूजा मूल कल्याण रूप मंगल गुणगाम कहूं जो कितने पाइय धर्म नानक तिस मिले जिस लिखिया तुर कर्म जिसके मन पार ब्रह्म का निवास तिसका नाम सत रामदास आत्म राम तिस नदरी आया दास ते संतन पाए तन पाया सदा निक टिक हर जान सो दास दरगाह प्रवान अपने दास को अब कृपा करे थे दास को सब सूझी पर सगल संग आत्म दास ऐसी जीवित नानक राम दास प्रभु की आज्ञा आत्म हितावे जीवन मुक्त सो कहावे तैसा हरक तैसा उस सोक सदा नंता नहीं वियोग तैसा स्वर्ण तैसी स्माटी तैसा अमृत तैसी बिखाटी तैसा मान तैसा अभिमान तैसा रंग तैसा राजान जो वरताई साई जुगत नानको पुरख कही जीवन मुक्त पार ब्रह्म के सगले ठाव जित जित कर रख तैसा ते नाऊ आपे करण करावन जोग प्रपा वैसोई फोन होग पसरे आप होया न तरंग लखन जाहे पार ब्रह्म के रंग जैसी मध्य तैसा प्रकाश पार ब्रह्म करता विनाश सदा सदा सदा दयाल सिमर सिमर नानक भय निहाल सलोक उस्तत करह अनेक जन अंत न पारावार नानक रचना प्रभ रची बहुबिध अनेक प्रकार अष्टपदी
1: ਕਈ ਕੋਟ ਹੋਏ ਪੁਜਾਰੀ, ਕਈ ਕੋਟ ਆ ਚਾਰ ਬਿਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਰਮੈ ਦਾਸੀ, ਕਈ ਕੋਟ ਬੇਰ ਕੇ ਸਰੋਤੇ, ਕਈ ਕੋਟ ਤਪੀਸ਼ਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਵ ਕਾ ਵਿਚਾਰੈ, ਕਈ ਕੋਟ ਨਵ ਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇ ਗਾਤਮ ਨਕੋਰ, ਕਈ ਕੋਟ ਪਰ ਦਰਬ ਕੋ ਹੈਰੈ, ਕਈ ਕੋਟ ਪਰ ਦੁਖ ਨ ਕਰੈ, ਕਈ ਕੋਟ ਮਾਇ ਸ਼ਰਮਾਹੇ, ਕਈ ਕੋਟ ਪਰਦੇਸ ਭਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਣਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖਣ ਵਜਾਏ, ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸਿਰ ਸੂਰ ਨਖੇਤਰ, ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ, ਸਗਲ ਸਮਗਰੀ ਆਪਣਾ ਸੂਤ ਧਾਰੈ, ਨਾਨਕ ਜਿਸ ਦਿਸ ਭਾਵੈ ਤਿਸ ਤਿਸ ਨਿਸਤਾਰ ਹੈ, ਕਈ ਕੋਟ ਰਾਜਸਥਾਨ ਸਾਤਕ, ਕਈ ਕੋਟ ਬੀਰ ਪ੍ਰਾਣ ਸਿਮਰਤ ਰਸਾਸਦ, ਕਈ ਕੋਟ ਕੀ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਦ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਗ ਇੰਦਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਖਰ ਮਿਰਗਾਚ, ਸਭ ਤੇ ਨੀਰੈ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਤੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਾਂ ਜਾਂ ਭਾਣਾ ਤਾਂ ਤਾਂ ਰਾਖੇ, ਨਾਨਕ ਸਭ ਕੀ ਪ੍ਰਭ ਕੈ ਹਾਥੀ, ਕਈ ਕੋਟ ਭਾਈ ਵੈਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆ ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਗ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਏਕ ਏਕੰਕਾਰ, ਕਈ ਕੋਟ ਕੀਨੇ ਬਹੁ ਭਾਂਤ ਪ੍ਰਾਪਤੇ ਹੋਏ, ਪ੍ਰਮਾਹਿ ਸਮਾਂ ਤਾਂ ਕਾਂਤ ਨਾ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵੋ ਤੇ ਆਤਮ ਪ੍ਰਗਾਸ਼, ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰੇ ਇੱਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾ ਸਾ ਸੰਹਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਰਨ ਪ੍ਰਵੇ ਕਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋਤਿ ਸੁਭਾਵੈ ਸੋਈ ਹੋ, ਖਿਰਮੈ ਥਾਪ ਥਾਪਨ ਹਾਰਾ ਯੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰਾ ਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿ ਸਮਾਈ, ਪ੍ਰਭਾਵੈ ਮਨ ਗਤ ਪਾਵੈ, ਪ੍ਰਭਾਵੈ ਤਾਂ ਪਾਤਰ ਤਰਾਵੈ, ਪ੍ਰਭਾਵੈ ਬਿਨ ਸਾਸਤੀ ਰੱਖੈ, ਪ੍ਰਭਾਵੈ ਤਾਂ ਹਰ ਗੁਣ ਭਖ ਹੈ, ਪ੍ਰਭਾਵੈ ਤਾਂ ਪਤਿਤ ਧਾਰੈ ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਵਿਕਸੈ ਅੰਤਰ ਜਾਮੀ, ਜੂ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਰੁਖ ਤੇ ਕਿਆ ਹੋਇਆ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕੁਛ ਰੇ, ਜੋ ਤਿਸ ਭਾਵੈ ਸੋਈ ਕਰੀ ਅਣਜਾਣਤ ਵਿਖਿਆ ਮੈਂ ਰਚਿਆ ਹੈ, ਜੇ ਜਾਣਤੇ ਆਪਣੇ ਆਪ ਬਚੈ ਭਰਮੇ ਭੂਲਾ ਦਾ ਦੁਸਤਾ ਆਵੈ, ਨਿਮਕ ਮਾਂ ਚਾਰ ਕੁੰਟ ਫਿਰ ਆਵੈ, ਕਰ ਕਰ ਭਜਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੀ, ਛਿਰ ਮੈਂ ਨੀਚ ਕੀਟ ਕਉ ਰਾਜੂ, ਪਾਰ ਬ੍ਰਹਮ ਗਰੀਬ ਨਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਰਕਾਲ ਦਾ ਦਿਸ ਪ੍ਰਗਟਾਵੈ, ਜਾਂ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੇ ਜਗਦੀਸ਼, ਜੀਵ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣ ਤੇ ਆਪ ਬੜਾਈ, ਨਾਨਕ ਜੀਵ ਦੇਖ ਬੜਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੈ ਸੋਈ ਫੁੰਤੀਉ, ਕਭੂ ਊਚ ਨੀਚ ਮੈਂ ਬਸੈ, ਕਭੂ ਸੋ ਘਰ ਕਰੰਗ ਹੱਸੈ, ਕਭੂ ਨਿੰਦ ਚਿੰਨ ਵਿਵਹਾਰ, ਕਭੂ ਊ ਬਿਆਕਾਸ਼ ਪਿਆਲ, ਕਭੂ ਬੇਤਾ ਬ੍ਰਹਮ ਵਿਚਾਰ, ਨਾਨਕ ਆ ਮਿਲਾਵਣ ਹਾਰ, ਕਭੂ ਨਿਰਤ ਕਰੈ ਬਹੁ ਭਾਂਤ, ਕਭੂ ਸੋਏ ਰਹਿ ਦੰਦਾਤ, ਕਭੂ ਮਹਾਕ੍ਰੋਧ ਬਿਕਰਾਲ, ਕਭੂ ਸਰਬ ਕੀ ਹੋ ਤਵਾਲ, ਕਭੂ ਹੋਏ ਬਹਿ ਬੜ ਰਾਜਾ, ਕਭੂ ਭਿਖਾਰੀ ਨੀਚ ਕਾ ਸਾਜਾ, ਕਭੂ ਆਪ ਕੀਰਤਮੈ ਆਵੈ, ਕਭੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ, ਕਭੂ ਹੋਏ ਪੰਡਿਤ ਕਰੇ ਬਖਿਆਨ, ਕਭੂ ਮੋਨ ਧਾਰੀ ਲਾਵੈ ਧਿਆਨ, ਕਭੂ ਤਟ ਤੀਰਥ ਇਸ਼ਨਾਨ, ਕਭੂ ਸਿਧ ਸਾਧਿਕ ਮੁਗ ਗਿਆਨ, ਕਭੂ ਕੀਟ ਹਸਤ ਪਤੰਗ ਹੋਏ ਜੀਆ, ਨਿਕ ਜੋਨ ਭਰਮੈ ਪ੍ਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਪਰ ਨਾ ਕੋਈ, ਕਭੂ ਸਾਰ ਸੰਗਤੇ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਸਥਾਨ ਕਨੀ ਵਿਨਾਸ਼, ਮੰਤਨ ਨਾ ਵਰਤੇ ਕਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਬਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ, ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ नानक गर्भ गले अष्टपदी जिसके अंतर राज अभिमान सो नरक पाती हो स्वान जो जन मैं जो बनवंत सो होवत बिष्टा का जंत आपस को करमंत कहावे जन्म मरे बोझोन परमावे तन भूम का जो करे गुमान सो मूर्ख अंधा ज्ञान कर कृपा जिसके हृदय गरीबी बिसावे नानक ही मुक्त आगे सुख पावे धनवंता हुए कर गरबावे तृण समान का संग ना जावे बो लश्कर मानो कुपर करे आस उपल भीतरता का हुए विनाश सब ते आप जाने बलवंत किन में हुए जाए पसवंत किसे न बधाए आप हंकारी धर्म राय तिस करी कुवारी गुर प्रसार जा का मिटाए भवान सो जा नानक दरगाह परवान कोट कर्म करे हो तारी शरम पावे सगली बिरथारी अनक तपस्या करी हंकार नरक स्वर्ग फिर फिर अवतार अनक जतन करे आत्म नहीं द्रवे हर दरगाह को कैसे गवे आपस को जो भला कहावे तिसे भलाई निकट ना आवे सर्व की ने जाका मन होए कहो नानक ताकि निर्मल सोए जब लग जाने मोहि ते कछ होए तब इसको सुख नाहीं कोई जावे जाने मैं किस करता तब लग गर्भ जोर मैं फिरता जब तारे को बैरी मीत तब लग ने चल नाहीं चीत जब लग मोह मगन संग माई तब लग धर्म राय दी सजाई प्रभु कृपा ते बंधन टूटे गुरु प्रसाद नानक हों छूटे सहस खटे लख कौट तावे तृपत न आवे माया पाछै पावे अनक भोग भिख्या की करै न तृप्तावै खप खप मरै बिना संतोख नहीं कुराजै सुभन मनोरथ बिरति सब काजै नाम रंग सर्व सुख होई बड़भागी किसै प्राप्त होई करन करावन आपे आप सदा सदा नानक हर जाप करन करावन करनै हार इसके हाथ कहाँ विचार जैसी दृष्ट करे तैसा होए आपे आप व्यापरस होई जो किशकिनो सो अपना रंग सब ते दूर सबूं ते संग बूझै देखै करै बबी कि आपे अनेक वरै रबन सै आवे न जाए नानक सदी रह समाये आप उपदेश समझाया आप आपे रचिया सबके साथ आपकी नो अपन विस्तार सब कुछ उसका हो करने हार उस ते भिन्न कहो कि सोई थान तनंतर एक कै सोई अपने चले तब करने हार कौता कर रंग अपार मन में आप मन अपने माहे नानक कीमत कह न जाए सत सत सत प्रभ स्वामी गुर प्रसाद किने वखियानी सच सच सच सब कीना कोट मधि किने बिरला चीना भला भला भला तेरा रूप असुंदरी अपारिया रूप निर्मल निर्मल निर्मल तेरी बाणी ਘੜ ਘੜ ਸੁਣੀ ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਚਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ संत का दुखन यार जा कटै संत का दुखन जमती नहीं छुट्टै संत का दुखन सुख सब जाए संत का दुखन नरक में पाई संत का दुखन मत होए मलीन संत का दुखन सुबत हीन संत के हत्थे को रखे ना कोई संत के दुखन थान प्रष्ट होए संत कृपाल कृपा जी करै नानक संत संग निंदक भी तरै संत के दुखन तिमक पवै संतन के दुखन कागज लवै संतन के दुखन सर्प जोन पाए संत के दुखन त्रिग जोन करवाए संतन के दुखन तृष्णा में जलै संत के दुखन सब कुछ हलै संत के दुखन तेज सब जाए संत के दुखन नीच नीचाए संत दुखी का थाओ को नाहे नानक संत पावै ताउ ओए पी गत पाहे संत का नंदक महा अतताई संत का नंदक खिन टिक ना पाई संत का नंदक महा हत्यारा संत का नंदक परमेश्वर मारा संत का नंदक राज तहीन संत का नंदक दुखिया अर्धहीन संत के निंदक को सर्व रोग संत के निंदक को सदा बिजोग संत की निंदा दोख मैं दोख नानक संत पावै ता उसका पी होए मोख संत का दुखी सदा अपवित संत का दुखी किसे कानी मित संत के दुखी को डान लग गए संत के दुखी को सब त्याग संत का दुखी महाहंकारी संत का दुखी सदा भिखारी संत का दुखी जन्म मरै संत की दुख न सुख ते टरै संत के दुखी को नाही ठाउ नानक संत पावे तां लई मिलाए संत का दुखी अध बीज ते टूटै संत का दुखी कितै काज न पहुंचै संत के दुखी को ध्यान भरमाई है संत का दुखी उजड़ पाई है संत का दुखी अंतर ते थोथा जो सास बिना मृत की लोथा संत के दुखी की जड़ किछ नाही अपन बीजा पे ही खाहे संत के दुखी गोबर न रखनहार नानक संत भावे तां लाए उबार संत का दुखी बिलाए जो जल भी हुन मछली तड़फड़ाए संत का दुखी भूखा नहीं राजा जो पावक ईंधन नहीं त्रापै संत का दुखी छुट्टा अकेला जो बुआड़ तिल खेत माए दुहिला संत का दुखी धर्म ते रह

ਕਹੇ ਵਿਚਾਰ, ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ ਬੜ ਭਾਗੀ। ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਣੋ, ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਉ ਜਾਏ। ਅਸ਼ਟਪਦੀ ਮਾਨੋ ਕੀ ਟੇਕ ਬ੍ਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਹਿ ਦੀ ਰਹਿ ਅਗਾਏ, ਬਹੁਤ ਨ ਤ੍ਰਿਸ਼ਨਾ ਲੱਗ ਗਿਆ ਆਈ, ਮਾਰਿਆ ਰੱਖਿਆ ਇੱਕੋ ਆਪ, ਮਾਨੋ ਕਿ ਕਿਸ ਨਾਹੀ ਹਾਥ, ਇਸ ਕਾ ਹੁਕਮ ਬੂਝ ਸਕੋਏ, ਤਿਸ ਕਾ ਨਾਮ ਰੱਖਣ ਪੁਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਲੱਗ ਗਿਆ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੀ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹਿਲਾ ਕਰ ਲੈ ਜੀਉ, ਨੈਣੋ ਭੀਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਬਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ, ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਇੱਕੋ ਏਕ ਏਕ ਪਛਾਣੈ, ਇਤ ਤੁਤ ਕੀ ਸੋਝੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਝਿਆ ਹੈ, ਤਿਸ ਕੀ ਜਾਣੋ ਤ੍ਰਿਸ਼ਨਾ ਬੁੱਝਿਆ, ਸਾਧ ਸੰਗ ਹਰ ਹਰ ਜਸ ਕੈ, ਸਰਬ ਰੋਗ ਤਿਉ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਆ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਨ ਲੱਗ ਗਏ ਦੁੱਖ, ਜਿਸ ਕੋ ਹਰ ਪਰ ਮਨ ਚਿਤਾਵੈ, ਸੋ ਸੰਸੋ ਹਿਲਾ ਨਹੀਂ ਡੁਲਾਵੈ, ਜਿਸ ਪਰ ਆਪਣਾ ਕਿਰਪਾ ਕਰੈ, ਸੋ ਸੇਵਕੋ ਕਿਸਤੀ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧ ਸੀ ਜਿਆ, ਗੁਰਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲੇਤੇ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਾਇ ਥਾਪਿਓ ਥਾਪ, ਅਵਿਨਾਸ਼ੀ ਨਾਹੀ ਕਿਛ ਖੰਡ, ਧਾਰਨ ਧਾਰਿਓ ਬ੍ਰਹਮੰਡ, ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਚਿੰਨ ਪ੍ਰਭ ਜਾਤਾ ਸੋ ਸ਼ੋਭਾਵੰਤ, ਸਗਲ ਸੰਸਾਰ ਉਧਰੇ ਧਨਵੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੈ ਬੜਭਾਗੈ, ਨਾਮ ਜਪਤ ਪਾਵੈ ਵਿਸ਼ਰਾਮ, ਨਾਨਕ ਤਿੰਨ ਪੁਰਖੋ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿ ਸੁਭਾਈ ਹੋਵੈ ਸੋ ਹੋਈ, ਕਰਨੈ ਹਰ ਪਛਾਣੈ ਸੋਈ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਦੀ ਉਪਜੇ ਤਿਸ ਮਾਹੇ ਸਮਾਏ, ਹੋਏ ਸੁਖ ਨਿਧਾਨ ਊਨੋ ਬਣ ਆਏ, ਆਪ ਸਿਖਾਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਾਨਣ ਹਾਰ, ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ ਹੈ, ਰੇਵਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ, ਆਪਣੇ ਕੀ ਆ ਕਛੂ ਨਾ ਹੋਏ, ਜੇ ਸੌ ਪ੍ਰਾਣੀ ਲੋਚੈ ਕੋਏ, ਤਿਸ ਵੇ ਨਾਹੀਂ ਤੇਰਾ ਕਿਛ ਕਾਮਗਤ, ਨਾਨਕ ਜਾਪੀ ਖਰ ਨਾਮ ਰੂਪ, ਪੰਤ ਹੋਏ ਨਾਹੀਂ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕੁਛ ਤਿਸ ਕਾ ਦੀ ਹੈ ਦਰਬ ਹੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋਹੇ ਬਹਿ ਦਾ ਤਾਰ, ਤਿਸ ਦਿਨ ਹਾਰ ਜਾਣੈ ਗਵਾਰ, ਜਿਸ ਗੁਰ ਪ੍ਰਸਾਦ ਟੁੱਟੈ ਹੈ ਰੋਗ, ਨਾਨਕ ਸੋਜਨ ਸਦਾ ਰੋਗ, ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨਾਇਆ ਥੰਮਣ, ਜਿਉਂ ਪਾਖੰਡ ਨਾਵ ਝੜਤ ਰਹਿ, ਪ੍ਰਾਣੀ ਗੁਰ ਚਰਨ ਲਗਤ ਨਿਸਤਰ ਆਏ, ਜਿਉਂ ਅੰਧ ਕਰ ਦੀਪਕ ਪ੍ਰਗਾਸ਼, ਗੁਰਦਰਸ਼ਨ ਦੀਕ ਮਨ ਹੋਏ ਵਿਗਾਸ, ਜਿਉਂ ਮਹਾਂ ਧਿਆਨ ਮੈਂ ਮਾਰਗ ਪਾਵੈ, ਤਿਉਂ ਸਾਰੂ ਸੰਗਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਂਚੋ ਧੂਰ, ਨਾਨਕੀ ਹਰ ਲੋਚਾ ਪੂਰ, ਮਨਬੂਰ ਕਾਹੇ ਬਿਲਾਈਐ, ਪੁਰਬ ਲਿਖੀ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵ ਹਰ ਅਵਰ ਤਿਆਗ ਤੂੰ, ਤਿਸੇ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ, ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ, ਕੌਣ ਬਸਤਿਆ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ, ਰਾਮ ਨਾਮ ਜਾ ਫਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜਬ ਮਾਨ ਲਿਖ ਮਨ ਮੂਲ, ਰਾਮ ਨਾਮ ਹਿਰਦੇ ਮੈਂ ਤੂ ਲਾਦ ਕੀ, ਸੰਤਾਂ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ ਮੁਖ ਉਜਲਾ, ਦਰਗਾਹ ਸੋਈ ਵਾਪਾਰ, ਵਿਰਲਾ ਵਾਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰ ਹੈ, ਚਰਨ ਸਾਰ ਕੇ ਧੋਏ ਧੋਏ ਪੀਓ, ਅਰਪ ਸਾਰ ਕੋ ਆਪਣਾ ਜੀਉ, ਸਾਰ ਕੀ ਉਤਸਾਰ ਕੀ ਧੂਰ ਕਰੋ, ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ, ਸਾਧ ਸੇਵਾ ਬੜਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਏ, ਅਨਕ ਬਿਗਨ ਤੇ ਸਾਧੂ ਰੱਖ ਹੈ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖ ਹੈ, ਓਟ ਗਹੀ ਸੰਤਾਂ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤ ਕੋ ਜੀਵਾਲਨ ਹਾਰ, ਭੂਕੇ ਕੋ ਦੇਵ ਤੇ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਗੇ ਕਾ ਲੈਣਾ ਪਾਹੇ, ਸਭ ਕੁਛ ਤਿਸ ਕਾ ਕਰਨੈ ਯੋਗ, ਤਿਸ ਬਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਸ ਨਿਰਮਲੀ ਕਰਨੀ, ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋਜਾ ਨਿਰਮਲ ਤੀਆ, ਜਾ ਕੇ ਮਨ ਗੁਰ ਕੀ ਪ੍ਰਤੀਤ,

ਤਿਸ ਜਣ ਆਵੈ ਹਰ ਪ੍ਰਭਜੀਤ, ਭਗਤ ਭਗਤ ਸੁਣੀਐ ਤੇ ਲੋਇ ਜਾਂ ਕਹਿਰ ਦੈ ਇੱਕ ਹੋਇ। ਭਗਤ ਭਗਤ ਸੁਣੀਐ ਤੇ ਲੋਇ ਜਾਂ ਕਹਿਰ ਦੈ ਇੱਕ ਹੋਇ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤਿਮੁਖ ਕਹਿਤ। ਸਾਚੀ ਦ੍ਰਿੜ ਸੱਚ ਆਕਾਰ, ਸੱਚ ਵਰਤੈ ਸੱਚ ਆਪਾਸਾਰੂ। ਤਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਾਣੋ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕਿਛੁ, ਤ੍ਰਿਹ ਗੁਣ ਤੇ ਪ੍ਰਭ ਪਿੰਨਾ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਠਪਦੀ ਅਵਿਨਾਸੀ ਭ੍ਰਮਨ ਮੈਂ ਰਾਖ ਮਾਨੋ, ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰ ਨਾਹੀਂ ਕਿਛ ਕੋਏ। ਸਰਬ ਨਿਰੰਤਰ ਏਕੋ ਸੋਏ, ਆਪੇ ਵੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸਜਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ਾਨ ਸਾਹ, ਤੇਰੇ ਕੀ ਚਰਨੀ ਪਾਓ। ਨਾਨਕ ਹੈ ਮਨ ਹਨਰਾਓ, ਮਨਸ਼ਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾਂ ਕਾ ਨੇਤਰ ਹੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਰ ਜਾਂ ਕਹਿ, ਸਰਬ ਥੋਕ ਸੁਣੀਐ ਕਰਤਾ ਕਹਿ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸ਼ਰ, ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ। ਨਾਨਕ ਤਿਸ ਪੁਰ ਕਾ ਕਿਨੇ ਅੰਤ ਨਾ ਪਾਇਆ, ਜਾਂ ਕੀ ਲੀਲਾ ਕੀ ਮਿਤ ਨਾਹੀਂ, ਸਗਲ ਦੇਵ ਹਾਰੇ ਅਵਗਾਹ ਹੈ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣਾ ਸੂਤ। ਸੁਮਤ ਗਿਆਨ ਧਿਆਨ ਜਾਂਦੇ ਜਾਂ ਦਾਸ ਨਾਮ ਧਿਆਵੈ ਸੀ, ਤੇ ਗੁਣ ਮੈਂ ਜਾਂ ਕੋ ਪ੍ਰਭਾਏ। ਜਨਮ ਮੇਰਾ ਫਿਰ ਆਵੈ ਜਾਏ, ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਣਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਂ ਕੇ ਰੰਗ, ਨਾਨਾ ਭੇ ਕਰੈ ਕਰੰਗ, ਨਾਨਾ ਬਿਰਖੀ ਨੂੰ ਵਿਸਤਾਰ, ਪ੍ਰਭ ਅਵਿਨਾਸ਼ੀ ਏਕੰਕਾਰ। ਨਾਨਾ ਚਲਿਤ ਕਰੀ ਕਨ ਮਾਹੇ, ਪੂਰੇ ਪੂਰਨ ਸਭ ਠਾਏ, ਨਾਨਾ ਬਿਰ ਕਰ ਵਰਤ ਬਣਾਈ। ਆਪਣੀ ਕੀਮਤ ਆਪੇ ਪਾਈ, ਸਭ ਕਰ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਕਾਸ਼ ਪਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਮ, ਨਾਮ ਕੇ ਸੰਗੁਦਰੇ ਸੁਣ ਸ਼ਰਵਣ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਂ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਮਾਏ ਸਮਾਣੀ, ਸਤ ਕਰਮ ਜਾਂ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤੇ ਸਹਿ ਸਭ ਭਲੀ। ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕਰਦੈ ਪ੍ਰਵੇਸ਼, ਸਤ ਨਿਰਤ ਬੂਝਾ ਜੇ ਕੋਈ, ਨਾਮ ਜਪ ਤਾਂ ਕੀ ਗਤ ਹੋਏ, ਆਪ ਸਤ ਕੀ ਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਟ ਸੁ ਕਰਨੈ ਹਾਰੇ, ਵਰ ਨਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀ ਆ। ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤਸਾਇਆ ਸਵਾਰ, ਪ੍ਰਭ ਕੇ ਰੰਗ ਰਾਜ ਜਨ ਰਹੀ, ਗੁਰ ਕੇ ਬਚਨ ਪਦਾਰਥ ਲਹੀ। ਓਹੇ ਦਾਤੇ ਦੁੱਖ ਕਟਨਹਾਰ, ਜਨ ਕੈ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੁਵੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ, ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸੱਤ, ਸੱਤ ਪਰਸਨਹਾਰ, ਪੂਜਾ ਸੱਤ, ਸੱਤ ਸੇਵਦਾਰ, ਦਰਸ਼ਨ ਸੱਤ, ਸੱਤ ਭੇਖਣਹਾਰ, ਨਾਮ ਸੱਤ, ਸੱਤ ਧਿਆਵਣਹਾਰ, ਆਪ ਸੱਤ, ਸੱਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸੱਤ, ਸੱਤ ਪ੍ਰਭ ਬਖਤਾ, ਸੁਰਤ ਸੱਤ, ਸੱਤ ਜਸੁਣਤਾ, ਬੁੱਝਣ ਹਾਰ ਕਉ ਸੱਤ ਸਭ ਹੋਏ, ਨਾਨਕ ਸੱਤ ਸੱਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਨਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲਈ ਬਸਤ ਗਡਾਈ, ਤਾਂ ਕੋ ਭਿੰਨ ਕਹਿਣਾ ਜਾਈ, ਬੂਝਾ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਹੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਹੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ। ਆਪਣੇ ਜਨ ਕਾ ਪਰਦਾ ਢੱਕੈ, ਆਪਣੇ ਸੇਵਕ ਹੀ ਸਰ ਪਰ ਰੱਖੈ, ਆਪਣੇ ਦਸ ਕੋ ਦੀ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਹੀ ਆਪ ਪਤ ਰੱਖੈ, ਤਾਂ ਕਿ ਗਤਮਿਤ ਕੋਈ ਨਾ ਲਾਕੇ, ਪ੍ਰਭ ਕੇ ਸੇਵਕ ਕੋ ਕੂ ਨਾ ਪਹੁੰਚੈ, ਪ੍ਰਭ ਕੇ ਸੇਵਕ ਗੂਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੰਦ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰੱਖੈ, ਭਸਮ ਗ੍ਰਹਿ ਲਸ਼ਕਰ ਕੋਟ ਲਾਖੈ, ਜਿਸ ਕਾ ਸਾਸਨ ਕਾਢ ਤਾਪ, ਤਾਂ ਕੋ ਰਾਖ ਦੇ ਕਰ ਹਾਥ, ਮਾਨਸ ਯਤਨ ਕਰਤ ਬੋ ਭਾਂਤ, ਤਿਸ ਕੇ ਕਰਤ ਬਿਰਥੇ ਜਾਤ।
मारै न राखै अवर न कोई, सर्ब जियां का राखा सोई, काहे सोच करै रे प्राणी। जप नानक प्रभ लख बडाणी, बारंबार बार प्रभ जपियै, पी अमृत ए मन तंत्र पियै। नाम रतन जिन गुर मुख पाया, तिसके शब्द नहीं दृटाया। नाम तन नाम रूप रंग, नामो सुकर नाम का संग, नाम रस जो जंतर तने, मंत्र नाम में नाम समाने, उठत बैठत सोबत नाम, कहो नानक जन कै सर काम। बोलो जस जीव रात, प्रभ अपने जन की निदात, करे भगत आत्म कै चाई, प्रभ अपने सुरह समाय। जो हुआ हो सो जानै, प्रभ अपने का हुक्म पछानै, तिसकी महिमा कौन बखानो, तिसका गुण कै एक न जानो। आठ पहर प्रभ बसें हजूरे, कहो नानक से ही जन पूरे। मन मेरे तिन की ओट ले हे, मन तन अपना तिन जन दे हे। जिन जानी अपना प्रभु पछाता, सो जन सर्व थोक का दाता। तिसकी शरण सर्व सुख पावे, तिसके दर सब पाप मिटावे। अवर सियान पसगली शाड, तिस जान की तू सेवा लागू। आवन जान न होवी तेरा, नानक तिस जन के पूजो सद पैरा। सलोक सत पुरख जिन जानिया, सतगुर तिसका नाओ, तिसकै संग सिख उधरै, नानक हर गुण गाओ। अष्टपदी। सतगुर सिखी करै प्रतपाल, सेव को गुरु सदा दयाल। सिखी गुर दुरमत मलहरै, गुर बचनी हर नाम उचरै। सतगुर सिख के बंधन काटै, गुर का सिख विकार ते हटै। सतगुर सिख को नाम धन दे, गुर का सिख वडभागी हे। सतगुर सिख का हलत पलत सवारै, नानक सतगुर सिख कहो जी नाल समारै। गुर कै गृह सेवक जो रहै, गुर की आग्या मन में सहै। आपस कहो कर कश ना जनावै, हर हर नाम हृदय सत्यावै। मन बेचै सतगुर कै पास, तिसे वके कारज रास। सेवा करत होए नेकामी, तिसको हो परापत स्वामी। अपनी कृपा जे साप करे, नानक सो सेवक गुर की मत ले। बीस बिस्वे गुर का मन मानै, सो सेवक परमेश्वर की गत जानै। सो सतगुर जिस हृदय हर नाउ, एक बार गुर को बल जाऊं, सर्व निदान जी का दाता। आठ पहर पार ब्रह्म रंग राता, ब्रह्म है जन जन में पार ब्रह्म। एक है अपना ही कश भरम, सह सियाणप लै ना जाइए, नानक ऐसा गुर बड़भागी पाइय। सफल दर्शन पेखत पनीत, परसत चरण गत निलमरीत। भेट संग राम गुण रवे, पार ब्रह्म की दरगाह गवे। सुनकर बचन करना गाने, मन संतोखा तंपतिया ने। पूरा गुर आख्यो जाक मंत्र, अमृत दृष्ट पेखा होए संत। गुण बेअंत कीमत नहीं पाए, नानक जिस भावै तसलै मिलाए। जी भाई एक उस्तत अनेक, सतपुरख पूर्ण विवेक। काहू बोल न पहुंचर प्राणी, अगामी गुचर परम दरबाणी। निराहार निर्वैर सुखदाई, तां की कीमत किने न पाई। अनेक भगत बंधन नित करें, चरण कमल हृदय सिमरै। सत बलिहारी सतगुरु अपने, नानक जिस प्रसाद ऐसा प्रभ जपने। एह हर रस पावै जन कोय, अमृत पीवै अमर सोए। उस पुर का नाही कदी बिनाशु, जाके मन प्रगटे गुणतासु। आठ पैर हर का नाम ली, सच उपदेश सेवक को दी। वो माया कै संग न ली, मन में राखे हर हर एक। अंधकार दीपक प्रगाशी, नानक भर बो दुख ताते नासे। तपत माहे ठांड वरताई, आनंद पया दुख न ठे पाई। जन्म मरण के मिटे अंदेशे, साधु के पूर्ण उपदेशे। भौ चूका निरभउ होए बसे, सगल ब्याध मन ते खै नसे। जिसका सा तिन कृपा धारी, सासंग जमना मरारी। खित पाई चूकी परम गावन, सुन नानक हर हर जस सरवन। निर्गुण आप सरगुण पीओ ही, कला धार जिन सगली मोही। अपने चरित प्रभाव बनाए, अपनी कीमत आपे पाए। हर बिन दूजा नाही कोई, सर्व निरंतर एको सोए। ओत पोत रव्या रूप रंग, भय प्रगाश साध कै संग। रच रचना अपन

ਬਿਨ ਭਜਨਾ ਦਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰੋ ਪਾਪ ਸਮੀਤ ਵਿਸਾਰੋ, ਚਰਨ ਕਮੜਦ ਮੈਂ ਉਰਧਾਰੋ, ਕਰਨ ਕਾਰਨ ਸੁਪ੍ਰਭ ਸਮਰੱਥ, ਦ੍ਰਿੜ ਕਰ ਗਉ ਨਾਮ ਹਰ ਵਥ, ਏ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੂ ਮਨ ਮਾਹੀ ਸਰਬਰੋ।

ਸਿਮਰ ਸੁਖ ਪਾਓ, ਆਪ ਜਪੋ ਅਬਰਹ ਨਾਮ ਜਪਾਓ। ਭਗਤ ਪਾਇ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ। ਸਰਬ ਕਲਿਆਣ ਸੂਖ ਨਿੰਦ ਨਾਮ, ਬੂਢਨ ਜਤ ਪਾਏ ਬਿਸ਼ਰਾਮ। ਸਗਲ ਦੁੱਖ ਕਾ ਹੋਵਤ ਨਾਸ਼, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤਨ ਅੰਤਰ ਇਹੀ ਸੁਆਓ। ਨਿਤਰੋਂ ਭੇਖ ਦਰਸ਼ਕ ਹੋਏ, ਮਨ ਬਿਕਸੈ ਸਾਧ ਚਰਨ ਧੋਏ। ਭਗਤ ਜਨਾ ਕੇ ਮੰਤਰ ਰੰਗ, ਬਿਰਲਾ ਕੂ ਪਾਵੇ ਸੰਗ। ਏਕ ਬਸਤੀ ਜੈਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਿਆ। ਤਾਂ ਕੀ ਉਪਮਾ ਕਈ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਬਛਲ ਸਦਾ ਕਿਰਪਾਲ। ਅਨਾਥ ਨਾਦ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰੂ, ਭਗਤ ਜਨਾ ਕੇ ਪੁਰਾਣੇ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੇ ਮਨ ਹੀਤ। ਹਮ ਨਿਰਗੁਣੀ ਯਾਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਸਰਬ ਵੈਕੁੰਠ ਮੁਕਤ ਮੋਕ ਪਾਏ, ਏਕ ਨਿਮ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁਕਰਨੀ

ਸਰਬ ਸੂਖ ਨਾਨਕ ਪ੍ਰਗਾਸ਼ ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਵ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਕਮਾਤ ਜਬ ਇਸਕਾ ਵਰਨ ਚਿਹ ਨਾ ਜਾਪਤ ਤਬ ਹਰਕ ਸੋਗ ਕਹੁ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲਿਆ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਉ ਕਿਸ ਕੋ ਗਨੀ ਜਬ ਇਕ ਹਰਿਆ ਗਾਮਿਆ ਪਾਰ ਤਬ ਨਰਕ ਸੁਰ ਕਉ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਇ ਤਬ ਸ਼ਿਵ ਸ਼ਕਤ ਕਹੋ ਕਿਤ ਠਾਇ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਮਰ ਨਡਰ ਕਵਨ ਕਤ ਡਰੈ ਆਪਨ ਚਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਾਮਿ ਅਪਾਰ ਅਵਿਨਾਸ਼ੀ ਸੁਖ ਆਪਨ ਆਸਨ ਤਹਾਂ ਜਨਮ ਮਰਨ ਕਉ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਭਿਗਤਿ ਅਗੋਚਰ ਪ੍ਰਭੇ ਕਾ ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹਾਂ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਾਂ ਬਿਨ ਮੈਲ ਕਹੋ ਕਿਆ ਧੋਤਾ ਜਹਾਂ ਨਿਰੰਜਨ ਨਿਰੰਕਾਰ ਨਿਰਵਾਣ ਤਾਂ ਕੌਣ ਕੁਮਾਨ ਕੌਣ ਅਭਿਮਾਨ ਜਹਾਂ ਸਰੂਪ ਕੇਵਲ ਜਗਦੀਸ਼ ਤਾਂ ਛਲ ਛਿਦਰ ਲਗਤ ਕਉ ਕੀਸ ਜਹਾਂ ਜੋ ਸਰੂਪੀ ਜੋ ਸੰਗ ਸਮਾਵੈ ਤਾਂ ਕਿਸੈ ਭੂਕਮ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰੁ ਨਾਨਕ ਕਰਤੇ ਕਾ ਨਾਹੀ ਸ਼ੁਮਾਰੁ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਾਂ ਸਰਬ ਕਲਾ ਆਪੇ ਪ੍ਰਬੀਨ ਤਾਂ ਵੀਰ ਕਤੀਬ ਕਹਾਂ ਕੁਚੀਨ ਜਬ ਆਪਣੇ ਆਪ ਆਪੁਰ ਧਾਰ ਹੈ ਤੋ ਸ਼ਗਨ ਆਪ ਸ਼ਗਨ ਕਹਾਂ ਵਿਚਾਰ ਹੈ ਜਾਂ ਆਪਣ ਊਚ ਆਪਣੇ ਆਪ ਨੀਰਾ ਤਾਂ ਕੌਣ ਠਾਕੁਰ ਕੌਣ ਕਹੀਐ ਚੀਰਾ ਬਿਸਮਨ ਬਿਸਮਰ ਹੀ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹਾਂ ਅਸ਼ਾਲ ਅਸ਼ੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪਿਆਦੀਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਹਾਂ ਇੱਕ ਹੈ ਏਕ ਏਕ ਭਗਵੰਤਾ ਤਾਂ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹਾਂ ਆਪਣੇ ਆਪ ਆਪ ਪਤੀਆਰਾ ਤਾਂ ਕੌਣ ਕਥੈ ਕੌਣ ਸੁਣੈ ਹਾਰਾ ਬਹੁ ਬੇਅੰਤੀ ਉਤੇ ਉਚਾ ਨਾਨਕ ਆਪਸ ਕਉ ਆਪੈ ਪਹੁੰਚਾ ਜਾਂ ਅਪ੍ਰਚਿਉ ਪ੍ਰਪੰਚ ਆਕਾਰ ਤੇ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤਾਂ ਭਈ ਕਹਾਵਤ ਕਉ ਨਰਕ ਕਉ ਸੁਰਗ ਬਚਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਭਾਰ ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਇੱਕ ਜਹਾਂ ਅਭਿਗਤ ਭਗਤ ਹਾਂ।

ਨਾਨਕੀ ਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾ ਰੂ ਅਸ਼ਟਪਦੀ। ਆਪ ਕਥ ਹੈ, ਆਪ ਸੁਣਨਾ ਹਾਰ, ਆਪੇ ਏਕ ਆ ਵਿਸਥਾਰ। ਜਾਂ ਤੁਸ ਭਾਵੈ ਤਾਂ ਸ੍ਰਿਸ਼ਟ ਉਪਾਈ, ਆਪਣੇ ਭਾਣੇ ਲਈ ਸਮਾਈ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ। ਜਾਗੋ ਪ੍ਰਭ ਜੀਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸ਼ੀ ਤਤ ਕਵਿਤਾ, ਨਾਨਕ ਸਗਲ ਸ੍ਰਿਸ਼ਟ ਕਾ ਜੀਤਾ। ਜੀ ਜੰਤਰ ਸਭ ਤਾਂ ਕਹਿ ਹਾਥ, ਦੀਨ ਦਇਆਲ ਅਨਾਥ ਕੋ ਨਾਥ। ਜਿਸ ਰੱਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ। ਜਿਸ ਰੱਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ। ਤਿਸ ਤਾ ਜਬਰ ਕਹਾਂ ਕੋ ਜਾਏ, ਸਭ ਸ੍ਰੀ ਨਿਰੰਜਨ ਰਾਏ। ਜੀ ਕੀ ਜੋਤ ਜਾਂ ਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ। ਪੂਰਨ ਪੂਰ ਰਹੇ ਦਇਆਲੂ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਵ ਜਾਣੈ ਆਪ, ਅੰਤਰ ਜਾਮੀ ਰਹਿਓ ਬਿਆਪ। ਪ੍ਰਤ ਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਂਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰੇ ਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ। ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅੰਦਨ ਪੂਜਾ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਆਟ ਪਹਿਰ ਪ੍ਰਭ ਭੇਖੋ ਨੇਰਾ, ਮਿਟੇ ਅਗਿਆਨ ਬਿਨ ਸਹਿ ਅੰਧੇਰਾ। ਸੋਹਣੇ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਾਲਤ ਪਲ ਦੋਇ ਲਿਓ ਸਵਾਰ, ਰਾਮ ਨਾਮ ਯੰਤਰ ਉਧਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤੇ ਸਾਚ ਪ੍ਰੀਖਿਆ। ਮਨ ਤਨ ਨਾਮ ਜਪੋ ਲਿਬਲਾਏ, ਦੁੱਖ ਦਰਦ ਮਨ ਤੇ ਪਉ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਕੇ ਉਤਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਉਰ ਨਾ ਆਵੈ ਜਾਹੇ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਣ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰੀ ਉਪਰ ਠਾਡਾ ਗੁਰ ਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾਂ ਕੀ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਤਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋਹਤ ਨਿਹਾਲ, ਤਾਂ ਕਹਿ ਨਿਕਟ ਨਾ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ਼। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਰੀ ਇੱਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੀ। ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਸੁਨ ਸਵਾਦ ਅਨਹਤਾ ਨਾਦ, ਕਹਿਣ ਨਾ ਜਾਈਏ ਚਰਜੁ ਇਸਮਾਦ। ਤਿੰਨ ਦੇਖਿਆ ਜਿਸੇ ਆਪ ਦਿਖਾਏ, ਨਾਨਕ ਤੇ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟਘਟ ਵਿਆਪਰਿਆ ਭਗਵੰਤ। ਧਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਣਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈਸੰਤਰ ਮਾਏ, ਚਾਰ ਕੁੰਟ ਦਾਹ ਦਿਸ਼ੇ ਸਮਾਏ। ਤਿਸ ਤੇ ਪਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੀਰ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਭੂ ਡੋਲੈ। ਸਰਬ ਕਲਾ ਕਰਕੇ ਲੈ ਕੇ ਲ ਬੋਲ ਨ ਪਾਈਆ ਗੁਣਾ ਅਮੋਲ। ਸਰਬ ਜੋਤ ਮੈਂ ਜਾਂ ਕੀ ਜੋਤ, ਧਾਰ ਰਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ਼, ਨਾਨਕ ਤਿਨ ਮੈਂ ਹੀ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸ਼ੁਭ ਬਚਨ, ਸਰਬਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮੰਨੈ, ਕਰਨ ਕਰਾਵਨ ਹਰ ਪ੍ਰਭ ਜਾਣੈ। ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ। ਅਨ ਕਲਾ ਲਖੀ ਨਾ ਜਾਏ, ਜਿਸ ਭਾਵੇ ਤਿਸ ਲਈ ਮਿਲਾਏ।
कवन निकट, कवन कही है दूर आपे आप या भरपूर, अंतरगत साप जिन आए, नानक तिस जन आप बुझाए, सर्व भूति आप बरतारा, सर्व नैनी आप पीखण हारा, सगल समगरी जाका तना, आपन जस आप ही सुना, आवन जाने खेल बनाया, आज्ञाकारी की नी माया, सब कै मद अलिपतो रहे, जो कुछ कहना स्वापे कहे, आज्ञा आवे आज्ञा जाए, नानक जा पवै तलै समाए, इसते होए सुनाही बुराई उरै कहो किने कश करा, आप भला करतू तत नी की आपे जाने अपने जी की, आप साच धारी सब साच, ओत पोत अपन संगराच, ता कि गत मित कही ना जाए, दूसर होए ता सोझी पाए, तिसका किया सब प्रवान, गुर प्रसाद नानक की जान, जो जाने ते सदा सुख होए, जो जाने ते सदा सुख होए, आप मिलाए लाए प्रभु सोए, ओ तनवंत कुलवंत पतवंत, जीवन मुक्त जिस हृदय भगवंत, तन तन तन जाने आया, जिस प्रसाद सब जगत तराया, जाने आवन का इह सुआओ, जान कै संग चित आवै नाओ, आप मुक्त मुक्त

0: ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਪਰਮਸਕਾਰ ਸਤਸੰਗ ਜੀ, ਸਤਿਗੁਰ ਦੀ ਰਹਿਮਤ ਹੋਈ ਹੈ, ਸਤਿਗੁਰ ਨੇ ਕਿਰਪਾ ਕੀਤੀ ਹੈ। ਭਾਈ ਬਲਵਿੰਦਰ ਸਿੰਘ ਦੇ ਪਰਿਵਾਰ, ਬੀਬੀ ਕੁਲਦੀਪ ਕੌਰ ਮੱਲੀ ਦੇ ਗ੍ਰਹਿ ਵਿਖੇ ਪੋਤੀ ਦੀ ਦਾਤ, ਅਤੇ ਭਾਈ ਬਲਹਾਰ ਸਿੰਘ, ਕੁਲਵਿੰਦਰ ਕੌਰ ਸਮਰਾ ਦੇ ਗ੍ਰਹਿ ਵਿਖੇ ਦੋਹਤੀ ਦੀ ਦਾਤ, ਭਾਈ ਇੰਦਰਜੀਤ ਸਿੰਘ ਅਤੇ ਬੀਜੀ ਰਮਨਪ੍ਰੀਤ ਕੌਰ ਦੇ ਗ੍ਰਹਿ ਵਿਖੇ ਪੁੱਤਰੀ ਦੀ ਦਾਤ ਬਖਸ਼ੀ ਹੈ। ਬੱਚੀ ਜੀਵਨ ਕੌਰ ਨੇ ਜਨਮ ਲਿਆ ਸ਼ੁਕਰਾਨੇ ਵਜੋਂ, ਅਤੇ ਕਾਕਾ ਨਿਵਾਸ ਸਿੰਘ ਦੀ ਚੜ੍ਹਦੀ ਕਲਾ ਲਈ ਪਰਿਵਾਰ ਵੱਲੋਂ ਆਪ ਸੰਗਤਾਂ ਦੇ ਗੁਰੂ ਦੇ ਚਰਨ ਪ੍ਰਸੰਨ ਕੀਤੇ ਜਾ ਰਹੇ ਨੇ। ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ ਸੀ, ਆਪ ਨੇ ਸ਼ਰਧਾ ਭਾਵ ਅਤੇ ਪਿਆਰ ਦੇ ਨਾਲ ਸਰਵ ਕੀਤੇ ਨੇ। ਸੰਪੂਰਨ ਨੇ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਨੂੰ ਸੁਖਮਨੀ ਸਾਹਿਬ ਦੇ ਪਾਠ ਸਰਵ ਕਰਾਏ ਨੇ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼। ਬਹੁਤ ਬਹੁਤ ਵਧਾਈਆਂ ਪਰਿਵਾਰ ਨੂੰ। ਸੋ ਪਰਿਵਾਰ ਵੱਲੋਂ ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਹਾਸੀਆਂ ਭਰ ਕੇ ਉਹਨਾਂ ਦੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਦੀ ਬਖਸ਼ੀਆਂ ਦੇ ਪਾਤਰ ਬਣ ਰਹੇ ਜੇ। ਪਰਿਵਾਰ ਵੱਲੋਂ ਸਭ ਵਾਸਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਤੋ ਹੁਣ ਪਰਿਵਾਰ ਵੱਲੋਂ ਕੀਰਤਨ ਦੀ ਸੇਵਾ ਹੈ। ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਅੰਮ੍ਰਿਤਸਰ ਸਾਹਿਬ ਵਾਲਾ ਜਥਾ ਆਪ ਜੀ ਨੂੰ 12:20 ਤੱਕ ਕੀਰਤਨ ਸਰਵਣ ਕਰਨਗੇ, ਉਸ ਤੋਂ ਬਾਅਦ ਅਰਦਾਸ ਹੋਏਗੀ। ਅਰਦਾਸ ਵਿੱਚ ਪਰਿਵਾਰ ਨੂੰ ਬੇਨਤੀ ਹੈ ਸ਼ਾਮਿਲ ਹੋਣਾ, ਅਤੇ ਅਰਦਾਸ ਤੋਂ ਬਾਅਦ ਮੈਂ ਬੱਚੀ ਨੂੰ ਇਹਦੇ ਲਈ ਜਿਹੜਾ ਕੋਂਗਰੈਚੁਲੇਸ਼ਨ ਵਧਾਈ ਦਾ ਇੱਕ ਸਰਟੀਫਿਕੇਟ ਦੇਵਾਂਗਾ, ਬੱਚੀ ਨੂੰ ਦਰਬਾਰ 'ਚ ਹੀ ਰੱਖਣਾ। ਆਓ ਬੜੇ ਪਿਆਰ ਨਾਲ ਭਾਈ ਜਸਵਿੰਦਰ ਸਿੰਘ ਜੀ ਦੇ ਜਥੇ ਪਾਸੋਂ 12:20 ਤੱਕ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਸਤਿਗੁਰਾਂ ਜੀ ਨੇ ਕਿਰਪਾ ਕੀਤੀ। ਪਰਿਵਾਰ ਦੀ ਝੋਲੀ ਵਿੱਚ ਸੋਹਣੇ ਸੁਹਾਵਣੇ ਸਮੇਂ ਮਾਲਕ ਨੇ ਬਖਸ਼ਿਸ਼ ਕੀਤੇ। ਉਸ ਪਰਮਾਤਮਾ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਹੋਇਆ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਬਾਣੀ ਦੇ ਪ੍ਰਵਾਹ ਅੰਮ੍ਰਿਤਮਈ ਕੀਰਤਨ ਦੇ ਪ੍ਰਵਾਹ ਪਰਿਵਾਰ ਵੱਲੋਂ ਚਲਾਏ ਗਏ। ਸਤਿਗੁਰੂ ਜੀ ਕਿਰਪਾ ਕਰਨ ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ। ਉਸ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈਣਾ ਬੜੇ ਵੱਡੇ ਭਾਗਾਂ ਵਾਲੀ ਗੱਲ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ। ਸੋ ਸਤਿਗੁਰਾਂ ਜੀ ਨੇ ਕਿਰਪਾ ਕੀਤੀ, ਪਰਿਵਾਰ 'ਤੇ ਤਰੁੱਠੇ, ਤਰੁੱਠ ਕੇ ਪਰਿਵਾਰ ਪਾਸੋਂ ਆਪਣੀਆਂ ਸੇਵਾਵਾਂ ਮਾਲਕ ਨੇ ਆਪ ਲੈਣੀਆਂ ਕੀਤੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ। ਇਸ ਤਰ੍ਹਾਂ ਹੀ ਪਰਿਵਾਰ ਦੇ ਰਹਿੰਦੇ ਕਾਰਜਾਂ ਵਿੱਚ ਮਾਲਕ ਜੀ ਸਹਾਈ ਹੋ ਕੇ ਕਾਰਜਾਂ ਨੂੰ ਨਿਰਗੁਣਤਾ ਸਹਿਤ ਸੰਪੂਰਨ ਕਰਨ। ਆਓ ਰਲ ਮਿਲ ਕੇ ਸ਼੍ਰੀ ਪੁਨੀ ਅਨੰਦ ਸਾਹਿਬ ਉਪਰੰਤ ਅਰਦਾਸ, ਫਿਰ ਸੰਪੂਰਨ ਦੀਵਾਨਾਂ ਦੀ ਸਮਾਪਤੀ ਹੋਏਗੀ ਜੀ।

0: ਵਾਹਿਗੁਰੂ ਜੀ ਕਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਭ ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਉਚੈ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦੁ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਧਾਏ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਧਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਹੋਏ ਸਿੱਕਿਤ ਕੇ ਸਾਸ ਵਾਸ ਸਤਸੰਗ ਨਿਭਾਈ ਧਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੇ ਓਨੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਵ ਦਾ ਕੋਟਾਨ ਕੋਟ ਸ਼ੁਕਰ ਹੈ ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਮਰਤਲ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਦਰੋਂ ਕਰੋਂ ਸਾਹਿਬ ਭਾਈ ਬਲਵਿੰਦਰ ਸਿੰਘ ਬੀਬੀ ਕੁਲਦੀਪ ਕੌਰ ਮੱਲੀ ਪਰਿਵਾਰ ਨੂੰ ਸੱਚੇ ਪਾਤਸ਼ਾਹ ਆਪ ਦੇ ਚਰਨ ਪਰਸਿੰਘ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਮੱਲੀ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਤੇ ਦਾਤਾ ਜੀ ਆਪ ਨੇ ਕਿਰਪਾ ਕੀਤੀ ਦਾਤਾ ਜੀ ਭਾਈ ਬਲਵਿੰਦਰ ਸਿੰਘ ਕੁਲਦੀਪ ਕੌਰ ਮੱਲੀ ਨੂੰ ਪੋਤੀ ਦੀ ਦਾਤ ਭਾਈ ਬਲਹਾਰ ਸਿੰਘ ਤੇ ਕੁਲਵਿੰਦਰ ਕੌਰ ਸਮਰਾ ਨੂੰ ਦੋਹਤੀ ਦੀ ਦਾਤ ਭਾਈ ਇੰਦਰਜੀਤ ਸਿੰਘ ਤੇ ਬੀਬੀ ਰਮਨਪ੍ਰੀਤ ਕੌਰ ਦੇ ਗ੍ਰਹਿ ਵਿਖੇ ਪੁੱਤਰੀ ਦੀ ਦਾਤ ਬਖਸ਼ ਕੀਤੀ ਬੱਚੀ ਜੀਵਨ ਕੌਰ ਨੇ ਜਨਮ ਲਿਆ ਸ਼ੁਕਰਾਨੇ ਵਜੋਂ ਬੱਚੀ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਕਾਕਾ ਨਿਵਾਸ ਸਿੰਘ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਦਾਤਾ ਜੀ ਆਓ आप दी अलाही बाणी सुखमनी साहब दे पाठ आरंभ किए गए संपूर्णता तो परमदाता जी आप दी अलाही बाणी दे मनोहर कीर्तन होए ने सेवा करदे आं होईआं भुल्लां बख्श लैणीआं पढ़ी सुनी बाणी दा भाव समूह परिवार अते बच्चिआं दे हिरदिआं विच वसाउणा मेहर करनी दाता जी मल्ली परिवार दे सिर ते मेहर भरिआ हथ रखणा परिवार विच सुख वरतौणा बच्चिआं दे सिर ते मेहर भरिआ हथ रखणा तंदुरुस्तीआं चढ़दीआं गला गुरसिखी जीवन बख्शना परिवार के कारोबार की बरकतां बख्शिश करनी आ बच्चे जीवन कौर ते काका नवाज सिंह दे सिर ते मेहर पर बच्चों गुरसिखी जीवन माता पिता आज्ञाकारी बच्चे देश कौम दे सेवक शुभ गुण उच्च विद्या दाता दीर्घाजू बख्शिश करनी आउण वाला समा तंदुरुस्ती चढ़ दियां गला अते खुशियां भरिया बख्श के निहाल करना अते बच्चों दाता जी आने वाले समय चार प्रकार के सुख प्रदान करने मल्ली परिवार को चढ़ दियां गला बख्श के निहाल करना शुकराने वजो परिवार को आप जी सुंदर माले बेअंत माया अते आप संगतां दी सेवा की गुरु लंगर द्वारा कीर्तन अते गुरु लंगर द्वारा की जा रही है मेहर करनी दाता जी परिवार वालों की हुई सेवा अपने दर ते प्रवान करनी ते आने वाले समय से परिवार को इस तरह खुशियां केड़े बख्शिश करते रहना अंग संग सहायो के वर्तना और जो माई भाई गुरमो प्यारे आप दे चरणा च तिल फुल भेटावा लैके हाजिर होए कीर्तन पिंड माया अरदास कराई सब दी दाता जी सेवा थाए पौनी सिर ते मेहर भरिया हथ रखना परिवारों में सुख वरतौना चढ़दियां कला बनिया अंग संग सहायो के वर्तना पिंड पुआदड़ा अते दाता जीओ बलदेव सिंह अटवाल परिवारों वालों भी गुरु के लंगरां ते खंड पर सेवा हो रही है मेहर करनी दाता जीओ समूह परिवारों की सेवा थाए पौनी परिवारों चढ़दियां कला बख्शिश करनी आ मेहर करो दाता जी आओ पवित्र हजूरी विच मल्ली परिवार वालों कड़ा प्रसाद देगा हाजरा दार प्रवान होवे परवान दे संद वरताउन दी आग्या बख्शो मेहर करो पवित्र हुक्मनामा बख्श के परिवार नूं ते बच्चिआं नूं ते संगतां नूं आशीर्वाद बख्शो जी सुख होवे नाम चेतावे नानक नाम चढ़दी कला तेरे भाणे सरबत दा भला वाहिगुरु जी का खालसा वाहिगुरु जी की फतेह दोहरा गया भई अकाल की सब सिखन का हुक्म है गुरु ग्रंथ जी माने जो प्रभ को मिल बोच है राज करेगा खालसा खुआ रोए सब मिलेंगे

ਵਾਸਤੇ ਕਿਰਪਾ ਕੀਤੀ, ਮੈਨੂੰ ਸੰਗਤ ਬਖਸ਼ੀ, ਮੈਨੂੰ ਆਪਣੀ ਸੰਗਤ ਨਾਲ ਤੂੰ ਜੋੜਿਆ, ਆਪਣੇ ਚਰਨਾਂ ਨਾਲ ਜੋੜਿਆ ਤੇ ਆਨੰਦ ਪਿਆ ਪੇਖੇ ਤੇ ਨਾਨਕ ਪ੍ਰਤਾਪ ਪੁਰਖ ਮਿਹਰਬਾਨੀ, ਗੁਰੂ ਦੀ ਕਿਰਪਾ ਹੋ ਗਈ, ਆਤਮਕ ਆਨੰਦ ਦੀ ਪ੍ਰਾਪਤੀ ਹੋ ਗਈ, ਜੀਵਨ ਤੇਰੇ ਚਰਨਾਂ ਨਾਲ ਜੁੜ ਕੇ ਸਫਲ ਹੋ ਗਿਆ। ਗੁਰੂ ਕਿਰਪਾ ਕਰੇ, ਰਹਿਮਤ ਕਰੇ ਪਰਿਵਾਰ ਨੂੰ, ਸਭ ਨੂੰ ਸਤਿਗੁਰ ਚੜ੍ਹਦੀ ਅੰਕਲਾ ਬਖਸ਼ਣ। ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਖੁਦ ਵੀ ਪਾਠ ਕਰੀਏ, ਜਿੰਨੇ ਬੈਠੇ ਜੇ ਬਾਣੀ ਪੜ੍ਹਿਆ ਕਰੋ, ਨਿਤਨੇਮ ਕਰਿਆ ਕਰੋ। ਇੱਕ ਜਪਜੀ ਸਾਹਿਬ ਦਾ ਪਾਠ ਹਰ ਇੱਕ ਸਿੱਖ ਰੋਜ਼ ਕਰੇ। ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਬੱਚਿਆਂ ਨੂੰ ਖਾਸ ਤੌਰ 'ਤੇ, ਕਿ ਕੋਸ਼ਿਸ਼ ਕਰੋ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਸੀਂ ਪੜ੍ਹੀਏ, ਕਿਉਂਕਿ ਸਾਨੂੰ ਪੜ੍ਹਨ ਵਾਸਤੇ ਦਿੱਤਾ ਗੁਰਮੁਖ ਪਿਆਰਿਓ। ਜਿੱਥੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਸੰਗਤ ਰੂਪ ਵਿੱਚ ਕਰਦੇ ਬਹੁਤ ਚੰਗਾ, ਉੱਥੇ ਹਰ ਇੱਕ ਘਰ ਵਿੱਚ ਵੀ ਸੁਖਮਨੀ ਸਾਹਿਬ ਦਾ ਪਾਠ ਹੋਵੇ। ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜਿੱਥੇ ਨਾਮ ਜਪੀ ਹੈ ਮੇਰੇ ਪਿਆਰੇ, ਇੱਥੇ ਅਸਲ ਸੋਹਣ ਚ ਬਾਰੇ। ਜਿੱਥੇ ਨਾਮ ਜਪਿਆ ਜਾਂਦਾ ਉੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ। ਜਿੱਥੇ ਨਾਮ ਨਾ ਜਪੀ ਹੈ ਮੇਰੇ, ਉਹ ਤੋ ਨਗੜ ਜਾੜੀ ਜੀਓ, ਜਿੱਥੇ ਨਾਮ ਨੇ ਉਜਾੜ ਹੈ। ਸੋ ਇਸ ਕਰਕੇ ਗੁਰਮੁਖ ਪਿਆਰੇ, ਕੋਸ਼ਿਸ਼ ਕਰੋ ਕਿ ਆਪਾਂ ਘਰਾਂ ਵਿੱਚ ਪੋਥੀਆਂ ਰੱਖੀਏ, ਹਰ ਇੱਕ ਸਿੱਖ ਦਾ ਆਪ ਪਾਠ ਹੋਵੇ। ਸਿੱਖ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬਹਿ ਕੇ ਅਤੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਨਾਲ ਗੱਲਾਂ ਕਰੇ। ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਾਣ ਦੇ ਵੇਲੇ, ਜਦੋਂ ਗੁਰੂ ਗੋਬਿੰਦ ਸਿੰਘ ਲੱਗੇ ਨਾ ਪਾਪਾ ਜੋਤੀ ਜੋਤ ਸਮਾਉਣ ਲੱਗੇ, ਵੀ ਸਰਦਾਰ ਤੋਂ ਜਾ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਨੇ ਹੁਣ ਤਾਂ ਕਿੱਥੇ ਕਰਾਂਗੇ? ਅਤੇ ਗੁਰੂ ਪਾਤਸ਼ਾਹ ਨੇ ਕਿਹਾ ਮੇਰੇ ਦਰਸ਼ਨ ਕਰਨੇ ਆ ਨਾ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਿਓ ਮੇਰੇ। ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਨਾ ਹੋਵੇ ਕਿਤੇ, ਫਿਰ ਕਹਿੰਦੇ ਪੰਜਾਂ ਪਿਆਰਿਆਂ 'ਚ ਕਰਿਓ। ਕਹਿੰਦੇ ਜੇ ਪੰਜ ਪਿਆਰੇ ਨਾ ਹੋਣ, ਫਿਰ ਕਹਿੰਦੇ ਆਪ ਬਾਣੀ ਅਤੇ ਬਾਣੇ ਦੇ ਧਾਰਨੇ ਹੋ ਕੇ ਗੁਰੂ ਦੇ ਬਖਸ਼ ਦੇ ਪਾਤਰ ਬਣ ਕੇ ਜਦੋਂ ਆਪਣਾ ਮੁੱਖ ਸ਼ੀਸ਼ੇ 'ਚ ਵੇਖੋਗੇ ਨਾ, ਤੇ ਤੁਹਾਨੂੰ ਮੇਰਾ ਮੁੱਖ ਨਜ਼ਰ ਆਏਗਾ। ਖੱਚ ਜਾਣਿਓ, ਪੁੱਤ ਬਾਪ ਵਰਗਾ ਹੀ ਹੁੰਦਾ, ਬਾਪ ਤੇ ਪੁੱਤ ਨੇ ਜਾਂਦੇ ਸਾਰੇ। ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰਨਾ, ਤੇ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ ਤੇ ਫਿਰ ਕਿੱਥੇ ਕਰੀਏ? ਤੇ ਪਾਤਸ਼ਾਹ ਕਹਿਣ ਲੱਗੇ ਮੇਰੇ ਨਾਲ ਜੇ ਗੱਲਾਂ ਕਰਨੀਆਂ ਨਾ, ਤੇ ਗੁਰੂ ਦੀ ਗੋਦ ਵਿੱਚ ਬਹਿ ਕੇ ਮੇਰੀ ਬਾਣੀ ਦਾ ਸ਼ਬਦ ਪੜਿਓ ਤੁਹਾਡੀਆਂ। ਮੇਰਾ ਗੁਰੂ ਨੇ ਗੱਲ ਹੀ ਕੀਤੀ ਹੈ ਨਾ, ਵੀ ਮਾਤ ਗਰਭ ਮੈਂ ਦਾਤਾ, ਤੂੰ ਮੇਰੇ ਤੇ ਕਿਰਪਾ ਕੀਤੀ ਹੈ, ਗੱਲ ਹੀ ਕੀਤੀ ਹੈ, ਸਾਨੂੰ ਸਮਝਾਇਆ ਹਰ ਇੱਕ ਚੀਜ਼ ਅਸੀਂ ਪੜ੍ਹ ਕੇ ਲਈ। ਬੱਚੇ ਪੜ੍ਹਨ ਦੇ ਆਰ ਵੈਲ ਐਜੂਕੇਟਡ, ਪ੍ਰਾਊਡ ਆਫ ਯੂ, ਵੀ ਤੁਸੀਂ ਪੜ੍ਹੇ ਲਿਖੇ ਜੇ। ਕਦੀ ਕੋਸ਼ਿਸ਼ ਕੀਤੀ ਆ ਮੈਡੀਕਲ ਡਾਕਟਰ ਪੜ੍ਹ ਕੇ ਬਣਿਆ, ਇੰਜੀਨੀਅਰ ਪੜ੍ਹ ਕੇ ਬਣਿਆ, ਡਰਾਈਵਿੰਗ ਲਾਇਸੈਂਸ ਪੜ੍ਹ ਕੇ ਲਿਆ? ਕਦੀ ਆਪਣੇ ਜੀਵਨ ਬਾਰੇ ਵੀ ਸੋਚਿਆ ਕਿ ਇੱਥੋਂ ਸਾਨੂੰ ਸਾਰਾ ਕੁਝ ਮਿਲਣਾ? ਜੇ ਡਾਕਟਰ ਬਣਨਾ ਤੇ ਚੰਗਾ ਡਾਕਟਰ ਬਣ ਕੇ ਤੂੰ ਗੁਰੂ ਦੀ ਬਖਸ਼ਿਸ਼ਾ ਚ ਬਾਣੀ ਪੜ੍ਹੀ ਹੋਊਗੀ ਨਾ, ਤੇ ਫਿਰ ਸੱਚ ਦੀ ਕਮਾਈ ਕਰੇਗਾ। ਪਾਤਸ਼ਾਹ ਵੀ ਕਹਿੰਦੇ ਵਣਜ ਕਰੋ ਵਣਜਾ ਰਹੇ ਹੋ, ਵੱਖਰ ਲਿਓ ਸਮਾਲ, ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ, ਐਸਾ ਵਪਾਰ ਕਰ ਐਸਾ ਵਣਜ ਕਰ। ਬਾਣੀ ਚ ਬਹੁਤ ਬਖਸ਼ਿਸ਼ਾਂ ਜੇ ਗੁਰਮੁਖ ਪਿਆਰਿਓ, ਕੋਸ਼ਿਸ਼ ਕਰੋ ਕਿ ਤੁਹਾਡੇ ਘਰਾਂ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲੇ। ਪੋਥੀਆਂ ਰੱਖੋ, ਕੋਈ ਵਹਿਮ ਭਰਮ ਭੁਲੇਖੇ ਜਿਹੜੇ ਸਾਡੇ ਪੁਜਾਰੀਆਂ ਨੇ ਪਾਏ ਨਾ, ਭਾਵੇਂ ਉੱਤੇ ਰਹਿੰਦੇ ਜੇ ਭਾਵੇਂ ਥੱਲੇ ਰਹਿੰਦੇ, ਬਾਣੀ ਪੜ੍ਹਨ ਦਾ ਕਿਸੇ ਨੂੰ ਮਨਾਹੀ ਨਹੀਂ ਕੋਈ ਵੀ। ਜਰਾ ਪੁਰਾਣਾ ਇਤਿਹਾਸ ਵੇਖ ਲਓ, ਜਦੋਂ ਸਿੱਖ ਜੰਗਲਾਂ 'ਚ ਰਹਿੰਦੇ ਸੀ, ਕੋਈ ਘਰ ਕਾਠ ਨਹੀਂ ਸੀ, ਅਤੇ ਗੁਰੂ ਦੀਆਂ ਮਹਾਰਾਜ ਦੇ ਪੂਰੇ ਸਰੂਪ ਪਿੱਠਾਂ ਨਾਲ ਬੰਨੇ ਹੁੰਦੇ ਸੀ, ਇੱਥੋਂ ਤੱਕ ਕਿ ਘੋੜਿਆਂ ਦੀਆਂ ਗਲਿਆਂ ਦੇ ਵਿੱਚ ਪਾ ਪਾ ਕੇ ਬੰਨੇ ਹੁੰਦੇ ਸੀ, ਅਤੇ ਜਿੱਥੇ ਸਮਾਂ ਮਿਲਦਾ ਸੀ ਨਾ ਗੁਰਮੁਖ ਪਿਆਰਿਓ, ਉੱਥੇ ਥੋੜ੍ਹੀ ਜਿਹੀ ਸਫਾਈ ਕਰਕੇ ਅਤੇ ਬਹਿ ਕੇ ਬਾਣੀ ਪੜ੍ਹਨ ਲੱਗ ਪੈਂਦੇ। ਆਪਾਂ ਨੂੰ ਬੜਾ ਡਰਾਇਆ ਗਿਆ ਗੁਰੂ ਗ੍ਰੰਥ ਸਾਹਿਬ ਤੋਂ, ਇੰਨਾ ਸਿੱਖ ਨੂੰ ਡਰਾਇਆ ਗੁਰੂ ਗ੍ਰੰਥ ਸਾਹਿਬ ਤੋਂ। ਅੱਜ ਜਿੰਨੇ ਤੁਸੀਂ ਬੈਠੇ ਨਾ, ਕਹੀਏ ਨਾ ਚੌਰ ਸਾਹਿਬ ਦੀ, ਨਾ ਜੀ ਨਾ, ਅਸੀਂ ਤਾਂ ਪਾਪੀ ਹਾਂ, ਵੀ ਪਾਪੀ ਆਪਣੇ ਆਪ ਹੀ ਬਣ ਗਏ ਅਸੀਂ ਆਪਣੇ ਆਪ ਹੀ ਨਹੀਂ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਣੋਂ ਵੀ ਡਰਾਤਾ, ਵੇਖੀ ਕਿਤੇ ਹੱਥ ਨਾ ਲਾ ਦੀ ਨਾ ਗੁਰਮੁਖ। ਬਾਕੀ ਸਾਰਾ ਕੁਝ ਅਸੀਂ ਵੇਖ ਲਿਆ, ਸਾਰਾ ਦਿਨ ਫੋਨ ਸਾਡੇ ਜੇਬ 'ਚ ਰਹਿੰਦਾ, ਮਿੰਟ ਨਹੀਂ ਰੁਕਦੇ, ਪਰ ਕਦੀ ਇਹ 'ਚੋਂ ਕਦੀ ਹੁਕਮਨਾਮਾ ਕੱਢ ਕੇ ਵੀ ਪੜਿਆ ਵੀ ਸਵੇਰ ਦਾ ਹੁਕਮਨਾਮਾ ਸਾਨੂੰ ਆਇਆ ਦਰਬਾਰ ਸਾਹਿਬ ਤੋਂ ਅਤੇ ਆਪਾਂ ਪੜ੍ਹ ਲਈਏ, ਇਹਦੇ ਸੁੱਖ ਵੀ ਬੜੇ ਜੇ। ਖਿਮਾ ਕਰਨਾ, ਇਹ ਲੰਬੜਦਾਰ ਨਾ 4 ਸਾਲ ਦਾ ਬੱਚਾ ਵੀ ਚਲਾ ਲੈਂਦਾ ਨਾ, ਉਹਨੇ ਸਿਖਾਇਆ ਕਿਸੇ ਨੇ? ਆਪਾਂ ਬਾਣੀ ਪੜ੍ਹਨ ਨੂੰ ਕਿਉਂ ਮੁਨਕਰ ਹੋਈ ਜਾਂਦੇ ਹਾਂ? ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਬਾਣੀ ਪੜ੍ਹਿਆ ਕਰੋ ਭਾਈ, ਬਾਣੀ ਪੜ੍ਹਿਆ ਕਰੋ, ਸਭ ਨੂੰ ਬੇਨਤੀ। ਅੱਜ ਪ੍ਰਣ ਕਰੋਗੇ ਆਪਾਂ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ, ਨਿਤਨੇਮ ਤੁਹਾਡਾ ਹੋਣਾ ਚਾਹੀਦਾ। ਗੁਰੂ ਕਿਰਪਾ ਕਰੇ, ਬਹੁਤ ਬਹੁਤ ਵਧਾਈਆਂ। ਬੱਚੀ ਜੀਵਨ ਕੌਰ ਨੂੰ ਮੈਂ ਕੋਂਗਰੈਚੁਲੇਸ਼ਨ ਸਰਟੀਫਿਕੇਟ ਦੇਣਾ, ਬੱਚੀ ਨੂੰ ਸਟੇਜ 'ਤੇ ਲੈ ਗਿਆ, ਔਰ ਮੇਰਾ ਧੰਨਵਾਦ ਵੀ ਕਰਦਾ। ਇੱਕ ਤਾਂ ਜਨਮ ਬੱਚੀ ਦਾ, ਦੂਜਾ ਬੱਚਿਆਂ ਦੇ ਨਾਂ ਬੜੇ ਵਧੇਰੇ, ਅਸੀਂ ਗੋਰੇ ਬਣਦੇ ਜਾਂਦੇ ਹਾਂ, ਅੱਖਰ ਬਾਬੇ ਕੋਲ ਲੈਣਾ, ਹੈਰੀ ਗੈਰੀ ਟੈਰੀ ਪਤਾ ਨਹੀਂ ਕਿਹੜਾ ਰੱਖ ਲਿਆ। ਆਪਾਂ ਗੁਰਮੁਖ ਪਿਆਰੇ, ਕਿੱਥੇ ਪਛਾਣ ਸਾਡੀ ਮੁੱਕਦੀ ਜਾਂਦੀ ਹੈ। ਖਿਮਾ ਕਰਨਾ, ਸਰੂਪ ਸਾਡੇ ਗਏ, ਨਾਂ ਸਾਡਾ ਗਿਆ, ਪੰਜਾਬੀ ਬੋਲੀ ਗਈ, ਅਤੇ ਕਿਹੋ ਜਿਹੇ ਸਿੱਖ ਹੋਵਾਂਗੇ ਆਉਣ ਵਾਲੇ ਸਮੇਂ 'ਚ? ਥੋੜ੍ਹਾ ਜਿਹਾ ਇਸੇ ਪਾਸੇ ਨੂੰ ਕੋਸ਼ਿਸ਼ ਕਰੋ, ਬੱਚਿਆਂ ਦੇ ਨਾਂ 'ਤੇ ਆਪਣੇ ਰੱਖ ਲਓ। ਸਿਰ ਨਾ ਮੁਸਲਮਾਨ ਪੜਿਆ, ਨਾ ਹਿੰਦੂ ਪੜਿਆ, ਸਿੱਖ ਜ਼ਿਆਦਾ ਹੀ ਪੜ ਗਿਆ। ਆਖੋ ਸਤਨਾਮ।
ਸੋ ਇਹਨਾਂ ਚੀਜ਼ਾਂ ਤੋਂ ਉੱਪਰ ਜਾਓ। ਸਭ ਦਾ ਧੰਨਵਾਦ ਜੀ ਆਇਆਂ ਨੂੰ, ਆਓ ਬੱਚੀ ਨੂੰ ਸਰਟੀਫਿਕੇਟ ਦੀ ਹੈ, ਬਹੁਤ ਬਹੁਤ ਧੰਨਵਾਦ। ਬੱਚਿਆਂ ਦੇ ਨਾਲ ਸਿੰਘ ਅਤੇ ਕੌਰ ਇਜ਼ ਆਈਡੀ ਹੈ ਸਾਡੀ, ਬੰਦੇ ਦਾ ਪਤਾ ਲੱਗ ਜਾਂਦਾ ਵੀ ਬੰਦਾ ਕੌਣ ਆ, ਭਾਵੇਂ ਕਿਸੇ ਰੂਪ 'ਚ ਵੀ ਹੋਵੇ। ਮੈਂ ਜਗਦੀਸ਼ ਸਿੰਘ ਆ, ਅਤੇ ਜੇ ਸਿੰਘ ਹੋਇਆ ਤਾਂ ਜਗਦੀਸ਼ ਸਿੱਖ ਵਾ, ਜਗਦੀਸ਼ ਕੁਮਾਰ ਹੋਇਆ ਤਾਂ ਹਿੰਦੂ, ਜਗਦੀਸ਼ ਮੁਹੰਮਦ ਹੋ ਗਿਆ ਤਾਂ ਮੁਸਲਮਾਨ, ਜਿਆਰੀ ਕਰਦਾ ਤਾਂ ਆਪੇ ਗੋਰਾ ਬਣ ਗਿਆ, ਆਖੋ ਸਤਨਾ। ਸੋ ਇਹਨਾਂ ਚੀਜ਼ਾਂ ਤੋਂ ਉੱਪਰ ਹੋ। ਸਭ ਦਾ ਧੰਨਵਾਦ, ਲੰਗਰ ਪਰਿਵਾਰ ਵੱਲੋਂ ਤਿਆਰ ਨੇ, ਛੱਕ ਕੇ ਜਾਣਾ ਦੋ ਖੰਡ ਪਾਠਾਂ ਨੇ ਪੁਆਂਦੜਾ ਅਤੇ ਬਲਦੇਵ ਸਿੰਘ ਅਟਵਾਲਪੁਰ, ਕੱਲ੍ਹ ਨੂੰ ਭੋਗ ਪੈਣਗੇ ਗੁਰੂ ਕੇ ਲੰਗਰਾਂ ਸੇਵਾ, ਉਹਨਾਂ ਵੱਲੋਂ ਵੀ ਹੋ ਗਿਆ। ਸਭ ਨੂੰ ਬੇਨਤੀ ਆ, ਸਭ ਨੇ ਲੰਗਰ ਛਕਣੇ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਬਹੁਤ ਬਹੁਤ ਵਧਾਈਆਂ। ਬੱਚੇ ਨੂੰ ਸਰਟੀਫਿਕੇਟ ਦੇ ਕੇ ਉਸ ਤੋਂ ਬਾਅਦ ਜੈਕਾਰਾ ਬੁਲਾ ਕੇ ਫੇਰ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵਨ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਉਹ ਵੇ ਲੈ ਬੇਟਾ, ਬੋਲੇ ਸੋ ਨਿਹਾਲ ਸਾਥ। ਗੁਰੂ ਕਿਰਪਾ ਕਰੇ। ਸੋ ਸਭ ਵਾਸਤੇ ਲੰਗਰ ਤਿਆਰ ਨੇ, ਜੇ ਆਪ ਲੰਗਰ ਛਕੋ, ਦੂਸਰੇ ਦੀਵਾਨ ਹਾਲ ਚ ਖੰਡ ਪਾਠ ਆਰੰਭ ਨੇ, ਉੱਥੇ ਬਹਿ ਕੇ ਤੁਸੀਂ ਬਾਣੀ ਵੀ ਸੁਣ ਸਕਦੇ ਜੇ। ਇੱਥੇ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂਰ ਪਰਉ ਰਹਾਉ ਗੁਰ ਕੋ ਸ਼ਬਦ ਮੇਰੈ ਹੀਰੈ ਬਾਸੈ ਹਰ ਨਾਮਾ ਮਨ ਸੰਗਤ ਰਹੁ ਸਤਸ ਕਰ ਪੰਚ ਨਿਵਾਰ ਹਟਾ ਕਰੇ ਸਗਲੂ ਭਰਮਾ ਮੋਮ ਜਰਹੁ ਜੋ ਤੁਮ ਕਰੋ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰਹੁ ਨਾਨਕ ਪ੍ਰਭ ਤੁਮ ਹੀ ਦਾਤੇ ਅੰ ਸੰਤ ਸੰਗ ਲੈ ਮੋਹੇ ਉਦਰਹੁ ਬਿਲਾਵਲ ਮਹੱਲਾ ਪੰਜਵਾ ਐਸੀ ਦੇਖਿਆ ਜਨ ਸਿਉ ਮੰਗਾ ਤੁਮਰੂ ਧਿਆਨ ਤੁਮਾਰੂ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੰਭਾਖਨ ਜਿਨ ਸਿਉ ਉਠਨ ਬੈਠਨ ਜਨ ਕੈ ਸੰਗਾ ਜਨ ਚਾਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਰ ਬ੍ਰਹਮ ਜਾ ਕੀ ਕਲੰਗਾ

ਘਰ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਮੇਲੇ ਜਬ ਤੇ ਸੰਤ ਮਾਰੀ ਆਏ ਤਬ ਤੇ ਦੁੱਖ ਗਏ ਰਹਾਉ ਤਾਜ ਅਭਿਮਾਨ ਅਰ ਚਿੰਤ ਬਰਾਨੀ

ਅਨਕ ਗੁਣੀ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਤੇਰਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਸਭ ਮੇਰੀ ਤਿਖਾ ਬਜਾਨੀ ਅਬ ਮੈਂ ਸਹਿਜ ਸਮਾਨੀ ਮਿੱਠੀ ਪਿਰਹ ਕਹਾਨੀ ਮੋਹਨ ਲਾਲਨ ਪਾਇਓਰੀ ਰਹਾਉ ਦੂਜਾ ਬਿਲਾਵਲ ਮਹੱਲਾ ਪੰਜਵਾ ਮੋਰੀ ਅਹੰ ਜਾਏ ਦਰਸ਼ਨ ਪਾਵ ਤਹੇ ਰਾਚਹ ਨਾਥ ਹੀ ਸਹਾਏ ਸੰਤਨਾ

ਦਿਓ। ਅਨ ਰਸ ਨਹੀਂ ਚਾਹੇ ਕਹਿ ਹਰ ਲਾਹੈ, ਅਨ ਤੇ ਟੂਟੀਐ ਮਿਰਖ ਤੇ ਛੁਟੀਐ, ਮਨ ਹਰ ਰਸ ਘੂਟੀਐ ਸੰਗ ਸਾਧੂ ਅਲਟਾਈਐ, ਅਨ ਨਾਹੀਂ ਨਾਹੀਂ ਰੇ ਨਾਨਕ ਪ੍ਰੀਤ ਚਰਨ ਚਰਨ ਹੇ। ਰਾਗ ਬਿਲਾਵਲ ਮਹੱਲਾ ਨੌਵਾਂ ਦੁਪਦੇ ਓਂਕਾਰ ਸਤਿਗੁਰ ਪ੍ਰਸਾਦ। ਦੁੱਖ ਹਰਤਾ ਹਰ ਨਾਮ ਪਛਾਨੋ, ਅਜਾਮਲ ਗਨਕਾ ਜਹ ਸਿਮਰਤ ਮੁਕਤ ਭਏ ਜੀ ਜਾਨੋ ਰਹਾਓ।

ਨਿਰਭੈ ਪਦ ਪਾਇਓ। ਜਗਤ ਜਾਹੇ ਹੈਰਾਨੋ, ਨਾਨਕ ਭਗਤ ਭਗਤ ਰਸ਼ਕ ਹਾਰੇ ਨਿਕਟ, ਤਾਹੇ ਤੁਮ ਮਾਨੋ। ਬਿਲਾਵਲ ਮਹੱਲਾ ਨੌਵਾਂ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹਿ ਚੁੱਕੈ।

ਨੀਨ ਜੋ ਪ੍ਰਾਣੀ ਕਲ ਕੀ ਮੁਕਤ ਨਾਮ ਤੇ ਪਾਵਤ ਗੁਰ ਜਹਿ ਭੇਦ ਬਤਾਵੈ ਕਹੁ ਨਾਨਕ ਸੋਈ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੈ ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਬਿਨ ਭੈ ਪਿਆ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਰਹਾਓ।

ਸ਼ਬਦ ਲਿਵਲਾਈ ਮਨਮੁਖ ਹੋਮੈ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੁਸ ਕੁਚਲ ਕੋ ਕਸ਼ੋਤ ਵੇਦ ਪੁਕਾਰੈ ਭਗਤ ਸਰੋਤ ਸੁਣ ਸੁਣ ਮਨ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦਿਰੜਾਮੀ

ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਚੁੱਟੈ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲਮਾਲਾ ਅੰਤਰ ਕ੍ਰੋਧ ਪੜਹੇ ਨਟ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸਵਾਨ ਗਰਤ ਮੰਝਾਰਾ

ਗੁਰਮੀ ਗੁਰਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੂਛ ਨਾ ਹੋਏ ਮਨ

ਸੀ ਜਲ ਹਰ ਹਰ ਨਾਮ ਸੀਤਲ ਜਲ ਧਿਆਵਾ ਹੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬਹਈਆ ਜਪ ਜੰਗ ਨਾਥ ਜਗਦੀਸ਼ਰ ਗੁਰਸਈਆ।

ਕਿਆ ਸਾਕਤ ਕੂੜੇ ਊਬ ਸੁਖ ਹੂਏ ਮਨ ਅਭਿਮਾਨ ਵਿਚੜ ਦੂਰ ਗਈਆ ਹਰ ਗਤ ਮਿਤ ਕਰਤਾ ਭੇਜਾਣਾ ਸਭ ਬਿਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ ਜੋ ਧੁਰ ਲਿਖਿਆ ਸੋ ਮਿਟੈ ਨਾ ਮਟਈਆ ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖਲਈਆ ਗੁਰ ਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਾਵ ਨੀ ਕਹੀਐ

ਚਿਤ ਅਹੀਆ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨ ਰਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਧਰੋ ਗੁਰ ਆਗੈ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਨ ਮੁਖ ਮਾਇਆ ਮੋਹਿ ਵਿਆਪੇ ਇਹੋ ਮਨ ਤ੍ਰਿਸ਼ਨਾ ਜਲਤ ਤਿਖਈਆ ਗੁਰਮਤਿ ਨਾ

ਸ਼ਬਦ ਸਰਵਈਆ ਨਿਜ ਕਰ ਧਾਰ ਚੁਆਇਆ ਆਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰੀਆ ਆਵੈ ਲਹਿਰ ਸਮੁੰਦ ਸਾਗਰ ਕੀ ਖਿੰਨ ਮਹਿ ਭਿੰਨ ਭਿੰਨ ਟਹਿ ਪਈਆ

ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰੋ ਮਕਸ ਮਦ ਸੂਦਨ ਮਾਧੂ ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਰਹਾਉ ਤਜੈ ਗ੍ਰਸਤ ਭਿਆ ਬਨਵਾਸੀ ਇੱਕ ਖਿਨ ਮਨੁਆ ਟਿਕੇ ਨਾ ਟਕਈਆ। ਧਾਵਤ ਧਾਏ ਤਦੇ ਘਰ

ਪਈਆ ਰਹਾਉ ਹੋ ਨਿਰਕਤ ਫਿਰਹੋ ਸਾਵਦਾਲਦ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ

ਪੀਟ ਲਗਈਆ ਮਸਤਕ ਕਾਟ ਦੇਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਜਲ ਜਲ ਸਖੀ ਹਮ ਪ੍ਰਭ ਪ੍ਰਭੁਦਹ ਗੁਣ ਕਾਮਨ ਕਰ ਹਾਰ ਪ੍ਰਭ ਲਹੀਆ ਭਗਤ ਵਸ਼ਲ ਓਆ ਕੋ ਨਾਨਕ ਕਹਿਤ ਹੈ ਸੰਸਰਣ ਪ੍ਰਭੂ ਤਿਸ ਪਾਛੈ ਪਈਆ ਖਿਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜੀਓ ਕਟ ਕਟ ਪਈਆ

ਬਹੁ ਸਕੈ ਬਹੁ ਮਨ ਭਈਆ ਕਹਿ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸਿਗਾਰ ਫੂਕਟ ਫੂਕਟਈਆ।

ਵਾਰੀ ਵਾਹਾ ਪਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਜ ਆਨ ਸਰਨ ਗਹੀ ਰਹਾਉ ਪ੍ਰਭ ਚਰਨ ਕਮਲ ਅਪਾਰ ਜੋ ਹੋ ਜੋ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨ ਜਾਹੇ ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦਹਿਨ ਚੜ ਨਾਵ ਸੰਤ ਉਧਾਰ ਭੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ

ਨਿਕ ਮਨਸਾ ਪੂਰ ਬਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਿਆ ਲਿਹੋ ਲੜ ਲਾਏ ਨਾਨਕ ਨਾਮ ਤੇ ਆਏ ਦੀਨਾ ਨਾਥ ਦਇਆਲ ਮੇਰੇ ਸਵਾਮੀ ਦੀਨਾ ਨਾਥ ਦਇਆਲ ਰਹਾਓ ਜਾਚੋ ਸੰਤ ਰਵਾਲ ਰਹਾਓ ਸੰਸਾਰ

ਨਾਥ ਹਰ ਗੁਣ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਖ ਰਹਿ ਨ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰਾ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤੁਰੰਨਾ

ਵਿਖੇ ਤੰਦ ਜਿਉਂ ਦੀਪ ਪਤਨ ਪਤੰਗ ਜਿਉਂ ਚੋਰ ਹਿਰਤ ਨਿਸੰਗ ਮਿਗ ਲਹਿ ਕਮੈ ਬੰਦ ਜਿਉਂ ਗ੍ਰਸਤ ਵਿਖੇ ਤੰਦ ਜਿਉਂ ਜੁਆਰ ਬਿਸਨ ਨਾ ਜਾਏ ਹਰ ਨਾਨਕੇ ਮਨ ਲਾਏ।

ਹਰ ਨਾਨਕ ਸਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮਾ ਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘੱਟ ਘੱਟ ਦੇਖਿਆ

ਜੈ ਦੇਖੋ ਤਹਿ ਕੋ ਏਕਾ ਹੋਰ ਜੀਉ ਪਾਏ ਵੇਖੋ ਵੇਕਾ ਫਲੋ ਹਾਰ ਕੀਏ ਫੁੱਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੈ ਲਾਲਚ ਲਪਟਾਏ ਛੂਟੈ ਗੁਰਮੁਖ ਸੱਚ ਕਮਾਏ ਦੁਆਦਸ ਮੁਦਰਾ ਮਨ ਅਤੁਤਾ ਐਨਸ ਜਗ ਹੈ ਕਬੇ ਨ ਸੂਤਾ ਜਾਗਤ ਜਾਗ ਰਹਿ ਲਵਲਾਏ ਗੁਰ ਪਰਚੈ ਤਿਸ ਕਾਲ ਨ ਖਾਏ ਅਤੀਤ ਭਏ ਮਾਰੇ ਬੈਰਾਏ ਪਰਨਵਤ ਨਾਨਕ ਤਹਿ ਲਿਵਲਾਈ ਦੁਆਦਸੀ ਦਿਆ ਦਾਨ ਕਰ ਜਾਣੈ ਬਾਹਰ ਜਾਤੋ ਪੀਤਰ ਆਣੈ ਵਰਤੀ ਵਰਤ ਰਹਿ ਨਹਿ ਕਿਆਮ ਉਪਜ ਜਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮੈਂ ਇਕੋ ਜਾਣੈ ਸਭ ਸੁਚ ਸੰਜਮ ਸਾਚ ਪਛਾਣੈ

ਸਾ ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਵਰਨਾ ਕੋਈ ਓਤ ਪੋਤ ਜਗ

ਸੱਚ ਸਾ ਸੱਚ ਕਰਨੀ ਸਾਚ ਲਿਬਲਾਏ ਸਤਿਗੁਰ ਸੇਵੈ ਸੇਵੜ ਭਾਗੀ ਹਉਮੈ ਮਾਰ ਸੱਚ ਲਿਬਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖਦਾਤਾ ਲਹਿ ਮਲਾਏ ਕਿਸਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਸੂਝੀ ਹੋਏ ਪੰਦਰਾਂ ਥਿੱਤੀ ਤੈ ਸੱਤ ਵਾਰੇ ਮਹਾਰੁੱਤੀ ਆਵਹਿ ਵਾਰ ਵਾਰੇ ਦਿਨ ਸਰੈਣ ਤਿਵੈ ਸੰਸਾਰੇ ਆਵਾ ਗੌਣ ਕੀਆ ਕਰਤਾਰ ਨਿਹਚਲ ਸਾਚ ਰਹਿਆ ਕਲਤਾਰੀ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰੀ ਬਿਲਾਵਲ ਮਹਲਾ ਤੀਜਾ ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਹਿ ਪਾਜੇ ਦੂਜੇ ਭਏ ਪਰਪੰਚ ਲਾਗੇ ਆਵੈ ਹੈ ਜਾਵੈ ਹੈ ਮਰਹਿ ਅਭਾਗੇ ਸਤਿਗੁਰ ਭੇਟਿਆ।

ਆਪੇ ਪੂਰਾ ਕਰੇ ਸੋ ਹੋਏ, ਇਹ ਤਿੱਤੀ ਵਾਰ ਦੂਜਾ ਦੋਏ।

ਘਟ ਘਟ ਰਵ ਰਹਿਆ ਅਲਖ ਪਾਰੇ ਰਾਮ ਅਲਖ ਪਾਰਾ ਪਾਰੇ ਸਾਚਾ ਆਪ ਮਾਰ ਮਲਾਈਐ ਹੋਮੈ ਮਮਤਾ ਲੋਭ ਜਾਲ ਹੋ ਸ਼ਬਦ ਮੈਲ ਚਕਾਈਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ

ਅੰਨੀ ਅੜੀਐ ਅਕਥ ਕਹਾਣੀ ਰਾਮ ਕਥ ਕਹਾਣੀ ਪਦ ਨਿਰਬਾਣੀ ਕੋ ਬਿਰਲਾ ਗੁਰਮੁਖ ਪੂਜੈ ਓ ਸ਼ਬਦ ਸਮਾਏ ਆਪ ਗਵਾਏ ਤਿਰ ਭਵਨ ਸੁਜੀ ਸੂਜੈ

ਨਾਮ ਹਾਂ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ ਧੰਨ ਧੰਨ ਗੁਰੂ ਸਾਬਾਸ ਹੈ ਜਿਨ ਹਉਮੈ ਮਾਰੀ ਰਾਮ

ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ

ਹਰ ਮਿਲੇ ਕੰਤ ਵਿਛੁਨਿਆ ਆਨੰਦ ਆਂਦਨ ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ ਬਨਵੰਤ ਨਾਨਕ ਸਰਨ ਸੁਆਮੀ ਬਨਵੰਤ ਸੰਤ ਸੰਗ ਲਿਵ ਲਾਗੀ ਮਿਲਾਵਲ ਮਹਲਾ ਪੰਜਵਾ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨਹਦ ਵਾ ਜਿਤਰਾ ਤਿਸ ਧੁਨ ਦਰਬਾਰਾ ਰਾਮ ਆਨੰਦ ਆਂਦਨ ਵਜੇ ਵਾਜੇ ਦਿਨ ਸਰੈਣ

ਗਹਿ ਪੁਜਾਲਿਨੀ ਦਾਸ ਕਿਨੀ ਅੰਕਰ ਉਦੋਤ ਜਣਾਇਆ ਮਲਨ ਮੋਹ ਬੇਕਾਰ ਨਾਠੇ ਦਿਵਸ ਨਿਰਮਲ ਆਇਆ।

ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰਿ ਉੱਤਮ।

ਕੈ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰਿਆ ਚੁਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਅਗਮ ਹੈ ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ

ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਭਾਏ, ਸਤ ਸੰਗਤੀ ਬਹਿ ਭਾਉ ਕਰ, ਸਦਾ ਹਰ ਕੇ ਗੁਣ ਗਾਏ, ਨਾਨਕ ਕਿਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ, ਪੌੜੀ ਸਭਨਾ ਜੀਆਂ ਵਿੱਚ ਹਰ ਆਪਸੋ, ਭਗਤਾ ਕਾ ਮਿਤ ਹਰ ਸਭ ਕੋਈ ਹਰ ਕੈ ਵਸ, ਭਗਤਾ ਕੈ ਆਨੰਦ ਕਰ ਹਰ।

ਕਰ ਤੁਧ ਅੱਪੜ ਕੋਈ ਨਾ ਸਕੈ ਸਭ ਝੱਖ ਝੱਖ ਪਵੈ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਪਾਏ ਜਿਨ ਕੈ ਹਿਰਦੈ ਹਰ ਵਸੈ ਹਮੈ ਰੂ ਗਵਾਏ

ਗੁਰ ਪੂਰਾ ਹਾਰ ਉਪਦੇਸ਼ ਤੇ ਸਭ ਭੁੱਖ ਲਹਿ ਜਾਈਏ ਜਿਸ ਪੁਰਬ ਹੋਵੇ ਲਿਖਿਆ ਸੁਹਾਈਏ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਲ ਮਿਲਾਏ। ਸਤਿਗੁਰ ਵੇਲਾ ਦਰਸ਼ਨ ਸਫਲ ਹੈ ਜਿਹਾ ਕੋਈ ਚੇ ਤਿਹਾ ਫਲ ਪਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ। ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ। ਸੱਚ ਅਮਰਾ ਪਦ ਪਾਇਆ ਅਨਹਦ ਸ਼ਬਦ ਬਿਜਾਏ। ਸੱਚੋ ਦਹ ਦਿਸ ਪਸਰਿਆ ਗੁਰ ਕੈ ਸਹਿ ਸੁਭਾਏ। ਨਾਨਕ ਜਿਸ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿ ਸਦੈ ਛਪਾਏ। ਮਹੱਲਾ ਤੀਜਾ। ਗੁਰ ਸੇਵਾ ਤੇ ਹਾਰ ਪਾਈਏ ਜਾ ਕਉ ਨਾਦਰ ਕਰੇ। ਮਾਨਸ ਤੇ ਦੇਵਤੇ ਭਏ ਧਿਆ ਨਾਮ ਹਰੇ। ਮਾਨਸ ਤੇ ਦੇਵਤੇ ਪੈ ਸੱਚੀ ਭਗਤ ਜਿਸ ਦੇ ਹਮੇ ਮਾਰ ਮਿਲਾਏ। ਨ ਗੁਰ ਕਾ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇਹ ਪਾਉਣੀ। ਗੁਰ ਸਤਿਗੁਰ ਵਿੱਚ ਨਾਵੈ ਕੀ ਵੱਡੀ ਵਡਿਆਈ। ਹਰ ਕਰਤ ਆਪ ਵਧਾਈ ਸੇਵਕ ਸਿੱਖ ਸਭ ਏਕ ਵਿਖ ਜੀਵਨ। ਉਹਨਾਂ ਅੰਦਰ ਹਿਰਦਾ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ। ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸੇ ਕੀ ਚੱਖ ਮਾਰੀ। ਜਾਂ ਸੱਚੇ ਸੁਭਨ ਆਈ ਜੇ ਗੱਲ ਕਰਤੇ ਭਾਵੈ ਸਾ ਨਿਤਨੇ ਚੜ ਸਵਾਈ। ਵਿਚਾਖ ਚੱਖ ਮਾਰਿਆ ਲੁਕਾਈ। ਸਲੋਕ ਮਹੱਲਾ ਤੀਜਾ। ਤ੍ਰਿਗ ਹਿਆਸਾ ਦੂਜੇ ਭਾਵ ਕੀ ਜੋ ਮਮਾਇਆ ਚਿੱਤ ਲਾਏ। ਹਰ ਸੁਫਲ ਤਿਆਗਿਆ ਹਾ ਨਾਮ ਸਾਰ ਦੁੱਖ ਪਾਏ। ਮਾਨਮੁਖ ਗਿਆਨੀ ਅੰਦਲੇ ਜਨਮ ਮਰੇ ਫਿਰ ਆਵੈ ਜਾਏ ਕਾਰਜ ਸਿੱਧ ਨਾ ਹੋਵਨੀ। ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤੇ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ। ਨਾਮ ਰਤੇ ਜਨ ਸਦਾ ਸੁਖ ਪਾਏ ਜਨ ਨਾਨਕ ਤਿੰਨ ਬਲ ਜਾਏ। ਮਹੱਲਾ ਤੀਜਾ। ਆਸਾ ਮਨਸਾ ਜਗ ਮੋਹਣੀ ਜਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ। ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਭਰੈ ਜਿਸ ਬਖਸ਼ੇ ਕਰਤਾਰ। ਨਾਨਕ ਗੁਰਪ੍ਰਸਾਦੀ ਹੈ ਮਨ ਤਾਂ ਤਰੈ ਜਾਂ ਛੋਡੇ ਅਹੰਕਾਰ। ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ। ਜਿੱਥੇ ਜਾਈਐ ਜਗਤ ਮੈਂ ਤਿੱਥੇ ਹਰ ਸਾਈ ਸਗ ਅੱਗੇ ਸਭ ਆਪੇ ਵਰਤਦਾ ਸੱਚਾ ਨਿਆਈ। ਕੂੜਿਆਰਾਂ ਕੇ ਮੋਹ ਫਿਟਕੀਐ ਸੱਚ ਭਗਤ ਵਡਿਆਈ। ਸੱਚ ਸਾਹਿਬ ਸੱਚਾ ਨਿਉ ਹੈ ਸਿਰ ਨਿੰਦਕ ਸ਼ਾਈ। ਜਿਨ ਨਾਨਕ ਸੱਚਾ ਰਧਿਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਵਾ ਬਖਸ਼ ਕਰੇ। ਉਪਾਵਾਂ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ। ਅੰਦਰ ਸੀਤਲ ਸਾਂਤ ਹੈ ਹਿਰਦੈ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਈ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ। ਸੁਖਦਾਤਾ ਤੇਰਾ ਮਨ ਵਸੈ ਹਉਮੈ ਜਾਏ ਅਭਿਮਾਨ। ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ। ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ। ਤਿਤਨੇ ਸਭ ਹਰ ਕੇ ਕੀ ਹੈ ਜੋ ਕਿਛ ਹਰ ਕਰਾਵੈ ਸੋ ਏ ਕਰੇ ਸਭ ਹਰ ਕੇ ਅਰਥੀਏ। ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਬਲ ਹੈ। ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀਏ। ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ। ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ। ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਘਰ ਹਰ ਆਪ ਰੱਖ ਲਈਏ। ਸਲੋਕ ਮਹੱਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲੱਗ। ਦੁੱਖ ਵਿੱਚ ਕਰ ਕਮ ਆਪਣੀ ਦੁੱਖ ਵਰਤ ਦੁੱਖ ਅੱਗ ਹੈ ਕਰਮੀ ਸਤਿਗੁਰ ਭੇਟੀਆ ਤਾਂ ਸਤਨਾਮ ਲਿਵ ਲੱਗ। ਨਾਨਕ ਸਿੱਜੇ ਸੁਖ ਹੇ ਅੰਦਰੋਂ ਭਰਮ ਪੋ ਭਾਗੇ। ਮਹੱਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ। ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤੇ ਮਰ ਅਗਿਆਨ ਅੰਧੇਰੇ ਚੁਕਾਇਆ। ਮਹੱਲਾ ਤੀਜਾ। ਮਨ ਹੁਮੈਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ। ਭਣਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵ ਹਉਮੈ ਮਲ ਜਾਈ। ਅੰਦਰ ਸੰਸਾਰ ਦੁੱਖ ਵਿਆਪੈ ਸੰਦਾ ਨਿਤ ਮਾਰ। ਦੂਜੇ ਭਾਏ ਸੂਤੇ ਕਬੂਨ ਜਾਗੇ ਮਾਇਆ ਮੋਹ ਪਿਆਰ। ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹ ਮਨਮੁਖ ਕਾ ਵਿਚਾਰ। ਹਰ ਨਾਮ ਨਾ ਪਾਇਆ ਵਿਥਾ ਜਨਮ ਗਵਾਇਆ। ਨਾਨਕ ਜਾ ਮਾਰ ਕਰੇ ਖੁਆਰ ਪੌੜੀ। ਜਿਤ ਜਿਸਨੋ ਹਾਰ ਭਗਤ ਸੱਚ ਬਖਸ਼ੀਨ ਸੋ ਸੱਚਾ ਸਾਹ। ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰਤ ਹਟ ਨਾ ਵੱਥ ਨਾ ਵਿਸਾਹੋ। ਭਗਤ ਜਨਾ ਕੋ ਸਨਮੁਖ ਹੋਵੈ ਸੋ ਹਰ ਰਾਸ ਲੈ।
ਬੇਮੁਖ ਪਸ ਪਾਹੋ ਹਰਨਾ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹਜਮ ਜਗਤੀ ਤਿਨਾ ਨੜ ਨਾ ਜਾਹੋ ਜਨ ਨਾਨਕ ਹਰ ਦਾਮ ਧਨ ਲੱਦਿਆ ਸਦਾ ਬੇਪਰਵਾਹ ਮਸਲੋਕ ਮਹੱਲਾ ਤੀਜਾ ਇਸ ਯੁੱਗ ਮੈਂ ਭਗਤੀ ਹਰ ਤਨ ਖੱਟਿਆ ਹੋਰ ਸਭ ਜਗਤ ਭਰਮ ਫੁਲਾਇਆ ਗੁਰ ਪ੍ਰਸਾਦਿ ਨਾਮ ਮਨ ਵਸਿਆ ਅਣਦਿਨ ਨਾਮ ਧਿਆਇਆ ਵਿਖਿਆ ਮਾਹਿਉ ਦਾਸ ਹਮੈ ਸ਼ਬਦ ਜਲਾਇਆ ਆਪ ਤਰਿਆ ਕੁਲ ਜਗਤ ਤਰੇ ਧਨ ਜਨਿੰਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸੁਲ ਵਿਲਾਇਆ ਬ੍ਰਹਮਾ ਬਿਸਨ ਮਹਾਂਦੇਉ ਤ੍ਰੈ ਗੁਣ ਭੁੱਲੇ ਹਉ ਮੈਂ ਮੋਹ ਵਧਾਇਆ ਪੰਡਿਤ ਪੜ ਪੜ ਮੋਨੀ ਭੁੱਲੇ ਦੂਜੇ ਪਾਇ ਜੈ ਤਿਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨਾ ਪਾਇਆ ਮਨਮੁਖ ਦੁਖੀ ਹੈ ਸਦਾ ਭਰਮ ਭੁੱਲੇ ਤਿਨੇ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸੇ ਜਨ ਸਮਦੇ ਜਿਹ ਆਪੇ ਬਖਸ਼ ਮਿਲਾਇ ਮਹੱਲਾ ਤੀਜਾ ਨਾਨਕ ਸੋਸਾਲਾ ਹੀ ਹੈ ਜਿਸ ਵਸ ਸਭ ਕਿਛੁ ਹੋਏ ਤਿਸ ਸ੍ਰੀ ਬਹੁ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੂਏ ਗੁਰਮੁਖ ਅੰਤਰ ਬਣ ਵਸ ਸਦਾ ਸਦਾ ਸੁਖ ਹੋਏ ਪੌੜੀ ਜਿਨੇ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਸੇ ਦੇਵਾਲੀਏ ਜੁਗ ਮਾਹੇ ਓਏ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੋਹ ਥੋਕਣਾ ਤਿਨਕੋ ਪਾਹੇ ਪਰਾਈ ਵਕੀਲੀ ਕਰੇ ਆਪਣੀ ਪ੍ਰਤੀਤ ਖੋਵਣ ਸਗਵਾ ਭੀ ਆਪ ਲਿਖਾਹੇ ਜਿਸ ਧਨ ਕਾਰਨ ਚੁਗਲੀ ਕਰੇ ਸੋ ਧਨ ਚੁਗਲੀ ਹੱਥ ਨਾ ਆਵਾਏ ਭਾਵੈ ਤਥ ਜਾਹੇ ਗੁਰਮੁਖ ਸੇਵਕ ਭਾਏ ਹਰ ਥਾਨ ਮਿਲੈ ਤਿੱਥੋਂ ਕਰਮਹੀਨ ਲੈ ਨਾ ਸਕੈ ਹੋਰ ਥਾ ਦੇਸ ਸੰਤਰ ਹਰ ਤਨ ਨਾਹੀ ਸਲੋਕ ਮਹਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵਈ ਚਿੰਤਾ ਵਿੱਚੋਂ ਜਾਏ ਜੋ ਕਿਛੁ ਕਰੇ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੁ ਨਾ ਜਾਏ ਨਾਨਕ ਤਿਨਕਾ ਆਖਿਆ ਆਪਸ ਨੇ ਜੇ ਲੈਣ ਪੰਨੇ ਪਾਏ ਮਹਲਾ ਤੀਜਾ ਕਾਲ ਮਾਰ ਮਨਸਾ ਮਨ ਸਮਾਨੀ ਅੰਤਰ ਨਿਰਮਲ ਨਾਉ ਅਣਦਿਨ ਜਾਗੇ ਕਦੇ ਨਾ ਸੋਵੈ ਸੇਜੇ ਅੰਮ੍ਰਿਤ ਪੀ ਆਓ ਮਿੱਠਾ ਬੋਲੈ ਅੰਮ੍ਰਿਤ ਬਾਣੀ ਅਣਦਿਨ ਹਰਿ ਗੁਣ ਗਾਓ ਨਿਜ ਕਰ ਵਾਸਾ ਸਦਾ ਸੋਹਣ ਦੇ ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ ਹਰ ਧਨ ਰਤਨ ਜਵੇਹਰੀ ਸੋ ਗੁਰ ਹਰਿ ਧਨ ਹਰਿ ਪਸ ਦੇਵਾਇਆ ਕਿਸੇ ਜੇ ਕਿਸੇ ਕਿਹੋ ਦਿਸ ਆਵੈ ਤਾਂ ਕੋਈ ਕਿਹੋ ਮੰਗ ਲੈ ਕਿਉਂਕਿ ਕੋਈ ਕਿਹੋ ਦੇਵਾਏ ਇਹ ਹਰਿ ਧਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਵੇ ਜਿਸਨੂੰ ਕਰਤਾ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ ਕਿਸੇ ਕਾ ਖਤ ਨਾਹੀਂ ਕਿਸੇ ਕੇ ਸੀਵ ਬੰਨੈ ਰੁਲ ਨਾਹੀਂ ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਚੌ ਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਕਿਸੇ ਜੋਰ ਵਕੀਲੀ ਨਾ ਚੱਲਾਈ ਦਿਉ ਦਿਉ ਨਿਤਿਨ ਚੜ੍ਹੇ ਸਵਾਇਆ ਸਲੋਕ ਮਹੱਲਾ ਤੀਜਾ ਜਤ ਜਲੰਧਰ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰਾ ਉਭਰੈ ਤਿੱਤਾ ਲਹਿਓ ਬਾਰ ਸਤਿਗੁਰ ਸੁਖ ਬਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣ ਹਾਰ ਮਹੱਲਾ ਤੀਜਾ ਹੋਮੈ ਮਾਇਆ ਮੋਹਣੀ ਦੂਜਾ ਲੱਗਾ ਜਾਏ ਇਹ ਨਾ ਇਹ ਮਾਰੀ ਨਾ ਮਰਾਏ ਨਾ ਇਹ ਹੱਟ ਵਿਕਾਏ ਗੁਰ ਕੇ ਸ਼ਬਦ ਜਾਲੀਏ ਤਾਹ ਵਿੱਚ ਜਾਏ ਤਨ ਮਨ ਹੋਵੇ ਉਜਲਾ ਨਾਮ ਸਮਨਾਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤਰੋਂ ਹੁਕਮ ਬੁਝਣੀ ਸਾਨ ਤੁੱਤੀ ਪਾਤੀ ਜਵਾਈ ਸਕੀ ਅੱਗੋਂ ਪਿੱਛੋਂ ਹੋਂ ਟੋਲ ਡਿੱਠਾ ਲਾਹਿਨ ਸਭਨਾ ਕਾ ਬਿਮਾਨ ਜਿਸ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰਿ ਬਖਸ਼ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ ਜੇ ਬੇਮੁਖ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ ਜੇ ਨਾਨਕ ਵੱਲ ਹੋਵੇ ਮੇਰੇ ਸੁਆਮੀ ਹਰਿ ਸੱਜਣ ਪੁਰਖ ਸੁਜਾਨ ਪਾਉਂਦੀ ਪਿੱਤਰ ਦੇਖ ਕੇ ਸਭ ਪਾਏ ਆਏ ਪੈ ਸਤਿਗੁਰ ਕੀ ਪਹਿਲੀ ਪੈਰੀ ਲਾਹਿਨ ਸਭਨਾ ਕੇ ਹਾਂ ਮਨੋ ਗੁਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹ ਕੋਲੋ ਨਾ ਕੋ ਪਾਏ ਖਲਹਾਨ ਨਾਨਕੇਵ ਨਾ ਜਾਪਈ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੈ ਸੋ ਹੋਏ ਪੌੜੀ ਪਰ ਬ੍ਰਹਮ ਦਇਆਲ ਸਾਗਰ ਤਾਰਿਆ ਗੁਰਪੂਰੇ ਮਿਹਰਬਾਨ ਭਰਮ ਪਵ ਮਾਰਿਆ ਕਾਮ ਕਰ ਬਿਕਰਾਲ ਦੂ ਸਭਾਰਿਆ ਅੰਮ੍ਰਿਤ ਨਾਮ ਨਿਧਾਨ ਕੰਠ ਧਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹੱਲਾ ਤੀਜਾ ਜਿਨੇ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਕਰ ਮੋਹਣ ਹੋਮਾ ਅੰਦਰ ਸਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਕਸੁ ਰਚਰ ਚੰਨ ਦੁਸ਼ਟਾਂ ਨਾਲ ਪਿਰਹੜੀ ਵਸੰਤਾ ਜਨ ਸੁਵਾਦ ਕਰਨ ਨਾਨਕ ਸਾਕਤ ਨਰਕ ਮੈਂ ਜਮ ਬਦੇ ਦੁੱਖ ਸਹਨ ਪਿਆ ਕਿਰਤ ਕਮਾਮ ਦੇ ਜੋ ਰਾਖਤ ਵਿਰ ਹਨ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਨੇ ਤਾਣੇ ਤਿਸ ਸਾਸ ਗ੍ਰਹਿ ਸਦਾ ਮਨ ਵਸੈ ਜਮ ਜੋ ਨਾ ਸਕੈ ਤਿਸ
ਹਿਰਦੈ ਹਰਿ ਹਰਿ ਨਾਮ ਰਸ ਕਵਲਾ ਸੇਵਕ ਤਿਸ ਹਰਿ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਅਸਾ ਉਹ ਸਤਿਗੁਰੂ ਬਾਣੈ ਤਿਸ ਜਿਨ ਕੋ ਪੂਰਵ ਲਿਖਿਆ ਰਾਸ ਸੰਤ ਜਨਾਸੋ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਬਣੇ ਭਨਿਆ ਬਹੁਤ ਵਡਿਆਈਆਂ ਸਾਹਿਬ ਹੈ ਨਾ ਜਾਹੀ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰ ਮਣੀਆਂ ਸੱਚੀ ਗੁਰ ਮਣੀਆਂ ਨਾਨਕ ਸੰਸਵਾਰੇ ਪਰ ਬਹਿਮ ਸੱਚੇ ਜੋ ਬਣਿਆ ਸਲੋਕ ਮਹਲਾ ਤੀਜਾ ਆਪਣਾ ਆਪਣਾ ਪਛਾਣ ਲਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਬਿਸਰੀ ਕਿਉ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਏ ਅਨ ਸੱਚਾ ਸ਼ਬਦ ਹਧੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅਨੰਦ ਨਾਮ ਸਲਾਹਨਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਪੌੜ ਨਾ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੈ ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ ਸਤਸੰਗਤ ਨਾਲ ਰਲਾਵੈ ਜੋ ਮਿਹੋਂ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪੈਵੇ ਵਿੱਚ ਸੁਰਸਰੀ ਸੁਰਸੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਥ ਮਿਲੇ ਤ੍ਰਿਸ਼ਨਾ ਭੁੱਖ ਉੱਤਰ ਸ਼ਾਂਤ ਤੜ ਆਵੈ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ ਜਿਸ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ ਸੁਧ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹ ਸੰਸਾਰ ਪੇਖਣਾ ਰਹਿ ਨ ਕੋ ਪਈ ਹੈ ਰੇ ਸੂਧੇ ਸੂਧੇ ਰੇਗ ਚੱਲੋ ਤੁਮ ਨਤਰ ਕੁਤ ਕਦ ਬਈ ਹੈ ਰੇ ਰਾਹੋ ਬਾਰੇ ਬੁੱਢੇ ਤਰਨੇ ਭਈਆ ਸਭ ਹੂੰ ਜਮ ਲੈ ਜਾਈਏ ਰੇ ਮਾਨਸ ਬਪਰਾ ਮੂਸਾ ਕਿਨੋ ਮੀਚ ਬਲਈਆ ਖਈਏ ਰੇ ਤਨ ਮੰਨਤਾ ਅਰ ਨਿਰਤਨ ਮੰਨੀ ਤਾਂ ਕਿ ਕਛੂ ਨ ਕਾਨੀ ਰੇ ਰਾਜਾ ਪ੍ਰਜਾ ਸਾਮ ਕਰ ਮਾਰੇ ਐਸੋ ਕਾਲ ਵੱਡਾ ਨੀ ਰੇ ਹਰ ਕੇ ਸਿਵਕ ਜੋ ਹਰ ਭਾਵੇ ਤਿਨ ਕੀ ਕਥਾ ਨਰਾਰੀ ਰੇ ਆਵਾ ਨਾ ਜਾਹੇ ਨਾ ਕਬਹੁ ਮਰਤੇ ਭਾਰ ਬਮ ਸੰਗਾਰੀ ਰੇ ਪੁੱਤਰ ਕਲੱਤਰ ਲੱਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲਹਿ ਸਾਰੰਗ ਪਾਨੀ ਰੇ ਬਿਲਾਵਲ ਵਿਦਿਆ ਨਾ ਭਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੰਤ ਬੋਰਾਨੋ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਨੀ ਮੈਂ ਬੋਰਾ ਮੈਂ ਬਿਗਰੋ ਬਿਗਰੇ ਮਤ ਔਰਾ ਰਹਾਉ ਆਪਣਾ ਬੋਰਾ ਰਾਮ ਕੀਓ ਬੋਰਾ ਸਤਿਗੁਰ ਗਾਰ ਗਏ ਪ੍ਰਮੋਰਾ ਮੈਂ ਵਿਗਰੇ ਆਪਣੀ ਮਤ ਕੋਈ ਮੇਰੇ ਭਰਮ ਪੂਲੋ ਮਤ ਕੋਈ ਸੋ ਬੋਰਾ ਜੋ ਆਪਣਾ ਪਛਾਣ ਆਪਛਾਣ ਤੇ ਕਹਿ ਜਾਣਾ ਅਬੇ ਨਾ ਮਾਤਾ ਸੋ ਕਬ ਨਾ ਮਾਤਾ ਆ ਕਹੇ ਕਬੀਰ ਰਾਮੈ ਰੰਗ ਰਤਾ ਬਿਲਾਵਲ ਗ੍ਰਹਿ ਤਾਜ ਬਾਣ ਖੰਡ ਜਾਈਏ ਚੁਣ ਖਾਈਏ ਕੰਧਾ ਅਜੋ ਬਕਾਰ ਨਾ ਛੋਡਈ ਭਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਾਰੋ ਭਵ ਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਉ ਵਿਖੇ ਵਿਖੇ ਕੀ ਬਾਸਨਾ ਤਜੀ ਨਹਿ ਜਾਈ ਅਣਕ ਯਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਸ਼ਕੀ ਅਨਨੀਕਾ ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸਾਮਸਰ ਨਾਹੀ ਦਿਆਲ ਮੋਹ ਸਾਮਸਰ ਪਾਪੀ ਬਿਲਾਵਲ ਨਿਤ ਟਕੋਰੀ ਗੁਆਗਰ ਅੰਨ ਲੀਪਤ ਜੀਓ ਗਯੋ ਤਾਨਾ ਬਾਨਾ ਕਛੂ ਨਾ ਸੂਜ ਹਰ ਹਰ ਰਸ ਲਪਟਿਓ ਹਮਾਰੇ ਕੋਲ ਕੌਣ ਰਾਮ ਕਹਿਓ ਜਬਕਿ ਮਾਲਾ ਲਈ ਨਿਪੂਤੇ ਤਵ ਤੇ ਸੁਖ ਨਾ ਭਇਓ ਸੁਣੋ ਰਹਾਓ ਸੁਣੋ ਜਠਾਨੀ ਸੁਣੋ ਦਰਾਨੀ ਸਚਰਜ ਏਕ ਪਹਿਓ ਸਾ ਸੂ ਤਿਨ ਮੁੰਡੀਏ ਖੋਏ ਮੁੰਡੀਆ ਕਿਉਂ ਨਾ ਮੋਇਓ ਸਰਬ ਸੁਖਾਂ ਕਾ ਏਕ ਹਾਰ ਸਵਾਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ ਹਰਨਾਕਸ ਨੱਖ ਬਿਦਰਿਓ ਕਰਕੇ ਦੇ ਪਿੱਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਣ ਸੰਤਾਂ ਲੈ ਉਧਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਉ ਤੇਰੋ ਜਨ ਹੋਏ ਸੋਏ ਕਤ ਡੋਲਾ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜਾ ਚੇਤ ਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹਿ ਕਬੀਰ ਸੰਸਾ ਪ੍ਰਮ ਚੂਕੋ ਤਰੂ ਪ੍ਰਹਿਲਾਦ ਨਿਵਾਜਾ ਬਿਲਾਵਲ ਰਾਖ ਲੋ ਹਮ ਤੇ ਬਿਗਰੀ ਸੀਲ ਧਰਮ ਜਾ ਭਗਤ ਨਕੀਨੀ ਹੋ ਅਭਿਮਾਨ ਟਿੱਡ ਪਗਰੀ ਰਹਾਉ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਸ ਜਿਨੈ ਨਵਾਜ ਸਾਜਮ ਕੀਏ ਤਿਸੇ ਵਿਸਾਰ ਅਵਰ ਲਗਰੀ ਸੰਦਕ ਤੋਹੇ ਸਾਧ ਨਹੀਂ ਕਹੀਓ
ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬੇਨਤੀ ਸੁਣਿਓ ਮਤ ਘਾਲੋ ਜਮ ਕੀ ਖਬਰੀ ਬਿਲਾਵਲ ਦਰ ਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਬਾਰ ਹਾਓ ਤੁਮ ਤਾਣ ਤਣੀ ਉਧਾਰ ਤਿਆਗੀ ਸਰਵਣਾ ਨਾ ਸੁਣੀਅਤ ਸੁਜਸ ਤੁਮਾਰ ਮੰਗੋ ਕਾਹੇ ਰੰਗ ਸਭ ਦੇਖੋ ਤੁਮੀ ਤੇ ਮੇਰੋ ਨਿਸਤਾਰ ਜੈ ਦੇ ਨਾਮਾ ਬਿਪ ਸੁਦਾਮਾ ਤਿਨਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾ ਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਕਿੰਥਾ ਆਧਾਰੀ ਭਮਕੈ ਭਾਏ ਪਵਾ ਭਿਖ ਧਾਰੀ ਆਸਨ ਪਵਨ ਦੂਰ ਕਰ ਬਵਰੇ ਛੋਡ ਕਪਟ ਨਿਤ ਹਾਰ ਭਾਜ ਬਵਰੇ ਰਹਾਉ ਜੇ ਤੂੰ ਜਾਚ ਸੋਤਰੇ ਭਵਨ ਭੋਗੀ ਕਹਿ ਕਬੀਰ ਕੇਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਵਿੱਚ ਸਾਰੇ ਕਿੰਚ ਪ੍ਰੀਤ ਨਾ ਉਪਜਾ ਜਨ ਕਹੋ ਜਨ ਕਹਾ ਕਰੇ ਬੇਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਤਾਣ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਧ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪ੍ਰਪੰਚ ਝੂਠ ਗੁਮਾਨਾ ਕਹੇ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀ ਸਰੋਵਰ ਪੀਤਰੇ ਅੱਛਾ ਕਮਲ ਅਨੂਪ ਪਰਮ ਜੋਤ ਪੁਰਖੋਤਮੋ ਜਾ ਕਹਿ ਰੇਖ ਨ ਰੂਪ ਮੇਰੇ ਮਨ ਹਰ ਭਾਜ ਭ੍ਰਮ ਤਜੋ ਜਗ ਜੀਵਨ ਰਾਮ ਰਹਾਉ ਆਵਤ ਕਛੂ ਨਾ ਦੀਸਾ ਹੀ ਨਾ ਦੀਸਾ ਜਾਤ ਜਹ ਉਪਜੈ ਬਿਨਸਾ ਤਾਹੀ ਜੈਸੇ ਪਰਵਨ ਪਾਤ ਮਿਥਿਆ ਕਰਮ ਆਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਹੋ ਕਾਂਸੀ ਤੇ ਫੁਨ ਉਪ ਕਾਂਸੀ ਤੇ ਤੁਨ ਉਪਜੈ ਤੁਨ ਕਾਂਸੀ ਜਾਈ ਕਾਂਸੀ ਫੂਟੀ ਪੰਡਤਾਂ ਤੁਨ ਕਹਾਂ ਸਮਾਈ ਤ੍ਰਿਕੁਟੀ ਸੰਦ ਮੈਂ ਪੇਖੇ ਆ ਘਟਹੂੰ ਕਰ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇ ਤੇ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕਰ ਰਿਦੈ ਵਸਾ ਸੋ ਜਨ ਕਿਉ ਡੋਲੇ ਦੇਵ ਮਾਨੋ ਸਭ ਸੁਖ ਨਾਉ ਨੇ ਤਾਂ ਕਹਿ ਸਹਿਜ ਸਹਿਜ ਜਸ ਬੋਲੇ ਦੇਵ ਰਹਾਉ ਤਾਂ ਬਿਹ ਮਤ ਜਾਉ ਸਭ ਮੈਂ ਪੇਖਾ ਕੁਟਲ ਗਾਂਠ ਜਬ ਖੋਲੇ ਦੇਵ ਬਾਰੰ ਬਾਰ ਮਾਇਆ ਤੇ ਅਟਕਾ ਲਹਿ ਨਰਜਾ ਮਨ ਤੋਲੇ ਦੇਵ ਜਾਹੋ ਜਾਏ ਤਹੀਂ ਸੁਖ ਪਾਵੈ ਮਾਇਆ ਤਾਸ ਨਾ ਝੋਲੇ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾਰੇ ਦੇ ਦੋਗ ਦੇਖ ਸਭ ਕੋ ਹੱਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕੇਸ਼ ਨਹੀਂ ਭਾਵ ਖੰਡਨ ਰਾਮ ਸਗਲ ਜੀ ਸਰਨਾਗਤੀ ਹੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਨ ਨਾਹੀ ਭਾਰ ਊਚ ਨੀਚ ਤੁਮ ਤੇ ਤਰੇ ਆਲੋਚ ਸੰਸਾਰ ਕਰ ਦਸ ਕਾਤਕ ਤਬ ਖਾਇ ਕਰੀਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਬਿਲਾਵਲ ਜਿਹ ਕੁਲ ਸਾਧ ਬੈਸ ਨ ਹੋਏ ਵਰਨ ਅਵਰਨ ਰੰਕਨੀ ਈਸ਼ਰ ਬਿਮਲ ਵਾਸ ਜਾਨੀਆ ਜਗ ਸੋਇ ਰਹਾਉ ਬ੍ਰਹਮਣ ਬੈ ਸੂਦਰ ਖੱਤਰੀ ਡੋਮ ਚੰਡਾਰ ਮਲੇਸ਼ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੁ ਗਾਉ ਧਨ ਸੁ ਠਾਉ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਅਣ ਰਸ ਹੋਏ ਰਸ ਮਗਨ ਰਾ ਡਾਰੇ ਰਸ ਬਿਕ ਖੋਏ ਪੰਡਤ ਸੂਰ ਛਤ ਪਾਤ ਰਾਜਾ ਭਗਤ ਬਰਾਬਰ ਨ ਕੋਏ ਜੈਸੇ ਪੁਰੈਣ ਪੈ ਪਾਤ ਰਹੇ ਜਲ ਸਮੀਪ ਪਣ ਰਵਿਦਾਸ ਜਨਮੈ ਜਗ ਓਏ ਬਿਲਾਵ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਨਿਰਪਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ ਕਹ ਮਾਰ ਥੀ ਸੁਆਥੀ ਬਾਕੀ ਪੈ ਜਿਸ ਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਸ ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਸ ਰਹਾਉ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵਹਿ ਪ੍ਰਣ ਗੈ ਸਾਗਰ ਮਿਲੈ ਫਨ ਕਾਮ ਨਾ ਆਵੈ ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਿਰਮਾਵੋ ਬੂਡ ਮੋਇ ਨੌਕਾ ਮਿਲੈ ਕਉ ਕਾਹੇ ਚੜਾਵੋ ਮੈਂ ਨਾ ਹੀ ਕਛ ਹੋ ਨਹੀਂ ਕਿਛ ਆਹੇ ਨ ਮੋਰਾ ਔਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ
एको ओंकार सतनाम करता पुरख निर्भउ निर्वैर अकाल मूरत आजूनी सपंग प्रसाद राग गुण चौप दे महला चौथा कर पहला। जे मन चेता आस रख्या रूपर ता मन चिंदे अनेक नेक फल पाई। हर जाना सब किस जो जिए वरते प्रभार घालिया किसे किक तिल ना गवाई। हर तिसकी आस की जय मन मेरे जो सब मैं स्वामी रहा समाई। मेरे मन आसा कर जगदीश गुसाई जो बिन हर आस अवर काहू की जय। सा ने फल आस सबिरथी जाय रहा जो दिसे माया मोह कुटंब साब अमात तिसकी आस लग जन्म गवाई। इनके केश हाथ नहीं कहा करे ए बपड़े इनका वाहया काश नाम बसाई। मेरे मन आस कर हर प्रीतम अपने की जो तुझ तारे तेरा कुटंब सब छड़ाई। जे किश आस कर अवर करे परमित्री मातु जाना तेरा किता काम आई। यास परमित्री भाव दूजा है खिन मैं झूठ बिन सब जाई। मेरे मन आसा कर हर प्रीतम सचे साचे की जो तेरा घालिया सब थाए पाई। आसा मनसा सब तेरी मेरे स्वामी जैसी तू आस करावा तैसी को आस कराई। केश किसी का हाथ ना ही मेरे स्वामी ऐसे मेरे सतगुरु बुझ बुझाई। जन नानक की आस तू जान हर दर्शन देख हर दर्शन त्रिपताई। गोंड महला चौथा ऐसा हर सेवी नित त्याई है जो खिन मैं सब किलविक सब करे फिनासा। जे हर त्याग अवर की आस की जय सा हर निफल सब काल गवासा। मेरे मन हर सेवे सुख दाता स्वामी जे सेवे सुख लहासा। मेरे मन हर उपर की जय परवासा जह जाइए तह नाल मेरा स्वामी। अपनी बैज रख जंदा सारा हाओ जे अपनी बिरथा कहो अमरा पै ता आगे अपनी बिरथा बहुत कढ़ासा। अपनी बिरथा कहो हर अपने स्वामी पै जो तुमरे दुख तत्काल कटासा। सो ऐसा प्रभु छोड़ अपनी बिरथा अवरा पै कही है अवरा पै कह मन लाजमरासा। जो संसारे के कुटुंब मित्र भाई दिसे मन मेरे ते सब अपने स्वयं मिलासा। जित दिन उनका सो हुई न आवै तित दिन नेड़े को ना टुकासा। मन मेरे अपना हर सेव दिन राती जो तुद पकर दुख सुखासा। तिसका प्रभासा क्यों की जय मन मेरे जो अंति अवसर रख ना सकासा। हर जप मंत गुरु उपदेश ले जापो तिन अंत छाए जिन हर प्रीत चितासा। जिन नानक नाम जपो हर संतो यह छूटन का साचा परवासा। गोंड महला चौथा हर सिमरत सदा होए आनंद सुख अंतर सांत शीतल मन अपना। जैसे सकत सूर बहु जलता गुर सस देख लह जाहे सब तपना। मेरे मान आनदिन त्याए नाम हर जपना जहां कहां तुझ राख सब ठाई। सो ऐसा प्रभ सेव सद तू अपना रहा जा मैं सब निधान। सो हर जप मन मेरे गुरमुख खोज लो हर रत्ना। जिन हर त्याया तिन हर पाया मेरा स्वामी तिनके चरण मलो हर दसना। शब्द पछाण राम रस पावो ओह सूतन उत्तम संत पयो बड बढ़ना। तेह जन की वडियाई हर आप बधाई ओह कटे ना किसे की कटाई। एक तिल तिल तिल ना जिसते सुख पावा मन मेरे सो सदा त्याए नित कर जुरना। जन नानक ओह हर दान एक दीजै नित बसै हृदय हरी मोहे चरना। गोंड महला चौथा जितने शाह पातशाह उमराव सिकदार चौधरी सब मिथ्या पाओ झूठा पदूजा जान। हर अवनासी सदा थिर नेह चल तिस मेरे मन भाज दी परवान। मेरे मन नाम हरी भाज सदा दीवान जो हार महल पावै गुर बचनी। तिस जेबड़ अवर नाही किसै का तान राहो जितने तनवंत कुलवंत मिलकवंत दिस मन मेरे। सब बिनस जाहे जो रंग कसुंब कचान हर सत निरंजन सदा सेवन मेरे। जित हर दरगह पावे तू मान खत्री ब्राह्मण सूद वैस चार वर्ण चार आश्रम है जो हर त्यावै सो परवान। जिनो चंदन निकट वसै हिरड़ बपड़ा त्यो पतता सतसंगत मिल पतत परवान। उह सबते ऊंचा सबते सूचा जाके हृदय वसया भगवान। जन नानक तिसके चरण बखाला जो हर जन नीच जात सेवकान। गोंड महला चौथा
ਹਰ ਅੰਤਰਜਾਮੀ ਸਬਤ ਵਰਤਾ, ਜਿਹਾ ਹਰ ਕਰਾਏ ਤਿਹਾ ਕੋ ਕਰੀਐ, ਸੋ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤੁਧਨੋਂ ਸਭ ਨੂੰ ਰੱਖ ਲਈਐ, ਮੇਰੇ ਮਨ ਹਰ ਜਪ ਹਰ ਨਿਤ ਪੜੀਐ, ਹਰ ਬਿਨ ਕੁਮਾਰ ਜਵਾਲ ਨਾ ਸਕੈ, ਤਾਂ ਮੇਰੇ ਮਨ ਕਾਇਤ ਕਰੀਐ ਰਹਾਉ, ਹਰ ਪਰਪੰਚ ਕੀ ਆਸ ਸਭ ਕਰਤਾ, ਵਿੱਚ ਆਪੇ ਆਪਣੀ ਜੋਤ ਤਰੀਆ, ਹਰ ਏਕੋ ਬੋਲਾ ਹਰ ਏਕ ਬੁਲਾਏ, ਗੁਰਪੂਰੈ ਹਰ ਏਕ ਦਿਖਈਐ, ਹਾਰ ਅੰਤਰ ਨਾਲੇ ਬਾਹਰ ਨਾਲੇ, ਕਹੋ ਤਿਸ ਪਾਸੋਂ ਮਨ ਕਿਆ ਚੋਰਈਐ, ਨੇ ਕਪਟ ਸੇਵਾ ਕੀਜੈ ਹਰ ਕੇਰੀ, ਤਾਂ ਮੇਰੇ ਮਾਨ ਸਰਬਸ ਪਈਆ, ਜਿਸਦਾ ਸਭ ਸਭ ਜਿਸਦਾ ਵਸ ਸਭ ਕਿਛੁ ਸੋ ਸਬਦ ਉੱਚਾ, ਸੋ ਮੇਰੇ ਮਨ ਸਦਾ ਧਿਆਈਐ, ਜਨ ਨਾਨਕ ਸੋ ਹਰ ਨਾਲ ਹੈ ਤੇਰੇ, ਹਰ ਸਦਾ ਧਿਆਏ ਤੂੰ ਤੁਧ ਲੈ ਛਡਈਐ, ਗੋਂਡ ਮਹੱਲਾ ਚੌਥਾ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤਾ, ਜੋ ਤ੍ਰਿਖਾ ਬੰਤ ਬੇਨੰਦੀਰ, ਮੇਰੇ ਹਾਰ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨੈ, ਮੇਰੇ ਮਨ ਅੰਤਰ ਕੀ ਪੀਰ ਰਹਾਓ, ਮੇਰੇ ਹਰ ਪ੍ਰੀਤਮ ਕੀ ਕੋ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੁ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀਮਤ ਧੀਰ, ਜਨ ਨਾਨਕ ਹਰ ਆਸ ਪੁਜਾਵੋ, ਹਰ ਦਰਸ਼ਨ ਸਾਂ ਸਰੀਰ, ਛੱਕਾ ਇੱਕ ਰਾਗ ਗੋਂਡ ਮਹੱਲਾ ਪੰਜਵਾ, ਚੌਪਦੇ ਕਰ ਪਹਿਲਾ, ਏਕੋ ਓਂਕਾਰ ਸਤਿਗੁਰ ਪ੍ਰਸਾਦ, ਸਭ ਕਰਤਾ ਸਭ ਭੁਗਤਾ ਰਹਾਉ, ਸੁਣ ਤੋ ਕਰਤਾ ਪੇਖਤ ਕਰਤਾ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਓਪਤ ਕਰਤਾ ਪਰਲੋਂ ਕਰਤਾ, ਵਿਆਪਤ ਕਰਤਾ ਅਲਿਪਤੋ ਕਰਤਾ, ਬਖਤੋ ਕਰਤਾ ਬੂਜਿਤ ਕਰਤਾ, ਆਵਤ ਕਰਤਾ ਜਾਤ ਵੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ, ਗੁੰਡ ਮਹੱਲਾ ਪੰਜਵਾ, ਫਾਕਿਓ ਮੀਨ ਕਪਕ ਕੀ ਨਿਆਈ, ਤੂੰ ਉਰਜ ਰਹੋ ਕੁ ਸੰਭਾਏ ਲੇ, ਪਗਰਾ ਧਰ ਲੇ ਸਾਸ ਲੇ ਕੈ ਤਾ ਲੈ ਤੋ ਉਦਰ ਹਰ ਗੁਣ ਗਾਏ ਲੇ, ਮਨ ਸਮ ਛੋਡ ਅਵਾਏ ਲੇ, ਆਪਣੇ ਰਹਿਣ ਕੋ ਠੌਰ ਨਾ ਪਾਵਾ, ਪਾ ਕਾਏ ਪਰ ਕੈ ਜਾਏ ਲੇ, ਮਨ ਸਮ ਛੋਡ ਅਵਾਏ ਲੇ, ਆਪਣੇ ਰਹਿਣ ਕੋ ਠੌਰ ਨਾ ਪਾਵਾ, ਕਾਏ ਪਰ ਕੈ ਜਾਏ ਲੇ ਰਹਾਓ, ਜੋ ਮੈਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਕ ਪਰਿਓ ਕੁਟੁੰਬਾਏ ਲੇ, ਜੋ ਪੰਖੀ ਕਤਰ ਹੋਏ ਫਿਰ ਵਿਸ਼ਰੈ, ਸਿਰ ਸੰਗਤ ਹਰ ਹਰ ਧਿਆਏ ਲੇ, ਜੈਸੇ ਮੀਨ ਰਸਨ ਸਾਧ ਬਿਨਸਿਓ, ਉਹ ਮੂਠੋ ਮੂਡਲੂ ਬਹਿਲੇ, ਤੂੰ ਹੋਆ ਪੰਚ ਵਾਸ ਵੈਰੀ ਕੈ, ਛੂਟੈ ਪਰਸਰ ਨਾਇਲੇ, ਹੋ ਕਿਰਪਾਲ ਦੀਨ ਦੁਖ ਪੰਜਨ, ਸਭ ਤੁਮਰੇ ਜੀਜਨ ਤਾਇਲੇ, ਪਾਵੋ ਦਾਨ ਸਦਾ ਦਰਸ਼ ਪੇਖਾਂ, ਮਿਲ ਨਾਨਕ ਦਾਸ ਦਸਾਇਲੇ, ਰਾਗ ਗੋਂਡ ਮਹੱਲਾ ਪੰਜਵਾ, ਚੌਪਦੇ ਕਰ ਦੂਜਾ, ਏਕੋ ਓਂਕਾਰ ਸਤਿਗੁਰ ਪ੍ਰਸਾਦ, ਜੀ ਪ੍ਰਾਣ ਕੀਏ ਜਿਨ ਸਾਜ, ਮਾਟੀ ਮੈਂ ਜੋਤ ਰੱਖੀ ਨਿਵਾਜ, ਬਰਤਨ ਕੋ ਸਭ ਕੁਛ ਭੋਜਨ ਪੁੱਗ ਹਾਏ, ਸੋ ਪ੍ਰਾਪ ਤਾਜ ਮੂੜੇ ਕੱਥ ਜਾਏ, ਪਰ ਬਮਕੀ ਲਾਗੋ ਸੇਵ, ਗੁਰ ਤੇ ਸੁਜੈ ਨਿਰੰਜਨ ਦੇਵ, ਰਹਾਉ ਜਿਨ ਕੀਏ ਰੰਗ ਅਣਕ ਪ੍ਰਕਾਰ, ਉਪਤ ਪਰਲੋ ਨਿਮਖ ਮਜ਼ਹਾਰ, ਜਾ ਕੀ ਗਤਮਤ ਕਹੀ ਨ ਜਾਏ, ਸੋ ਪ੍ਰਭ ਮਨ ਮੇਰੇ ਸਦ ਧਿਆਇਆ, ਨ ਜਾਵੈ ਨਿਚਲ ਤਨੀ ਬੇਅੰਤ ਗੁਣਾ, ਤਾਂ ਕੇ ਕਿਤ ਗਨੀ ਲਾਲ ਨਾਮ, ਜਾ ਕੈ ਪ੍ਰੇ ਭੰਡਾਰ, ਸਗਲ ਘਟਾਂ ਦੇਵੈ ਆਧਾਰ, ਸਤਿਪੁਰਖ ਜਾ ਕੋਹੈ ਨਾਉ, ਮਿਟੈ ਕੋਟ ਆਗ ਨਿਮਖ ਜਸ ਗਾਓ, ਬਾਲ ਸਿਖਾਈ ਭਗਤਨ ਕੋ ਮੀਤ, ਪ੍ਰਾਣ ਆਧਾਰ ਨਾਨਕ ਹਿਤ ਚੀਤ, ਗੁੰਡ ਮਹੱਲਾ ਪੰਜਵਾ, ਨਾਮ ਸੰਗ ਕੀਨੋ ਵਿਵਹਾਰ, ਨਾਮੋ ਹੀ ਸੁਮਨ ਕਾ ਆਧਾਰ, ਨਾਮੋ ਹੀ ਚਿਤਕੀਨੀ ਓਟ, ਨਾਮ ਜਪਤ ਮਿਟੈ ਪਾਪ ਕੋਟ, ਰਾਸ ਦੀ ਹਰਿ ਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ, ਰਹਾਓ ਨਾਮ ਹਮਾਰੇ ਜੀ ਕੀ ਰਾਸ, ਨਾਮੋ ਸੰਗੀ ਜਤ ਕਤ ਜਾਤ, ਨਾਮੋ ਹੀ ਮਨ ਲਾਗਾ ਮਿੱਠਾ, ਸਜਲ ਤਲ ਸਭ ਮੈਂ ਨਾਮੋ ਡੀਠਾ, ਨਾਮੇ ਦਰਗਾ ਬਖੁਜਲੇ, ਨਾਮੇ ਸਗਲੇ ਕੁਲ ਉਧਰੇ, ਨਾਮ ਹਮਾਰੇ ਕਾਰਜ ਸੀਤ, ਨਾਮ ਸੰਗੇ ਮਨੁਆ ਗੀਤ, ਨਾਮੇ ਹੀ ਹਮ ਨਿਰਭ ਭਏ, ਨਾਮੇ ਆਵਨ ਜਾਵਨ ਰਹੇ, ਗੁਰਪੂਰਾ ਮੇਲੇ ਗੁਣ ਤਾਸ ਕੋ, ਨਾਨਕ ਸੋ ਸਹਿ ਨਿਵਾਸ, ਗੋਂਡ ਮਹੱਲਾ ਪੰਜਵਾ, ਨਿਮਾਣੇ ਕਉ ਜੋ ਦਿੱਤੋ ਮਾਨ, ਸਗਲ ਭੁੱਖੇ ਕਉ ਕਰਤਾ ਦਾਨ, ਗਰਭ ਘੋਰ ਮੈਂ ਰਾਖਣ ਹਾਰ, ਤੇ ਠਾਕੁਰ ਕੋ ਸਦਾ ਨਮਸਕਾਰ, ਐਸੋ ਪ੍ਰਭ ਮਨ ਮਾਹਿਤ ਹੈ, ਕਟ ਆਵ ਕਟ ਜਤ ਕਤ ਸਹਾਇ ਰਹਾਉ, ਰੰਗ ਕਰਾਉ ਜਾ ਕੇ ਏਕ ਸਮਾਨ, ਕੀਟ ਹਸਤ ਸਗਲ ਪੁਰਾਣ, ਵਿਉ ਭੂਸ਼ਣ ਮਸਲ ਤਰ, ਜੋ ਕਿਛ ਕਰੇ ਸੋ ਆਪੇ ਕਰੈ, ਜਾ ਕਾ ਅੰਤ ਨ ਜਾਣ ਸਕੋਏ, ਆਪੇ ਆਪ ਨਿਰੰਜਨ ਸੋਏ, ਆਪ ਆਕਾਰ ਆਪ ਨਿਰੰਕਾਰ, ਘਾਟ ਘਾਟ ਘਾਟ ਸਭ ਘਟਿਆ ਦਹਾਰ, ਨਾਮ ਰੰਗ ਭਗਤ ਪੈ ਲਾਲ, ਜਸ ਕਰਤੇ ਸੰਸਦਾ ਨਿਹਾਲ, ਰਾਮ ਰੰਗ ਜਨ ਰਹੇ ਅਗਾਏ, ਨਾਨਕ ਤਿੰਨ ਜਨ ਲੱਗ ਪਾਏ, ਗੁੰਡ ਮਹੱਲਾ ਪੰਜਵਾ, ਜਾ ਕੇ ਸੰਗ ਇਹ ਮਨ ਨਿਰਮਲ, ਜਾ ਕੇ ਸੰਗ ਹਰ ਹਰ ਸਿਮਰਨ, ਜਾ ਕੇ ਸੰਗ ਕਿਲਵਿਖ ਹੋਏ ਨਾਸ, ਜਾ ਕੇ ਸੰਗ ਹਿਰਦੈ ਪ੍ਰਗਾਸ, ਸੇ ਸੰਤਨ ਹਾਰ ਕੇ ਮੇਰੇ ਮੀਤ, ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਓ,
ਜਾਕੇ ਮੰਤਰ ਹਰਿ ਹਰਿ ਮਨ ਵਸੈ, ਜਾਕੇ ਉਪਦੇਸ਼ ਪਰਮ ਪੁਨਸੈ, ਜਾਕੇ ਕੀਰਤ ਨਿਰਮਲ ਸਾਰ, ਜਾਂ ਕਿ ਰਿਨ ਬਾਂਚ ਸੰਸਾਰ, ਕੋਟ ਪਤ ਜਾਕੇ ਹੈ ਸੰਗ ਉਧਾਰ, ਏਕ ਨਿਰੰਕਾਰ ਜਾਕੇ ਨਾਮ ਆਧਾਰ, ਸਰਬ ਜੀਆਂ ਕਾ ਜਾਨੈ ਭੇਓ, ਕਿਰਪਾ ਨਿਧਾਨ ਨਿਰੰਜਨ ਦੇਓ, ਪਾਰ ਬ੍ਰਹਮ ਜਪ ਭੇ ਕਿਰਪਾਲ, ਤਪੇਟੀ ਗੁਰ ਸਾਧ ਦਿਆਲ, ਦਿਨ ਦਿਨ ਨਾਨਕ ਨਾਮ ਧਿਆਏ।

ਕਿ ਕੋਈ ਨਾ ਮਿਟ ਦਾਤ ਗੁਰ ਪਰਮੇਸ਼ਰੇ ਕੋ ਜਾਣ ਜੋ ਤਿਸ ਭਾਵੈ ਸੋ ਪਰਵਾਨ ਰਹਾਉ ਗੁਰ ਚਰਨੀ ਜਾ ਕਾ ਮਨ ਲਾਗੈ ਦੁਖ ਦਰਦ ਭ੍ਰਮ ਤਾਂ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਖਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦਾਸ ਦਿਸ ਜਾਪੈ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਿਆ ਸਮਾਏ ਕੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾਕਾ ਮਨ ਲਾਗ ਗੁੰਡ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਓ ਅਲਖ ਪਿਓ ਸਰਪੂਰ ਚਰਨ ਗੁਰ ਸਿਓ ਗੁਰਬਿਨ ਅਵਰ ਨਾਹੀ ਮੈਂ ਥਾਉ ਅਣਦਿਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸ਼ਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹੇ ਤਾਰੇ ਪਵਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮੈਂ ਗੁਰਮੰਤ ਉਜਾਰਾ ਗੁਰ ਕੇ ਸੰਗ ਸਗਨ ਨਿਸਤਾਰਾ ਗੁਰ ਪੂਰਾ ਪਾਈਏ ਵੱਡ ਭਾਗੀ ਗੁਰ ਕੀ ਸੇਵਾ ਦੁੱਖ ਨਾ ਲਾਗੀ ਗੁਰ ਕਾ ਸ਼ਬਦ ਨਾ ਮੇਟੈ ਕੋਹੇ ਗੁਰ ਨਾਨਕ ਨਾਨਕ ਹਰਿ ਸੋਏ ਗੁੰਡ ਮਹੱਲਾ ਪੰਜਵਾਂ ਰਾਮ ਰਾਮ ਸੰਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹਿ ਸਮਾਏ ਸੰਤ ਜਨ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਤਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਬਿਸਰ ਨਹੀਂ ਜਾਏ ਕਰ ਕਿਰਪਾ ਗੁਰਦੀਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਵ ਲਾਏ ਰਾਮ ਨਾਮ ਜਪ ਨਿਰਮਲ ਪਏ ਜਨਮ ਜਨਮ ਕੇ ਕਿਲ ਵਿਖ ਗਏ ਰਮਤ ਰਾਮ ਜਨਮ ਮਰਨ ਨਿਵਾਰ ਉੱਚਿਤ ਰਾਮ ਪਾਰ ਉਤਾਰ ਸਭ ਤੇ ਊਚ ਰਾਮ ਪ੍ਰਗਾਸ ਨਿਸ ਬਾਸਰ ਜਪ ਨਾਨਕ ਦਾਸ ਗੁੰਡ ਮਹੱਲਾ ਪੰਜਵਾਂ ਉਨਕੋ ਖਸਮ ਕਿਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਰਾਮ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ ਰਾਮ ਭਗਤ ਕੇ ਪਾਣੀ ਹਰ ਰਹਾਉ ਜਗਤ ਪਾਸ ਤੇ ਲਿਤੇ ਦਾਨ ਗੋਬਿੰਦ ਭਗਤ ਕਹੋ ਕਰਸ ਸਲਾਮ ਲੂਟ ਲੇਹੇ ਸਾਕਤ ਪਦ ਖੋਵੈ ਸਾਧ ਜਨਾ ਪਗ ਮਲ ਮਲ ਧੋਵੈ ਪੰਚ ਪੂਤ ਜਨ ਇਕ ਮਾਏ ਉਤਪਗ ਖੇਲ ਕਰ ਜਗਤ ਵਿਆਏ ਤੀਨ ਗੁਨਾ ਕਹਿ ਜਹ ਸੰਗ ਰਚ ਰਸੇ ਇਨਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸਕੇ ਸੇਤਨ ਰੱਖਿਆ ਢਾਏ ਕਿਉਂ ਨਾਨਕ ਭਗਤ ਪ੍ਰਭਸਾਰ ਬਿਨ ਭਗਤੀ ਸਭ ਹੋਏ ਖੁਆਰ ਗੁੰਡ ਮਹੱਲਾ ਪੰਜਵਾਂ ਕਾਲ ਕਲੇਸ ਮਿਟੇ ਹਰ ਨਾਏ ਦੁੱਖ ਬਿਨਸੇ ਸੋ ਕੀਨੋ ਠਾਉ ਜਪ ਜਪ ਅੰਮ੍ਰਿਤ ਨਾਮ ਅਘਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਦਿਦਵਰ ਧਾਰੇ ਅਗਨ ਸਾਗਰ ਤੇ ਉਤਰੇ ਭਾਰੇ ਜਨਮ ਮਰਨ ਸਭ ਮਿਟੀ ਉਪਾਸ ਸਭ ਅਪਸੁ ਲਾਗੀ ਸਹਿਜ ਸਮਾਧ ਥਾਨ ਥਨੰਤਰੇ ਕੋ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਕਰ ਕਿਰਪਾ ਜਾਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾਕੇ ਅੰਤਰ ਵਸੈ ਪ੍ਰਭ ਆਪ ਤਾਂ ਕਹਿ ਹਿਰਦਾ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਜਾ ਪਰ ਬ੍ਰਹਮ ਨਾਨਕ ਨਿਸਤਰੀਏ ਗੁੰਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਹੈ ਸਗਲ ਕਿਰੀਨਾ ਕੜਕੜ ਮਈਆ ਸਭ ਮੈਂ ਚੀਨਾ ਇਨ ਵਿਰਮ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਿਰ ਹਰ ਕੇ ਗੁਣ ਗਾਓ ਜੀ ਪ੍ਰਾਣ ਕੋ ਇਹ ਸੁਆਵ ਤਾਜਬ ਮਨ ਜਾਣ ਪ੍ਰਭ ਸੰਗ ਸਾਧ ਪ੍ਰਸਾਦ ਹਰ ਸੁਮਨ ਰੰਗ ਜਿੰਤੂ ਕੀ ਹੈ ਤਿਸ ਕੋ ਜਾਣ ਆਗੈ ਦੁਰਗੈ ਪਾਵੈ ਮਾਣ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਇਆਲਾ ਸਾਧੂ ਕੀ ਮਨ ਮੰਗਰ ਵਾਲਾ ਉਹ ਦਇਆਲ ਦੇਹੋ ਪ੍ਰਭਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਗੁੰਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਣਕ ਬਾਰ ਬੰਧਨ ਕਰਤਾਰ ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵੱਡ ਭਾਗ ਅਠ ਪਹਿਰ ਗਾਈਏ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੇਟ ਮਿਲਾਏ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਐ ਹਰਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈ ਆਪਣੀ ਕਿਰਪਾ ਤਾਰ ਪੰਚ ਦੂਤ ਭਾਗੇ ਬਿਕਰਾਲ ਜੂਐ ਜਰਮਨਾ ਕਬ ਹੂਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੁੰਡ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਇਆਲ ਗੋਬਿੰਦ ਜੀ ਜਨ ਸਗਲੇ ਬਖਸ਼ਿੰਦ ਤੇਰੀ ਸ਼ਰਨ ਪ੍ਰਭ ਦੀਨ ਦਇਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਇਆਲ ਦੂਸਰ ਕੋਈ ਨਾਹੀ ਘੜ ਘੜ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰ ਪਤਤ ਪਾਵਨ ਪ੍ਰਭ ਬਿਰਧ ਤੁਮਾਰ ਔਖਦ ਕੋਟ ਸਿਮਰ ਗੋਬਿੰਦ।

ਤੰਤ ਮੰਤ ਭੱਜੀਆ ਭਗਵੰਤ, ਰੋਗ ਸੋਗ ਮਿਟੇ ਪ੍ਰਭ ਧਿਆਇ, ਮਨ ਵਾਂਛਤ ਸਗਲ ਪੂਰਨ ਫਲ ਪਾਏ, ਕਰਨ ਕਾਰਨ ਸਮਰੱਥ ਦਿਆਰ, ਸਰਬਣ ਦਾਨ ਮਹਾਂ ਵਿਚਾਰ, ਨਾਨਕ ਬਖਸ਼ ਲੀਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ, ਗੁੰਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ, ਮਨ ਤਨ ਕੀ ਸਭ ਮਿਟੈ ਬਿਲਾਏ, ਦੁਖ ਅੰਧੇਰਾ ਸਗਲਾ ਜਾਏ, ਹਰ ਗੁਣ ਗਾਵਤ ਤਰੀਏ ਸੰਸਾਰ, ਵਡਭਾਗੀ ਪਾਈਏ ਪੁਰਖੇ ਪਰ ਰਹਾਓ, ਜੋ ਜਨ ਕਰੈ ਕੀਰਤਨ ਗੋਪਾਲ, ਤਿਸ ਕੋ ਪੋਹ ਨਾ ਸਕੈ ਜਮ ਕਾਲ, ਜਗ ਮੈਂ ਆਇਆ ਸੋ ਪ੍ਰਵਾਨ, ਗੁਰਮੁਖ ਆਪਣਾ ਖਸਮ ਪਛਾਣ, ਹਰ ਗੁਣ ਗਾਵੈ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੇ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਤਨ ਖਾਟ ਕੀ ਭੰਡਾਰ, ਮਿਲ ਸਤਿਗੁਰ ਸਭ ਕਾ ਸਵਾਰ, ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਨੀ ਨਾਨਕ ਮਨ ਲਾਗਾ, ਗੁੰਡ ਮਹੱਲਾ ਪੰਜਵਾਂ, ਭਵ ਸਾਗਰ ਬੋਹਿਤ ਹਰ ਚਰਨ, ਸਿਮਰਤ ਨਾਮ ਨਾਹੀ ਫਿਰ ਮਰਨ, ਹਰ ਗੁਣ ਗਾਮਤ ਨਾਹੀ ਜਮਪੰਥ, ਮਹਾਂ ਵਿਚਾਰ ਪੰਚ ਦੂਤ ਮੰਥ, ਤਉ ਸਰਨਾਈ ਪੂਰਨ ਨਾਥ, ਜਨ ਤਪੜੈ ਕੋ ਦੀਜੈ ਹਾਥ, ਰਹਾਓ ਸਿਮਰ ਸ਼ਾਸਤਰ ਵੇਦ ਪੁਰਾਣ, ਪਾਰ ਬ੍ਰਹਮ ਕਾ ਕਰੈ ਵਖਿਆਨ, ਜੋਗੀ ਜਤੀ ਵੈਸਨੋ ਰਾਮਦਾਸ, ਮਿਤ ਨਾਹੀ ਬ੍ਰਹਮ ਅਬਿਨਾਸ਼, ਕਰਨ ਪਲਾਹ ਕਰੇ ਸ਼ਿਵਦੇਵ, ਸਿਰਨੀ ਬੂਝੈ ਲਖ ਭੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗਮੈ ਵਿਲੇ ਕੇਈ ਕੇ, ਮੋਹੇ ਨਿਰਗੁਣ ਗੁਣ ਕਿਸ਼ੁ ਨਾਹੇ, ਸਰਬਣ ਦਾਨ ਤੇਰੀ ਦ੍ਰਿਸ਼ਟੀ ਮਾਹੇ, ਨਾਨਕ ਦੀਨ ਜਾਚੈ ਤੇਰੀ ਸੇਵ, ਕਰ ਕਿਰਪਾ ਦੀਜੈ ਗੁਰਦੇਵ, ਗੋਂਡ ਮਹੱਲਾ ਪੰਜਵਾਂ, ਸੰਤ ਕਾ ਲੀਆ ਧਰਤ ਵਿਦਾਰੋ, ਸੰਤ ਕਾ ਨਿੰਦਕ ਆਕਾਸ ਤੇ ਟਾਰੋ, ਸੰਤ ਗੁਰ ਆਖੋ ਆਪਣੇ ਜੀ ਨਾਲ, ਸੰਤ ਉਧਾਰੋ ਤਤ ਕੰਤਾਲ, ਸੋਈ ਸੰਤ ਜੇ ਪਾਵੈ ਰਾਮ, ਸੰਤ ਗੋਬਿੰਦ ਕੈ ਇੱਕ ਕਮ ਰਹਾਉ, ਸੰਤ ਕੇ ਉੱਪਰ ਦੇ ਪ੍ਰਭਾਤ, ਸੰਤ ਕਾ ਸੰਗ ਵਸੈ ਦਿਨ ਰਾਤ, ਸਾਸਾ ਸੰਤਾਂ ਪ੍ਰਤਪਾਲ, ਸੰਤ ਕਾ ਦੁਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸਕਾ ਪਤਨ ਹੋਏ, ਜਿਸ ਕੋ ਰਾਖੈ ਸਿਰਜਨਹਾਰ, ਚੱਖ ਮਾਰੋ ਸਗਲ ਸੰਸਾਰ, ਪ੍ਰਭ ਆਪਣੇ ਕਹਿ ਭਇਆ ਵਿਸਾਸ, ਜੀਓ ਪਿੰਡ ਸਭ ਤਿਸਕੀ ਰਾਸ, ਨਾਨਕ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦ ਜੀਤ, ਗੁੰਡ ਮਹੱਲਾ ਪੰਜਵਾਂ, ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਿਲਾਇਨ, ਰਹਾਉ ਨਾਰਾਇਣ ਸਭ ਮਾਹੇ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ, ਨਾਰਾਇਣ ਮਨ ਮਾਹੇ ਧਾਰ, ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿ ਜਮ ਭਾਗ ਪਲਾਇਨ, ਨਾਰਾਇਣ ਦੰਤ ਭਾਨੇ ਹਿੰਡਾਇਨ, ਨਾਰਾਇਣ ਸਤ ਸਤ ਬਖਸ਼ਿੰਦ, ਨਾਰਾਇਣ ਕਿੰਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕਿਨੋ ਪ੍ਰਤਾਪ, ਨਾਰਾਇਣ ਸੰਤ ਕੁਮਾਰੀ ਬਾਪ, ਨਾਰਾਇਣ ਸਤਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗਾਇਨ, ਵਸਤੇ ਅਗੋਚਰ ਗੁਰ ਮਿਲਹੀ, ਨਾਰਾਇਣ ਓਟ ਨਾਨਕ ਦਾਸ ਗਹੀ, ਗੁੰਡ ਮਹੱਲਾ ਪੰਜਵਾਂ, ਜਾਕੋ ਰੱਖ ਰਖਨਹਾਰ, ਤਿਸਕਾ ਅੰਗ ਕਰ ਨਿਰੰਕਾਰ, ਰਹਾਵ ਮਾਤ ਗਰਭ ਮੈਂ ਅਗਨ ਨਾ ਜੋ ਹੈ ਕਾਮ ਕੋ ਲੋ ਮੋਹ ਨਾ ਪੋਹਾ, ਸਤਸੰਗ ਜਪ ਨਿਰੰਕਾਰ, ਨਿੰਦਕ ਮੁਲਗ ਸ਼ਰ, ਰਾਮ ਕਵਚ ਦਾਸ ਕਾ ਸਨਾਹ, ਦੂਤ ਦੁਸ਼ਟ ਤਿਸ ਪੋਹਤ ਨਾਹੀ, ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਨਾਏ, ਜੋ ਜੋ ਸਰਨ ਪਿਆ ਹਰ ਰਾਏ, ਸੁਦਾਸ ਰੱਖਿਆ ਆਪਣਾ ਕੰਠ ਲਾਏ, ਜੇ ਕੋ ਬਹੁ ਤੇਰੇ ਕਰੇ ਅਹੰਕਾਰ, ਉਹ ਖਿਨ ਮੈਂ ਰੁਲਤਾ ਖਾਕੂ ਨਾਲ, ਹੈ ਵੀ ਸੱਚਾ ਹੁਬਨਹਾਰ, ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕੇ ਪ੍ਰਾਣ ਧਾਰ, ਗੁੰਡ ਮਹੱਲਾ ਪੰਜਵਾਂ, ਅਚਰਜ ਕਥਾ ਮਹਾ ਅਨੂਪ, ਪ੍ਰਥਮ ਪਰਬਮ ਕਾ ਰੂਪ ਰਹਾਉ, ਨਾ ਹੈ ਬੂਢਾ ਨਾ ਹੋ ਬਾਲਾ, ਨਾ ਇਸ ਦੁੱਖ ਨਹੀਂ ਜਮਜਾਲਾ, ਨਾ ਹੋ ਬਿਨਸਾ ਨਾ ਉਹ ਜਾਏ ਉਹ ਜਾਏ, ਆ ਜੁਗਾਦੀ ਰਹੇ ਸਮਾਏ, ਨਾ ਇਸ ਉਸ ਨਹੀਂ ਸੀਤ, ਨਾ ਇਸ ਦੁਸ਼ਮਣ ਨਾ ਸਮੀਤ, ਨਾ ਇਸ ਅਰਖ ਨਹੀਂ ਸੋਗ, ਸਭ ਕਿਸ ਕਾ ਕਰਨ ਜੋਗ, ਨਾ ਇਸ ਬਾਪ ਨਹੀਂ ਸਮਾਇਆ, ਇਹ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨ ਲਾਗੈ, ਘਟਕੜ ਅੰਤਰ ਸਦੀ ਜਾਗੈ, ਤੀਨ ਗੁਨਾ ਇੱਕ ਸ਼ਕਤ ਪਾਇਆ, ਮਹਾਂ ਮਾਇਆ ਹੈ ਤਾਂ ਕੀ ਛਾਇਆ, ਅਛਲ ਛੇਦ ਭੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾਂ ਕੀ ਗਤਮਤ ਕਛੂ ਨ ਪਾਏ, ਨਾਨਕ ਤਾਂ ਕਹਿ ਬਲ ਬਲ ਜਾਏ, ਗੁੰਡ ਮਹੱਲਾ ਪੰਜਵਾਂ, ਸੰਤਨ ਕਹਿ ਬਲ ਹਰ ਜਾਓ, ਸੰਤਨ ਕਹਿ ਸੰਗ ਰਾਮ ਗੁਣ ਗਾਓ, ਸੰਤ ਪ੍ਰਸਾਦ ਕਿਰਵੀ ਸਭ ਗਏ, ਸੰਤ ਸੰਨ ਵਡ ਭਾਗੀ ਪਏ, ਰਾਮ ਜਪਤ ਕਛ ਵਿਕਨ ਨਾ ਵਿਆਪੈ, ਗੁਰ ਪ੍ਰਸਾਦ ਆਪਣਾ ਪ੍ਰਭ ਜਪੈ ਰਹਾਉ, ਕਾ ਪਾਰ ਬ੍ਰਹਮ ਜਪ ਹੋਏ ਦਿਆਲ, ਸਾਧੂ ਜਨਕੀ ਕਰ ਰਵਾਲ, ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਵਸ ਮਨਾਏ, ਸਫਲ ਜਨਮ ਤਾਂ ਕਾ ਪ੍ਰਵਾਨ, ਪਾਰ ਬ੍ਰਹਮ ਨਿਕਟ ਕਰ ਜਾਨ,
ਭਾਏ ਭਗਤ ਪ੍ਰਭ ਕੀਰਤਨ ਲੱਗ ਜਨਮ ਜਨਮ ਕਾ ਸੋਇਆ ਜਗ ਚਰਨ ਕਮਲ ਜਨਕਾ ਆਧਾਰ ਗੁਣ ਗੋਬਿੰਦਰੋ ਸਚਿਵ ਪਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੈ ਜੰਤੂਰ ਰਾ ਗੋਂਡ ਅਸ਼ਟਪਦੀਆਂ ਮਹੱਲਾ ਪੰਜਵਾ ਕਰ ਦੂਜਾ ਕੂਨ ਕਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਂਕੀ ਸੇਵ ਅੰਤਰ ਜਾਮੇ ਪ੍ਰਖ ਵਿਧਾ ਤਾਠ ਪੈ ਰਾਮ ਨਾਮ ਰੰਗ ਰਤਰ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਗੁਰ ਆਖਣ ਹਰ ਰਹਾਉ ਪਾਤਸ਼ਾਹ ਸ਼ਾਮ ਰਾਵ ਪਤੀ ਆਏ ਦੁਸ਼ਟ ਅਹੰਕਾਰੀ ਮਰ ਪਚਾਏ ਨਿੰਦਕ ਮੁਖ ਕਿਨ ਰੋਗ ਜੈ ਜੈਕਾਰ ਕਰੇ ਸਭ ਲੋਕ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕਿਮ ਖੁਜਲ ਭਏ ਸਗਲ ਤਨ ਨਿੰਦਕ ਕੇ ਗਏ ਸਾਧ ਸਾਧ ਜਨ ਸਤਸਲਾਹੇ ਪਾਰਬਮ ਗੁਰਬੀ ਪਰਵਾਹੇ ਸਗਲ ਪੈ ਮਿੱਟੇ ਜਾ ਕੀ ਸ਼ਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੈ ਨਾ ਕੋਈ ਜੋ ਕਰੇ ਸੋ ਦੁਖੀਆ ਹੋਏ ਜਾਣਨ ਭਲ ਮਨ ਆਠ ਪੈਰ ਜਨ ਏਕ ਧਿਆਏ ਜਮੁਆ ਤੱਕ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਨ ਨਿੰਦਕ ਵੇਕਾਰੀ ਗੁਰ ਕਾ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤ ਹਰ ਦੁਆਰੇ ਜੈਸਾ ਕਰੇ ਤੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਇਨੀ ਧਰਿਆ ਸਤਿਗੁਰ ਤਰ ਤੇਰੀ ਚਾਰ ਕਿਰਪਾ ਰੱਖੋ ਜਨ ਕੇਰੀ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈ ਸਵਾਰੀ ਰਾਗ ਗੁੰਡ ਬਾਣੀ ਭਗਤਾਂ ਕੇ ਕਬੀਰ ਜੀ ਕਰ ਪਹਿਲਾ ਕੂਨ ਕਰ ਸਤਿਗੁਰ ਪ੍ਰਸਾਦ ਸੰਤ ਮਿਲੇ ਕੇ ਸੁਣੀਏ ਕਹੀਏ ਮਿਲੇ ਅਸੰਤ ਮਾਸਟਰ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਉ ਸੰਤਨ ਸੋ ਬੋਲੇ ਪਕਾਰੀ ਮੂਰਖ ਸਿਉ ਬੋਲੇ ਚੱਖ ਮਾਰੀ ਬੋਲਤ ਬੋਲਤ ਵਢੇ ਵਿਕਾਰਾ ਬਿਨ ਬੋਲੇ ਕਿਆ ਕਰਹਿ ਵਿਚਾਰਾ ਕਹੋ ਕਬੀਰ ਛੂਛਾ ਘੱਟ ਬੋਲਾ ਭਰਿਆ ਹੋਏ ਸੋ ਕਬੂ ਨਾ ਡੋਲੇ ਰਾ ਗੁੰਡ ਨਰੂ ਮਰੈ ਨਰ ਕਾਮ ਨਾ ਆਵੈ ਪਸੂ ਮਰੈ ਦਾਸ ਕਜ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਬਾਬਾ ਰੇ ਰਹਾਉ ਹਾੜ ਜਲੇ ਜੈਸੇ ਲਖਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਗ ਜਮ ਕਾ ਡੰਡ ਮੁੰਡ ਮੈਂ ਲੱਗ ਗੁੰਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਦਸ ਗਗਨ ਰਹਾਇਲੇ ਆਨੰਦ ਮੂਲ ਸਦਾ ਪ੍ਰਖੋਤਮ ਕੜ ਬਿਨਸ ਗਗਨ ਨਾ ਜਾਇਲੇ ਮੋਹੇ ਬੈਰਾਗ ਪਇਓ ਇਹੋ ਜੀਓ ਆਏ ਕਹਾ ਗਏ ਰਹਾਉ ਪੰਚ ਤਤ ਮਿਲਖਾਇਆ ਕੀਨੀ ਤਾਤ ਕਹਾਂ ਤੇ ਕੀਨਰੇ ਕਰਮੈ ਵੱਧ ਤੁਮ ਜੀਓ ਕੈਤ ਹੋ ਕਰਮੈ ਕਿਨ ਜੀਓ ਦੀਨਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਇਰੇ ਕਹੇ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੁੰਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਕੂੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤ ਕਰੋਪ ਮੂੰ ਹਸਤੀ ਕਰੋਪ ਮੁੰਡ ਮੈਂ ਮਾਰਿਓ ਹਸਤ ਭਾਗ ਕੈ ਚੀਸਾ ਮਾਰਾ ਆ ਮੂਰਤ ਕੈ ਹੋਂ ਬਲਿਹਾਰਾ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾਉ ਰੇ ਮਹਾਵਤ ਵੀ ਡਾਰੋ ਕਾਟ ਇਹ ਧਰਾਵੋ ਕਾਲੋ ਸਾਟ ਹਸਤ ਨਾ ਤੋਰਾ ਤਰ ਧਿਆਨ ਵਾਕੈ ਹਿਰਦੈ ਵਸੈ ਭਗਵਾਨ ਕਿਆ ਅਪਰਾਧ ਸੰਤ ਹੈ ਕਿੰਨਾ ਪਾਂਹ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰ ਬੁੱਝੀ ਨੀ ਕਾਜੀ ਅੰਧਿਹਾਰੈ ਤਿੰਨ ਬਰ ਭਰੀਆ ਪਰ ਲੀਨਾ ਨਾ ਬਣ ਕਠੋਰ ਜੂਹ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨਕੀ ਜਿੰਦ ਗੁੰਡ ਨਾ ਇਹ ਮਾਨਸ ਨਾ ਹੁ ਦਿਓ ਨਾ ਇਹ ਜਤੀ ਕਹਾਵੈ ਸਿਓ ਨਾ ਇਹ ਜੋਗੀ ਨਾ ਅਵਧੂਤਾ ਨਾ ਇਸ ਮਾਏ ਨਾ ਕਾਹੂ ਪੂਤਾ ਆਹ ਮੰਦਰ ਮੈਂ ਕੌਣ ਵਸਾਈ ਤਾਂ ਕਾ ਅੰਤ ਨਾ ਕੋ ਪਾਈ ਰਹਾਉ ਨਾ ਇਹ ਗ੍ਰਹਿ ਨਾ ਉਦਾਸੀ ਨਾ ਇਹ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਖਤੂ ਰਤੀ ਨਾ ਇਹ ਬ੍ਰਹਮਣ ਨਾ ਇਹ ਖਾਤੀ ਨਾ ਇਹ ਤਪਾ ਕਹਾਵੈ ਸੇਖ ਨਾ ਇਹ ਜੀਵੈ ਨਾ ਮਰਤਾ ਦੇਖ ਇਸ ਮਰਦੇ ਕੁਝ ਕੋ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਠਵਾਇਆ ਕਹੋ ਕਬੀਰੇ ਰਾਮ ਕੀ ਅੰਤ ਜਸ ਕਾਗਜ਼ ਪਰ ਮਿਟਣਾ ਮਨਸ ਗੁੰਡ ਤੂਕੇ ਤੂਟੇ ਤਾਗੇ ਨੇ ਖੁੱਟੀ ਪਾਨ ਦੁਆਰ ਉੱਪਰ ਚਿਲਕਾਵੈ ਕਾਨ ਕੂਚ ਵਿਚਾਰੇ ਫੂਏ ਫਾਲ ਇਹ ਮੁੰਡੀਆ ਸਿਰ ਚੜ ਬਹੁਕਾਲ ਇਹ ਮੁੰਡੀਆ ਸਗਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਰਹਾ ਉਤਰੀ ਨਾਰ ਕੀ ਛੋਟੀ ਬਾਤਾ ਰਾਮ ਨਾਮ ਬਾਕਾ ਮਨ ਰਾਤਾ ਲੜਕੀ ਲੜਕਨ ਖੈਬੋ ਨਾਹੇ ਮੁੰਡੀਆ ਆਂਦਨ ਧਾਪੇ ਜਾਹੇ ਇੱਕ ਦੋ ਮੰਦਰ ਇੱਕ ਦੋ ਬਾਟ ਹਮਕੋ ਸਥਰ ਉਨਕੋ ਖਾਟ ਮੁੰਡ ਪਲੋਸ ਕਮਰ ਬਦ ਪੋਥੀ ਮਮ ਕੋ ਚਾਬਨ ਉਨਕੋ ਰੋਟੀ
ਮੁੰਡੀਆਂ ਮੁੰਡੀਆਂ ਹੂਏ ਏਕਿਆ ਮੁੰਡੀਆਂ ਬ ਬੁੱਢਤ ਕੀ ਟੇਕ ਸੁਣ ਅੰਦਲੀ ਲੋਈ ਬੇਪੀਰ ਇਨ ਮੁੰਡੀਅਨ ਭਾਜ ਸਰਨ ਕਬੀਰ ਗੁੰਡ ਖਸਮ ਮਰੈ ਤੋ ਨਾਰ ਨਾ ਰੋਵੈ ਉਸ ਰਖਵਾਰਾ ਔਰ ਹੋਵੈ ਰਖਵਾਰੇ ਕਹੇ ਬਿਨਾਸ ਆਗੈ ਨਰਕ ਈਹਾ ਭੋਗ ਬਿਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਵ ਸੁਹਾਗਣ ਗਲ ਸੁਹਾਰ ਸੰਤ ਕੋ ਬਿਖ ਬਿਖ ਸੰਸਾਰ ਕਰ ਸਿੰਗਾਰ ਬਹਿ ਪਿਖਿਆਰੀ ਸੰਤ ਕੀ ਚਿਠਕੀ ਫਿਰੈ ਵਿਚਾਰੀ ਸੰਤ ਭਾਗੋ ਪਾਛੈ ਪਰੈ ਗੁਰਪ੍ਰਸਾਦੀ ਮਾਰੋਂ ਡਰੈ ਸਾਕਤ ਕਿਉ ਪਿੰਡ ਪਰਾਏ ਹਮਕੋ ਦ੍ਰਿਸ਼ਟ ਪਰੈ ਤ੍ਰਿਖ ਡਾਇਨ ਹਮ ਤਿਸਕਾ ਬਹੁਤ ਜਾਣਿਆ ਫਿਓ ਜਬ ਹੋਏ ਕਿਰਪਾਲ ਮਿਲੇ ਗੁਰਦੇਉ ਕਹੋ ਕਬੀਰਾ ਬਾਹਰ ਪਰੀ ਸੰਸਾਰਾ ਕੈ ਅੰਚਲ ਲਰੀ ਗੋਂਡ ਗ੍ਰਹਿ ਸੋਭਾ ਜਾ ਕੈ ਰਿਨਾ ਹੈ ਆਵਤ ਪਹੀਆ ਖੁਦੇ ਜਾਹੇ ਵਾਕਾ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੈ ਦੋਖ ਧਨ ਸੁਹਾਗਣ ਮਹਾਪਵੀਤ ਪੈ ਡਪਿਤ ਡੋਲੈ ਚੀਤ ਰਹਾਉ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਾਜ ਜਗਤ ਸੋ ਸੂਤੀ ਸਾਧੂ ਕੈ ਠਾਡੀ ਦਰਬਾਰ ਸ਼ਰਨ ਤੇਰੀ ਮੋਹ ਕਉ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪਾਵਕ ਨੇਵ ਸ਼ਨਕ ਸ਼ਨ ਹਰੀ ਜੋ ਲਗ ਪ੍ਰਾਣ ਤਉ ਲਗ ਸੰਗੇ ਨਾਹਿਤ ਚੱਲੀ ਵੇਗ ਉੱਠ ਨੰਗੇ ਸੁਹਾਗਣ ਭਵਨ ਤ੍ਰੈ ਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹਿਥ ਬੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੁਹਾਗਣ ਉਰਵਾਰ ਨਾ ਪਾਰ ਪਾਂਚ ਨਾਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਕੈ ਮਿਟਵੇ ਫੂਟੇ ਕਹੁ ਕਬੀਰ ਗੁਰ ਕਿਰਪਾ ਛੂਟੇ ਗੁੰਡ ਜੈਸੇ ਮੰਦਰ ਮੈਂ ਬਲਹਰ ਨਾ ਠਹਿਰਾ ਨਾਮ ਬਿਨਾਂ ਕੈਸੇ ਪਾਰ ਉਤਰੈ ਕੁੰਭ ਬਿਨਾਂ ਜਲ ਨਾ ਟਿਕਾਵੈ ਸਾਧੂ ਬਿਨ ਐਸੇ ਅਵਗਤ ਜਾਵੈ ਜਹਰੋ ਤਿਸੈ ਜੋ ਰਾਮ ਨਾ ਚੇਤੈ ਤਨ ਮਨ ਰਮਤ ਰਹਿ ਮੈਂ ਖੇਤੈ ਰਾਹਾਉ ਜੈਸੇ ਹਾਲ ਹਰ ਬਿਨਾਂ ਜਿਮੀ ਨਹੀਂ ਬੋਈਐ ਸੂਤ ਬਿਨਾਂ ਕੈਸੇ ਮਣੀ ਪਰੋਈਐ ਕੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬਿਨ ਐਸੇ ਅਵਗਤ ਜਾਈਐ ਯਾਰੋ ਤਿਸੈ ਜੋ ਰਾ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾਂ ਕੈਸੇ ਕਪਰੇ ਥੋਈ ਘੋਰ ਬਿਨਾਂ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜਾ ਬਿਨ ਲੀਜੈ ਫੇਰੀ ਕਸਮ ਦੁਹਾਗਣ ਤਜ ਓਹੇਰੀ ਕਹਿ ਕਬੀਰੇ ਕਹਿ ਕਰ ਕਰਨਾ ਗੁਰਮੁਖ ਹੋਏ ਬੌਰ ਨਹੀਂ ਮਰਨਾ ਗੁੰਡ ਕੂਟਣ ਸੋਏ ਜੋ ਮਨ ਕੋ ਕੂਟ ਮਨ ਕੂਟੈ ਤੋ ਜਮ ਤੇ ਛੂਟੈ ਕੁੱਟ ਕੁੱਟ ਮਨ ਕਸ ਵੱਟੀ ਲਾਵੈ ਸੋ ਕੂਟਣ ਮੁਕਤ ਬਹੁ ਪਾਵੈ ਕੂਟਣ ਕਿਸੇ ਕਹੋ ਸੰਸਾਰ ਸਗਲ ਬੋਲਣ ਕੈ ਮਾਹੇ ਵਿਚਾਰ ਰਹਾਓ ਨਾਚਣ ਸੋਏ ਜੋ ਮਨ ਸੋ ਨਾਚੈ ਝੂਟਣਾ ਪਤੀਐ ਪਰਚੈ ਸੱਚ ਇਸ ਮਨ ਆਗੈ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰੈ ਸੁਧੇ ਪਾਂਚ ਪਲੀਤੇ ਕੋ ਪ੍ਰਬੁੱਧ ਨੌ ਨਾਇਕੀ ਭਗਤ ਪਛਾਨੈ ਸੋ ਬਜਾਰੀ ਹਮ ਗੁਰਮਾਨੇ ਤਸਕਰ ਸੋਏ ਤਾਤ ਨਾ ਕਰੇ ਇੰਦਰੀ ਕੈ ਜਤਨ ਨਾ ਮੁਚਰੇ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤਰੂਪ ਵਿਚੱਖਣ ਗੁੰਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੂਖੇ ਕਵਲ ਟਹਿ ਕੇਵ ਧਨ ਵਿਸੰਤ ਜਨ ਐਸੀ ਜਾਨੀ ਤਿਨਕੋ ਮਿਲਬੋ ਸਾਰੰਗ ਪਾਣੀ ਆਦਿ ਪੁਰਖ ਦੇ ਹੋਏ ਅਨਾਦ ਜਪੀਏ ਨਾਮ ਅੰਨ ਕਹਿ ਸਾਦਰ ਰਹਾਓ ਜਪੀਏ ਨਾਮ ਜਪੀਏ ਅੰਨ ਅੰਬੈ ਕਹਿ ਸੰਗ ਲੀਕਾ ਵੰਨ ਅੰਨਾ ਬਾਹਰ ਜੋ ਨਰ ਹੋਵੈ ਤੀਨ ਭਵਨ ਮੈਂ ਆਪਣੀ ਖੋਵੈ ਛੋਟਾ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਓਏ ਰੰਡ ਜਗ ਮੈਂ ਬਖਤੇ ਦੁੱਧਾ ਧਾਰੀ ਗੁਪਤੀ ਖਾ ਵਟਕਾ ਸਾਰੀ ਅੰਨਹਿ ਬਿਨਾਂ ਨਾ ਹੋਏ ਸੁਕਾਲ ਤਜੇ ਅੰਨ ਨਾ ਮਿਲੈ ਗੋਪਾਲ ਕਹੁ ਕਬੀਰ ਹਮ ਐਸੇ ਜਾਣਿਆ ਤਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ ਕਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਅਸੁਮੇਦ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਸਨਾਨੇ ਤਉ ਨਾ ਪੁੱਜੇ ਹਰ ਕੀਰਤਨ ਨਾਮਾ ਆਪਣੇ ਰਾਮਾ ਭਜ ਰੇ ਮਨ ਆਲਸੀ ਰਹਾਉ ਗਇਆ ਪਿੰਡ ਪ੍ਰਤਾਪ ਨਰਸ ਅਸਵਸਥਾ ਮੁਖ ਵੇਦ ਚਤੁਰ ਪੜਤਾਵ ਸਗਲ ਧਰਮ ਅਸ਼ਥਾ ਗੁਰ ਗਿਆਨੇ ਇੰਦਰੀ ਦ੍ਰਿੜਤਾ ਖਾਟ ਕਰਮ ਸਹਿਤ ਰਹਿਤਾ ਸਿਵਾ ਸਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਪਵ ਸਿੰਧੰ ਗੋਂਡ ਨਾਦ ਭ੍ਰਮੇ ਜੈਸੇ ਮਿਰ ਗਾਏ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿੱਤਾ ਨਤ ਨਾ ਫਿਰ ਰਹੋ ਜਿਉ ਮੀਨਾ ਹੇਰੈ ਪਸੁਆਰਾ ਸੋਨਾ ਗੜਤੇ ਹਿਰੈ ਸੁਨਾਰਾ ਜੋ ਬਿਖੇ ਹੇਰੈ ਪਰ ਨਾਰੀ ਸੋਨਾ ਡਾਰਤ ਹਿਰੈ ਜੁਆਰੀ ਜਹਾਂ ਜਹਾਂ ਦੇਖੋ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ ਗੁੰਡ ਮੋਕੋ ਤਾਰ ਲੇ ਰਾਮਾ ਤਾਰ ਲੇ
मैं जान जन तर बिन जन बाप बीठला बाँध दे रहा नर ते सुर हुए जात निमख मैं सतगुर बुद्ध सिखलाई नर ते उपज सुर को जीत्यो सो अब खद मैं पाई जहाँ जहाँ तू नारद टिक नैन टिका वो मोहे तेरे नाम अविलंब बहुत जन उधरे नामे की निज मत ए हे गुंड मोहि लागती ताला बेली बछरे बिन गाय अकेली पानिया बिन मीन तलफ ऐसे राम नामा बिन वापरो नाम रहाओ जैसे गाय का बाक्षा छूटला थन चोखता माखन घुटला नाम देव नारायण पाया गौर भेट दा अलख लखाया जैसे बिखा हेत पर नारी ऐसे नामे प्रीत मुरारी जैसे ताप ते निर्मल का महा तैसे राम नामा बिन बापरो नामा राग गोंड बाणी नाव देव नाम देव जियो की कर दूजा एक ओंकार सतगुर प्रसाद हर हर करत मिटे सब भरमा हर को नाम ले उत्तम धर्मा हर हर करत जात कुल हरी सो हर अंधले की लकरी हरे नमस्ते हरे नमह हर हर करत नहीं दुख जमा रहाव हर हर नक्स हरे प्राण अजय मल कियो बैकुंठ थान सुहा पड़ावत गणका तरी सो हर नैनो की पुत्री हर हर करत पूतना तरी बालकात्री कपट भरी सिमरन द्रुपद सुत उदरी गौतम सती शिला निस्तरी केसी कंस मथन जन किया जी दान काली को दिया गोंड पैरो पूत शीतला ताव खर बाह ओ फार उडाव हों तो हो एक रमैया लय हो आन दे बदलावन दे हो राहाव सिर से करते जो नर त्याव बर्द चढ़े डोर टमकाव महामाई की पूजा करे नरस नार हुए औतर तू कही अति ही याद भवानी मुक्त की बरिया कहाँ छिपानी गुरमत राम नाम गौ मीता पर नव नामा यों कह गीता बिलावल गोंड ना आज नामे बीठल देखिया मूर्ख को समझाऊ रे रहो पांडे तुमरी गायत्री लुद्दे का खेत खाती थी लेकर ठेगा टगरी तोरी लांगत लांगत जाती थी पांडे तुमरा महादेव तोले बल्द चढ़िया आवत देखा था मोदी खाना पाका वाका लड़का मारिया था पांडे तुमरा रामचंद सोपी आवत देखा था रावण सेती सरवर हुई करकी जो गवाही थी हिंदू अन्ना तुर्कू काना दोहां ते ज्ञानी सियाणा हिंदू पूजा दिहरा मुसलमान मसीत नामे सोई सेविया जहां देहरा नाम मसीत राग गोंड बाणी रविदास जीओ की कर दूजा एको ओंकार सतगुरु प्रसाद मुकंद मुकंद जप संसार से बिन मुकंद तान हुए अवहार सोई मुकंद मुक्त का दाता सोई मुकंद मरा पित माता जीवित मुकंदे मृत मुकंदे ताके सेवक को सदा आनंद रहाओ मुकंद मुकंद हमारे प्राण जप मुकंद मस्तक निशान सेव मुकंद करे बिरागी सोई मुकंद दुर्बल तन लादी एक मुकंद कर उपकार हमरा कहा कर संसार मेटी जातु हे दरबार मुतोही मुकंद जोग जोतार उपजोग ज्ञान हुआ प्रगास कर कृपा लीने कीट दास कहो रविदास अब तृष्णा चूकी जाप मुकंद सेवा ताहू की गोंड ज्यो अड़सठ तीर्थ नाव जो द्वादश सला पुजाव ज्यो कूप तटा दे वावै करे निंस बिरथ जाव साधक निंद कैसे थर सरपर जन नरक ही पर रहा जो ग्रहण करे कुल खेत अर्पय नार सिंह अर समे सगली सिमरत श्रवणी सुन करे निंद कवन नि गुण ज्यो अनक प्रसाद करावे भूमदान शोभा मंडप पाव अपना बिगर बिरना संढे करे निंद बो जोनी हंड निंदा कहो करो संसारा निंदक प्रगट पहारा निंदक सो साध विचारिया कहो रविदास पापी नरक सधारिया राम कली महला पहला कर पहला चौप दे कोंकार सतनाम करता पुरख निरभउ निरवैर अकाल मूर्त अजूनी सहपांगुर प्रसाद कोई पढ़ता सहसा किरता कोई पढ़े पुराना कोई नाम जप जपमाली लागै तस त्याना अब ही कब ही किश न जाना तेरा एको नाम पछाना ना जाना हरे मेरी कवन गते हाँ मूर्ख अज्ञान शरण प्रभ तेरी कर कृपा राखो मोयरी लाज पते रहाओ कबू जीड़ा ऊब चढ़त है कबू जाए फयाले लोपी जीड़ा थिर न रहत है चारे कुंडा पहले मरण लिखाए मंडल में आए जीवन साज माई एक जले हम देखे स्वामी पाहे बलंती आई ना किसी का मीत ना किसी का पाई ना किसा बाप न माई प्रणवत ननक जेतु देवंत हुए सिखाई राम कली महला पहला सर्व ज्योति पसर रही जहाँ जा देखा तह नर हरी
ਜੀਵਨ ਤਲਬਨਵਾਰ ਸੁਆਮੀ ਅੰਧਕੂਪ ਮਾਇਆ ਮਨ ਗਾਡਿਆ ਕਿਉਂ ਕਰ ਉਤਰੋ ਪਾਰ ਸੁਆਮੀ ਰਹਾਓ ਜਹ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੇ ਨਾਹੀ ਤਨਕੀ ਸਾਰ ਕਰਨੇ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਹਿਆ ਪਾਰ ਪੂਰ ਸਤਿਗੁਰ ਮਿਲੇ ਅੰਧੇਰਾ ਜਾਇ ਜਾਂ ਦੇਖਾਂ ਤਰ ਸਮਾਏ ਅੰਤਰ ਸਹਿਸਾ ਬਾਹਰ ਮਾਇਆ ਨੈਨੀ ਲਾਗ ਸਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪ ਹੈਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸੈ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਹਾ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹ ਕਿਨ ਵਿਧ ਸਾਗਰ ਤਰੀਐ ਜੀਵ ਧਿਆਨ ਨਹ ਮਰੀਏ ਰਹਾਉ ਦੁੱਖ ਦਰਵਾਜਾ ਰੁਰਖ ਵਾਲਾ ਆਸਾ ਦਿਸਾ ਦੋਏ ਪੱਟ ਜੜੇ ਮਾਇਆ ਜਾਲ ਖਾਈ ਪਾਣੀ ਕਰ ਬੰਧਿਆ ਅਸਤ ਗਏ ਆਸਨ ਪੁਰਖ ਰਹਿ ਕਿੰਤੇ ਨਾਮਾ ਅੰਤ ਨ ਜਾਣਿਆ ਤੁਮ ਸਰ ਨਾਹੀ ਅਬਰ ਹਰੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣਾ ਆਪ ਕਰੇ ਜਬ ਆਸਾ ਦੇਸਾ ਤਬ ਹੀ ਕਿਉਂ ਕਰ ਏ ਕਹਾ ਆਸਾ ਪਿੱਤਰ ਹੈ ਨਿਰਾਸਾ ਤੋ ਨਾਨਕ ਏਕ ਮਿਲਾ ਇਨ ਵਿੱਚ ਸਾਗਰ ਤਰੀਐ ਜੀਵ ਧਿਆ ਇਉਂ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੇ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਗ ਗੋਰਖ ਸੋ ਜੋਇਨ ਗੋਏ ਉਠਾਲੀ ਕਰਤੇ ਬਾਰ ਨਾ ਲੱਗ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸੇ ਸਾਧਕਿਆ ਜੋਗੀ ਜੰਗਮ ਪੀਰ ਪੁਰਸਬਤ ਤੇਰੇ ਜੇ ਤਿਨ ਮਿਲਤ ਅਕੀਰਤੇ ਆਖਾਂ ਤਾਂ ਨਾਨਕ ਏਕ ਮਨ ਸੇਵ ਕਰੇ ਕਾਗਦ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹਾ ਐਸੇ ਭਗਤ ਮਿਲੇ ਜਨ ਨਾਨਕ ਤਿਨ ਜਮ ਕਿਆ ਕਰੇ ਰਾਮ ਕਲੀ ਮਹੱਲਾ ਪਹਿਲਾ ਸੁਨਮਾ ਛਿੰਦਰਾ ਨਾਨਕ ਬੋਲੈ ਵਸਗਤ ਪੰਚ ਕਰਨ ਟੋਲਾ ਐਸੀ ਜੁਗਤ ਜੋ ਕੋ ਪਾਲਾ ਆਪ ਤਰੈ ਸਗਲੇ ਕੁਲ ਤਾਰਾ ਸੋ ਅਵਤੂਤ ਐਸੀ ਮਤ ਆਵੈ ਅਹਿਨ ਸੁਨ ਸਮਤ ਸਮਾਵ ਰਹਾਉ ਭੀਖਿਆ ਭਾਏ ਭਗਤ ਪੈ ਚੱਲੈ ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲਾ ਧਿਆਨ ਰੂਪ ਹੋਏ ਆਸਨ ਪਾਵੈ ਸਚ ਨਾਮ ਤਾੜੀ ਚਿਤ ਲਾਵੈ ਗੁਰਮ ਹੋਵੈ ਹੇ ਅਵਤੂਤ ਭਿਖਿਆ ਭਾਏ ਭਗਤ ਪੈ ਚੱਲੈ ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲਾ ਧਿਆਨ ਰੂਪ ਹੋਏ ਆਸਨ ਪਾਵੈ ਸਚਨਾਮ ਤਾੜੀ ਚਿਤ ਲਾਵੈ ਨਾਨਕ ਬੋਲਾ ਅੰਮ੍ਰਿਤ ਬਾਣੀ ਸੁਨਮਾ ਛਿੰਦਰਾ ਔਧੁ ਨਿਸਾਣੀ ਆਸਾ ਮਹਿ ਨਿਰਾਸ ਵਲਾਏ ਨੇਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਨਾਏ ਗੁਰ ਚੇਲੇ ਕੀ ਸੰਦ ਮਿਲਾਏ ਦੀਖਿਆ ਦਾਰੂ ਭੋਜਨ ਖਾਸ਼ੇ ਦਰਸ਼ਨ ਕੀ ਸੋਝੀ ਪਾਏ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਸ਼ਚੋ ਦੇਵ ਜਿਆਈ ਗੁਰਤਾਰ ਤਾਰਨ ਹਰਿਆ ਦੇਹ ਭਗਤ ਪੂਰਨ ਅਵਨਾਸੀ ਹੁਣ ਤੁਝਕੋ ਬਲਿਹਾਰਿਆ ਰਹਾ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੱਜਤੇ ਅਖਮੀ ਅੱਖਰ ਜਿਨਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਦਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚ ਸ਼ਬਦ ਨਬੇਰਾ ਰਾਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਆ ਏ ਤਨ ਕਰ ਤੁਲਹਾ ਲੰਘਿ ਜੇਤ ਅੰਤਰ ਭਾਹੇ ਤੇ ਸਤੁ ਰਖ ਐਨ ਦੀਵਾ ਬਲਾ ਅਥਕ ਐਸਾ ਦੀਵਾ ਨਿਤਰਾਏ ਤੇ ਦੀਵਾ ਸਭ ਸੋਜੀ ਪਾਏ ਰਹਾਉ ਹਾਛੀ ਮਿੱਟੀ ਸੋਜੀ ਹੋਏ ਤਕ ਕੀਆ ਮਨ ਸੋਏ ਕਰਨੀ ਤੇ ਕਰ ਚੱਕੋ ਢਾਲ ਇੱਥੇ ਉੱਥੇ ਨਿਭੇ ਨਾਲ ਆਪੇ ਨਦਰ ਕਰੇ ਜਾ ਸੋਏ ਗੁਰਮੁਖ ਬਿਰਲਾ ਬੁਝੇ ਕੋਏ ਤਿਤਕੜ ਦੀਵਾ ਤੇ ਚਲ ਹੋਏ ਪਾਣੀ ਮਰਾ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਡੁੱਲ ਪਾਉ ਨਾ ਵੱਡਾ ਹੋਏ ਜਾਪ ਜੋ ਸਿੰਘ ਅਸਨ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਬੈਸ ਨਿਰਤਨ ਪਾਈਆ ਗਣੀ ਸਾਹਾਂਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਧਰੋਂ ਨਿਮਨ ਮੰਨਣ ਤੇਰਾ ਨਾਉ ਸਾਚ ਪੇਟ ਵੈਸਨ ਕੋ ਥਾਉ ਸਤਸੰਤੁਖ ਅਰਦਾਸ ਤਤੁ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਅਸੀਂ ਦਰਗਾਹ ਸਾਚਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਪਸਾਉ ਤੂੰ ਦੇਵੈ ਮੰਗਤ ਦੰ ਚਾਓ ਭਾਂਡਾ ਪਾਉ ਪਵਤ ਆਏ ਧੋਤੇ ਛੋਟੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੇ ਆਪਣੀ ਕੀਮਤ ਆਪੇ ਤਰਾ ਪਰ ਗੁਰਮੁਖ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਧਿਕਾਰ ਕਹਿ ਜਨ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿਗੀਆਂ ਗੱਲਾਂ ਦਰਕੀਆਂ ਬਾਤਾਂ ਹਾਂ ਤੈ ਤਾ ਕਹਿਣ ਕਹਿਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਮਨ ਬੁੱਝੈ ਬਿਦ ਜਾਣਾ ਉਤਪੁਰ ਚਲਤ ਆਪ ਕਰ ਚੀਨੈ ਆਪੇ ਤਤ ਪਛਾਣ ਐਸਾ ਗਿਆਨ ਵਿਚਾਰ ਕੋਈ ਜਿਸ ਤੇ ਮੁਕਤ ਪਰਮਗਤ ਹੋਈ ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ ਤਾਂ ਕਿ ਗਤਮ ਤਬਰ ਕੇ ਅਵਰ ਨ ਜਾਣਾ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ
ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕਹਿ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਈ ਰਾਮ ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾਂ ਹਉ ਮੈਂ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਸੋ ਹਰਜਨ ਹਰ ਪ੍ਰਭ ਹਵੈ ਅਹਨਸ ਭਗਤ ਕਰੇ ਦਿਨ ਰਾਤੀ ਲਾਜ ਛੁੱਟ ਹਰ ਕੇ ਗੁਣ ਗਾਵੈ ਰਹਾਉ ਤੁਨ ਵਾਜੇ ਅਨਹਦ ਕੂਰਾ ਮਨ ਮਾਨਿਆ ਹਰ ਰਸ ਸਮੂਰਾ ਗੁਰ ਪੂਰੈ ਸਿਸਮਾਇਆ ਗੁਰ ਆਦਿ ਪੁਰਖ ਰਪਾਇਆ ਸਭ ਨਾਦ ਵੇਦ ਗੁਰ ਬਾਣੀ ਮਨ ਰਾਤਾ ਸਾਰੰਗ ਪਾਣੀ ਤਾਹਾਂ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਾਰ ਨਿਸਤਾਰੇ ਜਹਾਂ ਆਪ ਗਿਆ ਪਉ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਿਗੁਰ ਭਰਮ ਚੁਕਾਇਆ ਕੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੇ ਦੁਖ ਆਗੈ ਗੁਰਮਤਿ ਨੀਲੀਨੀ ਦੁਰਮਤ ਪਤ ਖੋਈ ਗੁਰਮੁਖ ਭਗਤ ਪਾਵੈ ਜਨ ਕੋਈ ਜੋਗੀ ਜੁਗ ਸਹਿਜ ਕਰ ਵਾਸਾ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਾ ਪਾਏ ਸ਼ਬਦ ਤ੍ਰਿਪਤਾ ਸਰਹਾਉ ਪੰਚ ਬੈਲ ਗੱਡੀਆ ਦੇ ਤਾਰੀ ਰਾਮ ਕਲਾ ਨਿਭੈ ਪਾਤ ਸਾਰੀ ਤਾਰ ਟੂਟੀ ਗਾਡੋ ਸਿਰਪਾਰ ਲੱਕਰੀ ਬਿਖਰ ਜਰੀ ਮੰਝ ਪਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਮ ਕਰਨਾ ਹੋਸੋਗ ਬਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਤ੍ਰ ਕੰਧ ਜਪ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕਰ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਨਾ ਨਾਨਕ ਰਾਮ ਭਗਤ ਜਨ ਤਰਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹਿ ਸਭ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈ ਰਹੇ ਚਾਰ ਗੁਰਮੁਖ ਬੂਝੇ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਬਿਨ ਨਾਮ ਨਾ ਪਾਵੈ ਕੋਈ ਰਹਾਉ ਤ੍ਰੇਤਾ ਇੱਕ ਕਾਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੇ ਸੋਝੀ ਹੋਈ ਅੰਤਰ ਨਾਮ ਬਸ ਸੁਖ ਹੋਈ ਦੁਆਪਰ ਦੂਜੇ ਦੁਬਦਾ ਹੋਏ ਭਰਮ ਭੁਲਾਨੇ ਜਾਣ ਹੈ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੈ ਨਾਮ ਉਧਾਰ ਸਭ ਯੁਗ ਮੈਂ ਸੱਚਾ ਇੱਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸੱਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਬਖਾਣ ਹੈ ਕੋਈ ਸਭ ਯੁਗ ਮੈਂ ਨਾਮ ਉੱਤਮ ਹੋਈ ਗੁਰਮੁਖ ਬਿਰਲਾ ਬੂਝੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਯੁਗ ਯੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਵੱਡ ਭਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਤਿਹਾਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲਾਗੈ ਗੁਰਮਤਿ ਹਰ ਨਾਮ ਸਮਾਨੀ ਰਹਾਉ ਹੀਰਾ ਰਤਨ ਜਵੇਹਰ ਮਾਨਕ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੇ ਮੜ ਮਸਤਕ ਤਿੰਨ ਗੁਰਮਤਿ ਕੱਢ ਕੱਢ ਲੀਆ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖ ਲਾਇਆ ਭਾਗਹੀਨ ਮਨਮੁਖ ਨੇ ਲੀਆ ਤਿੰਨ ਓਲੇ ਲਾਖ ਛੁਪਾਇਆ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੈ ਤਨ ਤਨ ਗੁਰਮਤਿ ਹਰ ਪਾਏ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਪਿਆ ਆਨੰਦਾ ਹਰ ਨਿੱਕੀ ਕਥਾ ਸੁਣਾਏ ਦੁਰਮਤਿ ਮਹਿਲ ਗਈ ਸਭ ਨਿਕਲ ਸਤਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤਿ ਰਾਮ ਬੁਲਾਏ ਜੋ ਜੋ ਸੁਣੈ ਕਹਿ ਸੁਮੁਕਤਾ ਰਾਮ ਜਪਤ ਸੁਹਾਏ ਰਹਾਉ ਜੇ ਵੱਡ ਭਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਪੇਟ ਆਏ ਦਰਸ਼ਨ ਸੰਤ ਦੇਹੋ ਕਰ ਕਿਰਪਾ ਸਭ ਦਲਦ ਦੁੱਖ ਲਹਿ ਜਾਏ ਹਰ ਕੇ ਲੋਕ ਰਾਮ ਜਨ ਨੀਕੇ ਭਾਗ ਹੀ ਨਾ ਸੁਖਾਏ ਜੋ ਰਾ ਜੋ ਜੋ ਰਾਮ ਕਹਿ ਜਾਨ ਉੱਚੇ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਨ ਜਨ ਨਹੀਂ ਪਾਏ ਹਰ ਕੇ ਸਖਾ ਸਖਾਏ ਮੋਹ ਕੋ ਸੇ ਹਰ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰਾਖੋ ਹਰ ਜੀਓ ਹਮ ਦੀਨ ਤੇਰੀ ਸ਼ਰਨਾਏ ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਿਨ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਜਨ ਨੀਕੇ ਤਿਨ ਉਪਰ ਹੱਥ ਬਤਾਵੈ ਹੇ ਗੁਰਮੁਖ ਸਾਧ ਸਹੀ ਪ੍ਰਭ ਪਾਏ ਕਰ ਕਿਰਪਾ ਆਪ ਮਿਲਾਵੈ
राम मोह को हर जन्म मेल मन पावै। अम्यो अम्यो हर रस मीठा मिल संत जनमुख पावै। राहाउ हर के लोग राम जन उत्तम मिल उत्तम पदवी पावै। हम होवत चेरी दास दासन की ही मेरे ठाकुर खुशी करावै। सेवक जन सेवत सेवट भागी रिद मन तन प्रीत लगावै। बिर प्रीति करै बहु बातां कूड बोल कूड़ो फल पावै। मोह कहो धार कृपा जग जीवन दाते हर संत पगी ले पावै। हो काटो काट बाढ़ सिर राखो जित नानक संत चढ़ आवै। राम कली महला चौथा जे वड भाग होवै वड मेरे जन मिलद्या ढिल न लाइए। हाजन अमृत कुंड सर नीके वड भागी तित न वाइए। राम मोको हर जन कर लाइए। हों पानी पखा पीसो से संत अग पग मलमर तुर मुख लाइए। राहो हर जन वड्डे वड्डे वड उच्चे ਇਹ ਜੋ ਸਤਿਗੁਰ ਮੇਲ ਮਿਲਾਈਏ। ਸਤਿਗੁਰ ਜੇਵੜ ਅਵਰਨਾ ਕੋਈ ਮਿਲ ਸਤਿਗੁਰ ਪੁਰਖ ਤੇ ਆਈਐ। ਸਤਿਗੁਰ ਸ਼ਰਨ ਪਾਰੇ ਹੇ ਤਿੰਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ। ਇੱਕ ਆਪਣਾ ਸਵਾਇ ਆਏ ਬਾਹਾ ਹੈ ਬਹੁਤ ਦੇਖਾ ਗੁਰ ਆਗੇ ਜੋ ਬਗਲ ਸਮਧ ਲਗਾਈਐ। ਕਗਲਾ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੁਮਖ ਲਾਈਏ। ਜਨ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ। ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲੱਗਾਂ ਗੁਰ ਚਰਨੀ ਜਿਨ ਹਰ ਪ ਮਾਰਗ ਪੰਥ ਦਿਖਾਇਆ। ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਅੰਨ ਹਰ ਪ੍ਰਭ ਅਵਰਨਾ ਕੋਈ ਬੇਲੀ। ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ। ਮੇਰੇ ਇੱਕ ਖਿਨ ਪ੍ਰਾਣ ਰਹਾ ਬਿਨ ਪ੍ਰੀਤਮ ਬਿਨ ਦੇਖੇ ਮਰਹ ਮੇਰੀ ਮਾਇਆ। ਤਨ ਤਨ ਵੱਡ ਭਾਗ ਗੁਰ ਸ਼ਰਨੀ ਆਏ ਹਰ ਗੁਰਮਿਲ ਦਰਸ਼ਨ ਪਾਇਆ। ਮੈਂ ਅਵਰਨ ਕੋਈ ਸੂਜੈ ਬੂਜੈ ਮਨ ਹਰ ਜਾਪ ਜਪ ਜਪਾਇਆ। ਨਾਮਹੀਨ ਫਿਰੇ ਸੀ ਡਕਟੇ ਤੇ ਕਾਸਕਾਰ ਨੱਕ ਵਢਾਇਆ। ਮੋਕੋ ਜਗ ਜੀਵਨ ਜੀ ਬਾਲ ਲੈ ਸੁਆਮੀ ਰਿਦ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰਥਾਰੇ। ਜੀ ਦਾਨ ਗੁਰ ਪੂਰਤ ਦੀਆ ਹਰ ਅੰਮ੍ਰਿਤ ਨਾਮ ਸਮਹਾਰੇ। ਰਾਮ ਗੁਰ ਹਰ ਹਰ ਨਾਮ ਕੰਠ ਤਹਾਰੇ। ਗੁਰਮੁਖ ਕਥਾ ਸੁਣੀ ਮਨ ਪਾਈ ਤਨ ਤਨ ਵੱਡ ਭਾਗ ਹਮਾਰੇ। ਰਹਾਓ ਕੋਟ ਕੋਟ ਤੇਤੀ ਸਿਧਾਵੈ ਤਕ ਅੰਤ ਨ ਪਾਵੈ ਪਾਰੇ। ਹਿਰਦੈ ਕੰਮ ਕੰਮ ਨੀ ਮੰਗ ਰਿਦ ਮੰਗਿਆ ਹਾਥ ਪਸਾਰੇ। ਹਰ ਜਸ ਜਾਪ ਜਾਪ ਵੱਡਾ ਵਡੇਰਾ ਗੁਰਮੁਖ ਰੱਖੋ ਰਿਥਾਰੇ। ਜਿਹ ਵੱਡ ਭਾਗ ਹੋਵੈ ਤਾਂ ਜਪੀਐ ਹਰ ਭਉਜਲ ਪਾਰ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰੱਖ ਕੰਠ ਜਾਨ ਧਾਰੇ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਤ ਪਾਰੇ। ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਪਹਿਲਾ ਕੋਲ ਕਰ ਸਤਿਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾਮ ਵਿਚਾਰੋ ਕੋਈ। ਮਾਟੀ ਕਾਕਾ ਧੋਪਾ ਸੁਆਮੀ ਮਾਨਸ ਗੀਗਾ ਤੇ ਹੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇੱਛੋ ਸੋਈ ਫਲ ਪਾਵ ਫਿਰ ਦੁੱਖ ਨਾ ਵਾਪੈ ਕੋਈ। ਰਹਾਉ ਕਾਚੇ ਪੰਡਿਤ ਸਜ ਨਿਵਾਜੇ ਅੰਤਰ ਜੋਤ ਸਮਾਈ। ਜੈਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਤ ਕਮਾਈ। ਹਾ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ। ਜਿਨ ਦੀਆ ਸੋ ਚੇਤਨ ਆਵਾ ਮੋਹ ਅੰਧ ਲਪਟਾਣਾ। ਜਿਨ ਕੀਆ ਸੋਈ ਪ੍ਰਭ ਜਾਣ ਹਰ ਕਮਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ। ਨਾਨਕ ਦਾਸ ਤੁਮਾਰਾ ਰਮ ਕਲੀ ਮਹੱਲਾ ਪੰਜਵਾ। ਪਵੋ ਚਰਨਾ ਤਲ ਉਪਰ ਆਵੋ ਐਸੀ ਸੇਵ ਕਮਾਵੋ। ਆਪਸ ਤੇ ਉਪਰ ਸਭ ਜਾਣੋ ਤੋ ਦਰਗਹ ਸੁਖ ਪਾਵੋ। ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਾ ਦੇ ਪਵਿੱਤਰ ਆਖਿਨ ਬੋਲੋ ਗੁਰਮੁਖ ਬਾਣੀ। ਰਹਾਉ ਪ੍ਰਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ। ਸਤਿਗੁਰ ਮਿਲਾਹੋ ਨਵੈ ਨਿਧ ਪਾਵੋ ਇਨ ਬੇ ਤਤ ਬਿਲੋਈ। ਭਰਮ ਚੁਕਾਵੋ ਗੁਰਮੁਖ ਲਿਵ ਲਾਭੋ। ਆਤਮ ਚੀਨੋ ਭਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸ ਕਰੋ ਬੁਰਾਈ। ਸਾ ਸਤਿਗੁਰ ਮਿਲੇ ਮਾਰਗ ਮੁਕਤਾ ਸੇ ਜੇ ਮਿਲੇ ਸਵਾਮੀ ਧਨ ਤਨ ਸੇ ਜਨ ਜਿਨੀ ਕਲ ਮੈਂ ਹਰ ਪੈ ਜਨ ਨਾਨਕ ਸਤਿਗੁਰ ਬਾਨੀ। ਰਾਮ ਕਲੀ ਮਹੱਲਾ ਪੰਜਵਾ। ਆਵਤ ਹਰਖਣਾ ਜਾਵਤ ਦੁਖਨ ਵਿਆਪੈ ਮਨ ਰੋਗਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਾਂ ਉਤਰੀ ਸਗਲ ਵਿਯੋਗਨੀ। ਇਹ ਬਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਵਿਆਪਾ।
ਤਾਂ ਹਰ ਹਰ ਹਰ ਰਸ ਭੋਗਣੀ ਹੀ ਸਰਾਹਾ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ ਆਗਿਆ ਕਰੀ ਸਦਾ ਸੁਪੁੰਚਾ ਜਤ ਕਦ ਪੇਖੋ ਹਰ ਸੁਣੀ ਨਹਿ ਸਿਵ ਸਕਤੀ ਹੀ ਜਲ ਨਹੀਂ ਪਵਣਾ ਤਹਿ ਕਾਰਨ ਮੇਦਨੀ ਸਤਿਗੁਰ ਜੋ ਕਾ ਤਹਾਂ ਬਿਨਾ ਨਿਵਾਸਾ ਜੈ ਅਵਗਤ ਨਾਥ ਗਮਤਨੀ ਤਨ ਮਨ ਹਰਕਾ ਧਨ ਸਭ ਹਰਕਾ ਹਰ ਕੇ ਗੁਣ ਹਉ ਕਿਆਗਨੀ ਕਹੁ ਨਾਨਕ ਹਾਮ ਤੁਮ ਗੁਰ ਖੋਈ ਹੈ ਅੰਬ ਅੰਬ ਮਿਲੁਗਨੀ ਰਾਮ ਕਲੀ ਹੀ ਮਹੱਲਾ ਪੰਜਵਾ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੰਧ ਨਾ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕਹਿ ਖਜਾਨਾ ਅਚਰਜ ਕਿਛ ਕਹਿ ਨਾ ਜਾਈ ਬਸ ਗੋਚਰ ਭਾਈ ਰਾਹਾ ਮੂਲ ਨਾਹੀ ਕਛ ਕਰਨਾ ਜੋਗਾ ਕਿਆ ਕੋ ਕਹਿ ਸੁਨਾਵੈ ਕਥਨ ਕਹਿਣ ਕੋ ਸੋਜੀ ਨਾਹੀ ਜੋ ਪੇਖੈ ਤਿਸ ਬਾਣ ਆਵੈ ਸੋਈ ਜਾਣਾ ਕਰਨਾ ਹਾਰਾ ਕੀਤਾ ਕਹਿਵੇ ਚਾਰਾ ਆਪਣੀ ਗਾਤ ਮਿਥ ਪੇ ਜਾਣਾ ਹਰਾ ਪਿਪੁਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖੈ ਤ੍ਰਿਪਤ ਰਹਿ ਅਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਨਾਈ ਰਾਮ ਕਲੀ ਮਹੱਲਾ ਪੰਜਵਾ ਅੰਗੀਕਾਰ ਕੀ ਹੈ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਵਾਧੇ ਸਤਿਗੁਰ ਪਰਮੇਸ਼ਰ ਮੇਰਾ ਅਣਕ ਰਾਜ ਭੋਗ ਰਸ ਮਾਣੀ ਨਾਉ ਜਪੀ ਪ੍ਰਭਾਸਾ ਤੇਰਾ ਰਹਾਉ ਚੀਤ ਨ ਆਵਸ ਦੂਜੀ ਬਾਤਾਂ ਸਿਰ ਉੱਪਰ ਰਖਵਾਰਾ ਬੇਪਰਵਾਹ ਰਹਿਤ ਹੈ ਸਵਾਮੀ ਇੱਕ ਨਾਮ ਕਾ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਤਾਂ ਕਿ ਤਾਂ ਉਹਨਾਂ ਕਾਈ ਬਾਤਾਂ ਤਤ ਸਾਰ ਪਰਮ ਪਦ ਪਾਇਆ ਤੁਰ ਨ ਕਰ ਤੂੰ ਜਾਤਾ ਵਰਨਾ ਸਾਕੋ ਜੈਸਾ ਤੂੰ ਹੈ ਸੱਚੇ ਲਖੇ ਪਰ ਅਤੁਲ ਅਥਾ ਅਡੋਲ ਸਵਾਮੀ ਨਾਨਕ ਕਸਮਾ ਮਹਾਰਾ ਰਾਮ ਕਲੀ ਮਹਿਲਾ ਪੰਜਵਾਂ ਤੂੰ ਦਾਨਾ ਤੂੰ ਅਬਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਾਹੀ ਤਾਹਮ ਕੈਸੇ ਤਾਤੀ ਏਕਾ ਏਕਾ ਏਕ ਤੂੰ ਹੀ ਏਕਾ ਏਕਾ ਤੂੰ ਰਹਿਆ ਤਉ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮਹੰਸ ਤੁਮ ਮਾਰੇ ਤੁਮ ਨਾਨਕ ਮਾਨਕ ਲਾਲਾ ਤੁਮ ਦੇਵਤ ਸੰਕਨ ਮਾਨੋ ਹਮ ਪੁੰਚੇ ਸਦਾ ਨਿਹੱਲਾ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖਿਲ ਸਭ ਲਾਡ ਲਡਾਵੈ ਤੁਮ ਸਤਿਗੁਣੀ ਕਸ਼ੀਰਾ ਤੁਮ ਪੂਰਨ ਪੁਰ ਸੰਪੂਰਨ ਹਮ ਪੀ ਸੰਗ ਅਗਾਏ ਮਿਲਤ ਮਿਲਤ ਮਿਲਤ ਮਿਲ ਰਹੇ ਆ ਨਾਨਕ ਕਹਿ ਨਾ ਜਾਏ ਰਾਮ ਕਲੀ ਮਹੱਲਾ ਪੰਜਵਾਂ ਕਰ ਕਰ ਤਾਲ ਪਖਾ ਭਜਨੈ ਨੋ ਮੱਥ ਬਜਰ ਬਾਬਾ ਕਰਨੋ ਮਧ ਬਾਸਰੀ ਬਾਜ ਜੀਵਾ ਧੁਨ ਆਗਾਜਾ ਨਿਰਤ ਕਿਰਗਰ ਮਨੁਆ ਨਾਚ ਆਣੇ ਕੁੰਗਰ ਸਾਜਾ ਰਾਮ ਕੋ ਨਿਰਤ ਕਰੀ ਪੇਖ ਪਿਕਨ ਹਰ ਦਇਆਲਾ ਜੇਤਾ ਸਤ ਸਿੰਘਾਰੀ ਰਹਾਉ ਅਖਾਰ ਮੰਡਲੀ ਤਰਨ ਸਬਾਈ ਉੱਪਰ ਗਗਨ ਚੰਦੂਆ ਪਵਨ ਵਿਚੋਲਾ ਕਰਤ ਕੇਲਾ ਜਲ ਤੇ ਉਪਤ ਹੋਆ ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ ਚੰਦ ਸੂਰਜ ਦੋਏ ਜਰ ਚਰਾਗਾ ਚੌਂ ਕੁੰਟ ਪੀਤਰ ਰੱਖੇ ਦਸ

ਹੋ ਵੈ ਦਿਨ ਰਾਤੀ, ਇਕ ਘੜ ਘੜ ਵਾਜੇ ਤੂਰਾ, ਇਕ ਨਚਾਵੇ ਇਕ ਪਵਾਵਾ ਹੈ, ਇਕ ਆਏ ਜਾਏ ਹੋਏ ਤੂਰਾ, ਕਹੋ ਨਾਨਕ ਸੋ ਬੋਹਰ ਨਾ ਨਾਚੈ, ਜਿਸ ਗੁਰ ਭੇਟੇ ਪੂਰਾ। ਰਾਮਕਲੀ ਮਹੱਲਾ ਪੰਜਵਾਂ, ਓਅੰਕਾਰ ਏਕ ਧੁਨ ਇੱਕ ਇੱਕ ਆਲਾਪਾ, ਏਕਾ ਦੇਸੀ, ਇੱਕ ਦਿਖਾਵੇ, ਇੱਕ ਰਹਿ ਵਿਆਪਾ, ਇੱਕ ਸੋਤੇ ਕਹੇ ਸੇਵਾ, ਇੱਕ ਗੁਰ ਤੇ ਜਾਪੇ, ਪਲ ਪਲ ਕੀਰਤਨੀਆਂ। ਰਾਮ ਰਮਨ ਰਾਮਾ ਗੁਣ ਗੌਰਾ, ਛੁਟ ਮਾਇਆ ਕੇ ਤਨ ਸੁਆ ਰਹਾ, ਪੰਚ ਵਿਚਿੱਤਰ ਕਰੇ ਸੰਤੋਖਾ, ਸਾਸੁਰਾਲੇ ਚਾਲਾ ਪਾਜਾ, ਬਾਂ ਪਮਾਣ ਤਾਣ ਤਾਜ ਤਾਣਾ, ਪਾਵਣ ਬੀਂਗਾ ਘੱਲ, ਫੇਰੀ ਫੇਰ ਨਾ ਹੋਵੇ ਕਾਬੀ, ਇੱਕ ਸ਼ਬਦ ਬੰਦ ਪਾਲ, ਨਾਰਦ ਨਰ ਜਾਣ ਹਦੂਰੇ, ਕੁੰਗਰ ਖੜਗ ਤਿਆਗ ਵਸੂਰੇ, ਸਜ ਆਨੰਦ ਖਾਵੇ ਭਾਵੇ, ਨਿਰਤਕਾਰੀ ਜਨਮ ਨਾ ਆਵੇ, ਜੇ ਕੋ ਆਪਣੇ ਠਾਕੁਰ ਪਾਵੇ, ਕੋਟ ਮੱਧ ਇਹ ਕੀਰਤਨ ਗਾਵੇ, ਸਾ ਸੰਗਤ ਕੀ ਜਾਵੋ ਟੇਕ, ਉਹ ਨਾਨਕ ਤੇ ਸਕੀਰਤਨ ਏਕ। ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਹੇ ਕਾਰਨ ਕਰਨ ਕਰੀਮ, ਕੁਦਰਤ ਕਿਰਪਾ ਧਾਰ ਰਹੀਮ ਰਹਾਓ, ਕੋਈ ਨਾਵਾ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੇ ਵੇਦ, ਕੋਈ ਕਿਤੇਬ, ਕੋਈ ਓਢੈ ਨੀਲ, ਕੋਈ ਕੁਸੁਪੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਸ਼ੇ ਪਿਸਤ, ਕੋਈ ਸੁਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਰਾਮਕਲੀ ਮਹੱਲਾ ਪੰਜਵਾਂ, ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੂਆ ਰਹੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਚਲ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਭਜਾ ਰਹਾਓ, ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਪੇ ਉਠ ਸਧਾਈ, ਬ੍ਰਹਮ ਮੋਹ ਕੇ ਬਾਂਧੇ ਬਾਂਧ, ਸੁਪਨ ਭਇਆ ਪਖਲਾਏ ਅੰਧ, ਇਹ ਤੋ ਰਚਨ ਰਚਿਆ ਕਰ ਤਾਰ, ਆਵਤ ਜਾਵਤ ਹੁਕਮੈ ਪਾਰ, ਨਹਿ ਕਬੂਆ ਨਹਿ ਮਰਨਾ ਜੋਗ, ਨਹਿ ਬਿਨਸੈ ਅਬਨਸੀ ਹੁਕ, ਜੋ ਜਾਣ ਸੋਏ ਨਾਹੇ, ਜਾਣਨ ਹਾਰੇ ਕੋ ਬਲ ਜਾਓ, ਕਹੋ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਆਵਤ ਜਾਇਆ। ਰਾਮ ਕਲੀ ਮਹੱਲਾ ਪੰਜਵਾਂ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੁਜੀ ਵੇ ਫਿਰ ਨਾ ਖਾਈ ਮਹਾਂਕਾਲ ਰਹਾਓ, ਕੋਟ ਜਨਮ ਭਰਮ ਭਰਮ ਭਰਮ ਆਇਓ, ਵੱਡੇ ਪਾਓ ਸਾਧ ਸੰਗ ਪਾਇਓ, ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕਾ ਆਖਾ ਇਹੋ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਦੂਜਾ ਇਕੋਂਕਾਰ ਸਤਿਗੁਰ ਪ੍ਰਸਾਦ, ਚਾਰ ਪਕਾਰ ਨਾ ਤੂੰ ਮਨ ਖੱਟ ਵੀ ਏਕਾ, ਵਾਤ ਵਖਾਨਾ ਦਸ ਅਸ਼ਟੀ ਮਿਲ ਏਕੋ ਕਹੇ ਆ, ਤਾਂ ਭੀ ਜੋਗੀ ਭੇਦ ਨਾ ਲਹਿਆ, ਕਿੰਕਰੀ ਅਨੂਪ ਵਾਜੇ ਜੋਗੀ ਆ, ਮਤ ਵਾਰੂ ਰੇ ਰਾਹਾ, ਪ੍ਰਥਮੈ ਬਸਿਆ ਸੱਤ ਕਾ ਖੇੜਾ, ਤ੍ਰਿਤੀਆ ਮੈਂ ਕਿਛ ਭਇਆ ਦੁਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦੇਖਾਇਆ, ਏਕ ਸੂਤ ਪ੍ਰੋ ਮਣੀਐ, ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਨੀਐ, ਫਿਰਤੀ ਮਾਲਾ ਬਹੁ ਬਿਦ ਪਹਾਏ, ਸੂਤ ਖਿੰਚਾ ਸੂਤਾਂ ਆਈ ਥਾਏ, ਤੁਮ ਇੱਕ ਮਟ ਹਕੀਆ ਤ ਬਿਖੜ ਥਾਨ, ਅਣਕ ਖਿੜਕੀ ਆਖੋ ਜਿਤ ਕੋਈ ਦੁਆਰ ਆਇਆ, ਤਾਂ ਨਾਨਕ ਜੋਗੀ ਮਹਿਲ ਘਰ ਪਾਇਆ, ਯੋਂ ਕਿੰਕਰੀ ਅਨੂਪ ਵਜ ਸੁਨ ਜੋਗੀ ਕਹਿ ਮਨ ਮਿੱਠੀ ਲੱਗ ਰਹਾਉ, ਦੂਜਾ ਰਾਮ ਕਲੀ ਮਹੱਲਾ ਪੰਜਵਾਂ, ਤਾਗਾ ਖਰ ਕਹਿ ਲਾਈ ਥਿਗਲੀ, ਲਓ ਨਾੜੀ ਸੁਆਹ ਅਸਥੀ, ਅੰਧੇ ਕਾਕਾ ਡੰਡਾ ਤਰਿਆ, ਕਿਆ ਤੂੰ ਜੋਗੀ ਗਰਭੈ ਪਰਿਆ, ਜਪ ਨਾਥ ਦਿਨ ਰਹਿ ਨਾਈ, ਤੇਰੀ ਖਿੰਥਾ ਦੋ ਦਿਹਾਈ ਰਾਹਾਉ, ਗੈਰੀ ਪੂਤਲਾ ਬੈਠਾ ਤਾੜੀ, ਮੇਰੀ ਤੇਰੀ ਮੁੰਦਰਾ ਧਾਰੀ, ਟਰ ਮੰਗੈ ਟੂਕਾ ਤ੍ਰਿਪਤ ਨਾ ਪਾਵੈ, ਨਾਥ ਛੋਟ ਜਾਚੈ ਲਾਜ ਨਾ ਆਵੈ, ਚੱਲ ਚਿਤ ਜੋਗੀ ਆਸਨ ਤੇਰਾ, ਸਿੰਘੀ ਵਾਜੈ ਨਿਤ ਉਦਾਸੇਰਾ, ਗੁਰ ਗੋਰਖ ਕੀ ਤੈਂ ਬੂਝਣਾ ਪਾਈ, ਫਿਰ ਫਿਰ ਜੋਗੀ ਆਵੈ ਜਾਈ, ਜਿਸਨੋ ਹੋਆ ਨਾਥ ਕਿਰਪਾਲਾ, ਰਹਿ ਰਸ ਹਮਾਰੀ ਗੁਰ ਗੋਪਾਲਾ, ਨਾਮੈ ਖਿੰਥਾ ਨਾਮੈ ਬਸਤਰ, ਜਨ ਨਾਨਕ ਜੋਗੀ ਹੋਆ ਅਸਥਿਰ, ਇਉਂ ਜਪਿਆ ਨਿਆਸ ਦਿਨ ਡਰਨਾਈ, ਹੁਣ ਪਾਇਆ ਗੁਰ ਗੋਸਾਈ ਰਹਾਉ, ਦੂਜਾ ਰਾਮ ਕਲੀ ਮਹੱਲਾ ਪੰਜਵਾਂ, ਕਰਨਕ ਰਾਵਣ ਸੋਈ ਜਾਨਾ, ਦੀਸੇ ਕੋਈ ਠਾਕੁਰ ਮੇਰੇ ਸੁਗੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ, ਐਸੋ ਹੈ ਐਸੋ ਰੇਹ ਰਸ ਮਿੱਠਾ, ਗੁਰਮੁਖ ਕਿਨੈ ਵਿਲੈ ਡੀਠਾ ਰਹਾਉ, ਨਿਰਮਲ ਜੋਤ ਅੰਮ੍ਰਿਤ ਹਰਨਾਮ, ਅਉ ਪੀਵਤ ਅਮਰ ਪੈਨੇ ਕਾਮ, ਤਨ ਮਨ ਸੀਤਲ ਅਗਨਵਾਰੀ, ਅੰਦ ਰੂਪ ਟੋ ਪ੍ਰਗਟੇ ਸੰਸਾਰੀ, ਜਾ ਦੇਵਾਂ ਜਾ ਸਭ ਕਿਛ ਤੇਰਾ, ਸਦ ਬਲਿਹਾਰ ਜਾਓ ਲੱਖ ਬੇਰਾ, ਤਨ ਮਨ ਜੀਓ ਪਿੰਡ ਦੇ ਸਜਿਆ, ਗੁਰ ਕਿਰਪਾ ਤੇ ਨੀਚ ਨਿਵਜਿਆ, ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਤ ਐਸਾ ਦਿਖ ਲਾਇਆ, ਕਹੋ ਨਾਨਕ ਸਾਹਿਬ ਪੜਦਾ ਤੂਟਾ ਹਾਂ ਤੇਰਾ, ਤੂੰ ਮੈਂ ਮਨ ਉੱਠ ਰਾਮ ਕਲੀ ਮਹਿਲਾ ਪੰਜਵਾਂ,
ਸੇਵਕ ਲਾਹਿਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕਹੋ ਬਾ ਸਤਬਲਿਹਾਰੀ, ਕਾਜ ਹਮਾਰੇ ਪੂਰੇ ਸਤਿਗੁਰ ਬਾਜੇ, ਅਨਹਦ ਤੂਰੇ ਸਤਿਗੁਰ ਰਹਾਓ, ਮਹਿਮਾ ਜਾਕੀ ਗਿਰ ਗੰਭੀਰ ਹੋਏ ਨਿਹਾਲ, ਦੇ ਜਿਸ ਧੀਰ ਜਾ ਕੇ ਬੰਧਨ ਕਾਟੇ ਰਾਏ, ਸੋਨਰ ਬਹੁਨਾ ਜੋਨੀ ਪਾਏ, ਜਾ ਕੇ ਅੰਤਰ ਪ੍ਰਗਟਿਓ ਆਪ, ਤਾਂ ਕੋ ਨਾਹੀ ਦੁਖ ਸੰਤਾਪ, ਲਾਲ ਰਤਨ ਤਿਸ ਫਲ ਭਰਿਆ, ਸਗਲ ਕੁਟਾਂ ਬੋਜਨ ਲੈ ਤਰਿਆ, ਨਾ ਕਿਛ ਪਰਮ ਨਾ ਦੁਬਦਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਦ ਕਦ ਦੇਖੋ ਆਪ ਦਿਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ, ਰਾਮ ਕਲੀ ਮਹੱਲਾ ਪੰਜਵਾਂ, ਤਾਣ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕਿਛ ਕਰੇ ਸੋ ਮਨ ਮੇਰਿਆ ਮੀਠਾ, ਤਾਂ ਇਹ ਚਰਜ ਨੈਨੂੰ ਡੀਠਾ, ਅਮ ਜਾਨੀ ਰੇ ਮੇਰੀ ਗਈ ਬਿਲਾਈ, ਗੁਜਗੀ ਤਿਸਨ ਨਿਭਾਰੀ, ਮਮਤਾ ਗੁਰ ਪੂਰਾ ਦੀ ਲਿਓ ਸਮਝਾਈ ਰਹਾਓ, ਕਰ ਕਿਰਪਾ ਰਾਖਿਓ ਗੁਰ ਸਰਨਾਮ, ਸ ਗੁਰਪਖ ਰਾਏ ਹਰਿ ਕੇ ਚਰਨਾ, ਬਿਸ ਵਿਸ ਜਮਨ ਟਹਿਰਨਿਹ, ਗੁਰ ਪਾਰਬਮ ਏਕ ਹੀ ਜਨ, ਜੋ ਜੋ ਹੋ ਕਿਨੋ ਹਮ ਤਿਜਕੇ ਦਾਸ, ਜੋ ਜੋ ਕਿਨੋ ਹਮ ਤਿਜਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬਹਿਰਾਈ, ਗਲ ਮਿਲ ਚਾਲੇ ਏਕ ਭਾਈ, ਜਾ ਕੋ ਗੁਰ ਹਰਿ ਦੀਏ ਸੁਖਾ, ਤਾਂ ਕੋ ਬੌਰ ਨਾ ਲੱਗੇ ਦੁਖਾ, ਆਪੇ ਆਪ ਸਰਪ੍ਰਦ ਪਾਲ, ਨਾਨਕ ਰਾਤੋ ਰੰਗ ਗੋਪਾਲ, ਰਾਮ ਕਲੀ ਮਹੱਲਾ ਪੰਜਵਾਂ, ਤਨ ਤੇ ਮੁਖ ਤੇ ਪੜਤਾ ਟੀਕਾ, ਸਹਿਤ ਰਿਦੈ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦ੍ਰਿੜਾ, ਭਏ ਆਪਣਾ ਕਹੇ ਆਪਣਾ ਕਮਾਵੇ, ਪੰਡਿਤ ਵੇਦ ਵਿਚਾਰ ਪੰਡਿਤ, ਮਨਕਾ ਕ੍ਰੋਧ ਨਿਵਾਰ ਪੰਡਿਤ, ਰਹਾਉ ਆਗੇ ਰੱਖ ਸਾਲ ਗਰਾਮ, ਮਨ ਕਿੰਨੋ ਦਿਸ ਬਸਰਾਮ, ਤਿਲਕ ਚੜਾਵੈ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ, ਖਟ ਕਰਮਾ ਅਰ ਆਸਨ ਧੋਤੀ, ਪਾਗਠ ਗ੍ਰਹਿ ਪੜਾ ਨਿਤ ਪੋਥੀ, ਮਾਲਾ ਫੇਰੈ ਮੰਗੇ ਵਿਭੂਤ, ਇਹ ਵੇਦ ਕੋਈ ਨਾ ਤ੍ਰਿਮੀਤ, ਸੋ ਪੰਡਿਤ ਗੁਰ ਸ਼ਬਦ ਕਮਾਏ, ਹੇ ਤ੍ਰੈ ਗੁਣ ਕੀ ਸੁਤਰੀ ਮਾਏ, ਚਤੁਰ ਵੇਦ ਪੂਰਨ ਹਰ ਨਾਏ, ਨਾਨਕ ਤਿਸ ਕੀ ਸ਼ਰਨੀ ਪਾਏ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਬਿਗਨੀ ਆਵਨ ਡੇਰ, ਅਨਕ ਮਾਇਆ ਹੈ ਤਾਂ ਕੀ ਚੇਰ, ਅਨਕ ਪਾਪ ਤਾਂ ਕੇ ਪਾਣੀ ਹਰ, ਜਾ ਕੋ ਮਾਇਆ ਭਈ ਕਰਤਾਰ, ਜਿਸ ਸਹਾਈ ਹੋਏ ਭਗਵਾਨ, ਅਨਕ ਜਤਨ ਵਾਕਾ ਸਰੰਜਮ ਰਹਾਓ, ਕਰਤਾ ਰਾਖੇ ਕੀਤਾ ਕੌਣ, ਕੀਰੀ ਜੀਤੋ ਸਗਲਾ ਪਵਨ, ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ, ਬਲ ਬਲ ਜਾਈਏ ਤਾਂ ਕੇ ਚਰਨ, ਤਿੰਨ ਹੀ ਕੀਆ ਜਾਪ ਤਪ ਧਿਆਨ, ਅਣਕ ਪ੍ਰਕਾਰ ਕੀਓ ਤਿੰਨ ਦਾਨ, ਸਭਗਤ ਸੋਈ ਕਲਮੈ ਪ੍ਰਵਾਨ, ਜਾ ਕੋ ਠਾਕੁਰ ਦੀਆ ਨਾਮ, ਸਾਧ ਸੰਗ ਮਿਲ ਭਏ ਪ੍ਰਗਾਸ, ਸਹਿਜ ਸੁਖ ਆਸ ਨਿਵਾਸ, ਪੂਰੇ ਸਤਿਗੁਰ ਦੀਆ ਵਿਸਵਾਸ, ਨਾਨਕ ਹੋਏ ਦਾਸਮ ਦਾਸ, ਰਾਮ ਕਲੀ ਮਹੱਲਾ ਪੰਜਵਾਂ, ਦੋਸ ਨ ਦੀਜੇ ਕਾਹੂ ਲੋਗਾ, ਜੋ ਕਮਾਵਨ ਸੋਈ ਹੋ ਭੋਗਾ, ਆਪਣ ਕਰਮ ਆਪੇ ਹੀ ਬਹੰਦਾ, ਆਵਨ ਜਾਵਨ ਮਾਇਆ ਧੰਦਾ, ਐਸੀ ਜਾਨੀ ਸੰਤ ਜਨੀ, ਪ੍ਰਗਾਸ ਭਇਆ ਪੂਰੇ ਗੁਰ ਬਚਨੀ, ਰਹਾਉ ਮਨ ਤਨ ਧਨ ਕਲਤ ਮਿਥਿਆ ਵਿਸਥਾਰ, ਹੈਵਰ ਗੈਵਰ ਚਾਲਨ ਹਰ ਰਾਜ, ਰੰਗ ਰੂਪ ਸਭ ਕੂਰ, ਨਾਮ ਬਿਨਵ ਜਾਸੀ ਧੁਰ, ਪਰਮ ਭੁੱਲੇ ਬਾਦ ਅਹੰਕਾਰੀ, ਸੰਗ ਨਾਹਿਰੇ ਸਗਲ ਪਦ ਸਾਰੀ, ਸੋਗ ਹਰਖ ਮੈਂ ਦੇਵ ਬਿਰਧਾਨੀ, ਸਾਖਤ ਇਵ ਹੀ ਕਰਤ ਬੇਹਾਨੀ, ਹਰ ਕਾ ਨਾਮ ਅੰਮ੍ਰਿਤ ਕਲ ਮਾਹੇ, ਇਹ ਨਿਧਾਨਾ ਸਦੂ ਪਾਹੇ, ਨਾਨਕ ਗੁਰ ਗੋਬਿੰਦ ਜਿਸ ਤੂਠਾ, ਘੜ ਘੜ ਰਮਈਆ ਤਿਨਹੀ ਜੀਠਾ, ਰਾਮ ਕਲੀ ਮਹੱਲਾ ਪੰਜਵਾਂ, ਪੰਚ ਸ਼ਬਦ ਤਹਿ ਪੂਰਨ ਨਾਦ, ਅਣਹਦ ਬਾਜੇ ਚਰਜ ਬੇਸਮਾਦ, ਕਿਲ ਕਰੇ ਸੰਤਰ ਲੋਕ ਸਾਰ ਬਹਿਮ ਪੂਰਨ ਜੋਗ, ਸੁਖ ਸਹਿਜ ਆਨੰਦ ਪਵਨ, ਸਾਧ ਸੰਗ ਬੈਸ ਗੁਣ ਗਾਵੈ, ਤਹ ਰੋਗ ਸੋਗ ਨਹੀਂ ਜਨਮ ਮਰਨ ਰਹਾਉ, ਉਹਾਂ ਸਿਮਰੇ ਕੇਵਲ ਨਾਮ, ਬਿਰਲੇ ਪਾਵੈ ਹੋ ਬਿਸਰਾਮ, ਭੋਜਨ ਪਾਉ ਕੀਰਤਨ ਆਧਾਰ, ਨਿਸ਼ਚਲ ਆਸਨ ਬੇਸ਼ੁਮਾਰ, ਡਿਗਨਾ ਡੋਲਿਆ ਕਤ ਹੁਨਾ ਤਹਵੈ, ਗੁਰਪ੍ਰਸਾਦ ਕੋਈ ਮਹਿਲ ਪਾਵੈ, ਭ੍ਰਮ ਪੈ ਮੋਹਨਾ ਮਾਇਆ ਜਾਲ, ਸੁਨ ਸਮਾਦ ਪ੍ਰਭੂ ਕਿਰਪਾਲ, ਤਾਂ ਕਾ ਅੰਤ ਨਾ ਪਾਰਾ ਬਾਰ, ਆਪੇ ਗੁਪਤ ਆਪੇ ਪਸਾਰ, ਜਾ ਕੇ ਅੰਤਰ ਹਰ ਹਰ ਸਵਾਦ, ਕਹਿ ਨਾ ਜਾਈ ਨਾਨਕ ਬਿਸਮਾਦ, ਰਾਮ ਕਲੀ ਮਹੱਲਾ ਪੰਜਵਾਂ, ਪੀਟ ਸੰਗ ਪਾਰਬਮ ਚਿਤਿਆ, ਸੰਗਤ ਕਰ ਸੰਤੋਖ ਮਨ ਪਾਇਆ, ਸੰਤਾ ਚਰਨ ਮਾਥਾ ਮੇਰ ਪੌਤ, ਅਣਕ ਬਾਰ ਸੰਤਨ ਡੰਡੌਤ, ਏ ਮਨ ਸੰਤਨ ਕਬਲਿਹਾਰੀ, ਜਾ ਕੇ ਉੱਠ ਗਈ ਸੁਖ ਪਾਇਆ, ਰੱਖੇ ਕਿਰਪਾ ਤਾਰੀ ਰਹਾਓ, ਸੰਤਾ ਚਰਨ ਧੋਏ ਪੀਵਾਂ, ਸੰਤਾ ਦਰਸ਼ ਪੇਖ ਪਿਖ ਜੀਵਾਂ, ਸੰਤਾਂ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ,
ਨਾ ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ ਮੋਹਿ ਕਬੂ ਨਾ ਕੜਦਾ। ਸੰਤ ਸੰਗ ਦੀਆ ਕਿਰਪਾਲ, ਸੰਤ ਸਹਾਈ ਭਏ ਦਿਆਲ, ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰੇ ਪਾਰ ਗੁਣਤਾਸ, ਜੀ ਜਨ ਸਗਲੇ ਪ੍ਰਤਪਾਰ, ਨਾਨਕ ਸੰਤ ਦੇਖ ਨਿਹਾਰ। ਰਾਮ ਕਲੀ ਮਹੱਲਾ ਪੰਜਵਾਂ, ਤੇਰੇ ਕਾਜ ਨਾ ਗ੍ਰਹਿ ਰਾਜਮਾਲ, ਤੇਰੇ ਕਾਜ ਨਾ ਵਿਖੇ ਜੰਜਾਲ, ਇਸ਼ਟ ਮੀਤ ਜਾਣ ਸਭ ਛਲ, ਹਰ ਹਰ ਨਾਮ ਸੰਗ ਤੇਰਾ ਚੱਲਾ। ਰਾਮ ਨਾਮ ਗੁਣ ਗਾਇਲੇ ਮੀਤਾ, ਹਰ ਸਿਮਰਤ ਤ੍ਰਿਲਾਜ ਰਹਿ, ਹਰ ਸਿਮਰਤ ਜਮ ਕਛ ਨਾ ਕਹਿ ਰਹਾਉ, ਬਿਨ ਹਰ ਸਗਲ ਨਿਰਾਰਥ ਕਾਮ, ਸੋਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪਣ ਸੁਖਾ, ਇਹਾਂ ਊਹਾਂ ਤੇਰਾ ਉਜਲ ਮੁਖਾ, ਕਰ ਕਰ ਥਾਕੇ ਵੱਡੇ ਵਡੇਰੇ, ਕਿ ਨਹੀਂ ਨਾ ਕੀ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੈ ਜਨ ਕੋਈ, ਤਾਂ ਕਿ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪ੍ਰਵਾਨ, ਨਾਨਕ ਦਾਸ ਤਾਖ ਪ੍ਰਵਾਨ, ਰਬ ਕਲੀ ਮਹੱਲਾ ਪੰਜਵਾਂ, ਸੰਚੈ ਦਰਬ ਦੇ ਦੁੱਖ ਲੋਕ, ਤੇਰੇ ਕਾਜ ਨਾ ਅਵਰਤ ਜੋਕ, ਅਹੰਕਾਰ ਵਰਤ ਅੰਧ ਜਮਕੀ ਜੀਵਰੀ, ਤੂੰ ਮਾਇਆ ਆਗੇ ਬੰਧ, ਛੱਡ ਵਡਾਣੀ ਤਤ ਮੂੜੇ, ਇਹਾਂ ਊਹਾਂ ਬਸਨਾ ਰਾਤ ਮੂੜੇ, ਮਾਇਆ ਕੈ ਮਾਤੇ ਤੈ ਉੱਠ ਚੱਲਣਾ, ਰਾਚ ਰਹੋ ਤੂੰ ਸੰਗ, ਸੁਪਨਾ ਰਹੋ ਬਾਲ ਵਿਵਸਥਾ, ਬਾਲ ਕੰਧ ਪਰ ਜੁਬਨ ਲਾਗਾ ਦੁਰਗੰਧ, ਤ੍ਰਿਤੀਆ ਵਿਵਸਥਾ ਸਿੰਚੇ ਮਾਏ, ਬੇਦ ਪੈ ਛੋੜ ਚੱਲਿਓ ਪਛਤਾਏ, ਚਰੰਗ ਕਾਲ ਪਾਏ ਦੁਰਲੱਭ ਦੇ ਨਾਮ, ਹੁਣੀ ਹੋਈ ਖੇ ਪਸ਼ੂ ਪ੍ਰੇਤ ਮੁਕਤੇ ਬੁਰੀ, ਤਿਸਨ ਬੁੱਝੇ ਜਿਨ ਵਿਸਰੀ, ਸੁਣ ਕਰਤਾਰ ਗੋਬਿੰਦ ਗੋਪਾਲ ਜੀ, ਜਾਂ ਦੀਨ ਦਇਆਲ ਸਦਾ ਕਿਰਪਾਲ, ਤੁਮ ਛਡਾਵੋ ਛੁਟਕੈ ਬੰਦ, ਬਖਸ਼ ਬਿਲਾਵੋ ਨਾਨਕ ਜਗ ਅੰਧ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਯੋਗ ਬਣਾਈ ਕਾਸ਼, ਤੇ ਸੰਗ੍ਰਹਿ ਐਨ ਰਾਜ ਪ੍ਰਤਪਾਰ, ਨਿਸਾਰ ਸਮਾਰਾ ਅੰਤ ਕੀ ਬਾਰ, ਊਠ ਸਧਾਰ ਨਾਮ ਬਿਨਾਂ ਸਭ ਝੂਠ ਪਰਾਨੀ, ਗੋਬਿੰਦ ਭਜਨ ਬਿਨ ਅਵਰ ਸੰਗ ਰਤੇ ਸੇ ਸਭ ਮਾਇਆ।

ਹੋਏ ਹਾ ਬਿਨ ਹਰ ਸਗਲ ਬਿਨ ਹਰ ਨਾਮ ਹੈ ਟੁੱਟ ਪਟਲ ਸੋਧੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪ ਜਿਸਾ ਪਜਪਾਏ ਸਗਲ ਫਲਾਸੇ ਸੁਖ ਸਮਾਏ ਰਾਖਣ ਹਰੇ ਰੱਖੋ ਆਪ ਸਗਲ ਸੁੱਖਾ ਪ੍ਰਭ ਤੁਮਰ ਹਾਥ ਜਿਤ ਲਾਵਾ ਤਿਤ ਲਾਗੈ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਭਾਲ ਜਨ ਸੁਖ ਜਾਨਾ ਮਨ ਅਸਮਝ ਸਾਧ ਸੰਗਪਤੀ ਆਨਾ ਡੋਲਣ ਤੇ ਚੂਕਾ ਠਹਿਰਾਇਆ ਸਤ ਮਾਹੇਲੇ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿਮਾਨੀ ਮਹਾਂਪੁਰਖ ਕਾ ਸੰਗ ਪਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹ ਰਾਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅੜਸਠ ਤੀਰਥ ਜਹ ਸਾਧ ਪਗ ਤਹਰਾਹੇ ਤਾਹਾਂ ਬੈਕੁੰਠ ਜਹ ਨਾਮ ਉੱਚ ਰਹੇ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਕੜਕੜ ਵਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਪ੍ਰਭ ਨਾਠੇ ਦੂਰੇ ਨਾਨਕ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਵਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਣਕ ਰੂਪ ਰੰਗ ਭੋਗ ਰਸਾ ਗੁਰਮੁਖ ਨਾਮ ਨਿਮਖ ਹਿਰਦਾ ਵਸਾ ਹਰ ਕੇ ਨਾਮ ਕੀ ਵਡਿਆਈ ਅਣਕ ਕੀਮਤ ਕਹਿ ਨਾ ਜਾਈ ਰਹਾ ਸੂਰ ਬੀਰ ਤੇਜ ਮਤ ਪੂਰਾ ਸਹਿ ਸਮਾਤੁਨ ਗਿਰ ਗੰਭੀਰਾ ਸਦਾ ਮੁਕਤ ਤਾਂ ਕੇ ਪੂਰਾ ਕਾਮ ਨਾ ਜਾ ਕੇ ਹਿਰਦੈ ਵਸਾ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਦਰਸੀ ਪੂਰਨ ਜੋਗ ਆਏ ਨਾ ਜਾਏ ਡੋਲਾ ਕਤ ਨਾ ਜਾ ਕੇ ਨਾਮ ਵਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਆ ਉਤਰ ਚਿੰਦ ਨਾਨਕ ਉਗਰ ਦੀ ਨਾਮ ਸੰਤਨ ਕੀ ਟਹਿਲ ਸੰਤਕਾ ਕਾਮ ਰਹਾਉ ਰਾਮ ਕਲੀ ਮਹੱਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗਿਆ ਮਿਲੇ ਨਿਥਾ ਵਿਥਾਓ ਗੁਰਪੂਰੇ ਕੀ ਜਨ ਲਾਗ ਜਨਮ

ਨਿਧਾਨ ਤੈ ਮਨ ਅਟਲ, ਜਾਂ ਤਾਂ ਛੂਟੈ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤਾਸ ਪੀਓ ਹੋ, ਤਾਂ ਤੇਰਾ ਹੋਏ ਨਿਰਮਲ ਜੀਓ। ਸੁਧ ਸੁਧ ਸੁਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਤਿਕ ਸੰਗ, ਮਨ ਧਨ ਰੱਪ ਹਰ ਕੈ ਰੰਗ। ਛੁਟ ਸਨ ਬਹੁ ਚਤੁਰਾਈ, ਮਨ ਬਿਨ ਹਰ ਨਵ ਜੈ ਨ ਕਾਈ। ਦਇਆ ਧਾਰੀ ਗੋਬਿੰਦ ਗੁਸਾਈ, ਹਰ ਹਰ ਨਾਨਕ ਟੇਕ ਟਿਕਾਈ। ਰਾਮ ਖਿਲੀ ਮਹਿਲ ਪੰਜਵਾ, ਹਰ ਕੈ ਸੰਗ ਹਰ ਰਾਮ ਰੰਗ ਕੇਲ। ਅਗ ਜਮਸ ਹੋਏ ਨਾ ਮੇਲ, ਅੰਗ ਬੁਧ ਕਾ ਭਇਆ ਵਿਨਾਸ। ਦੁਰਮਤ ਹੋਈ ਸਗਲੀ ਨਾਸ, ਰਾਮ ਨਾਮ ਗੁਣ ਗਾਇ ਪੰਡਿਤ। ਕਰਮ ਆਂਡ ਅਹੰਕਾਰ ਨਾ ਕਾਜ, ਕੁਸਲ ਖੇਤੀ ਕਰ ਜਾਹੇ ਪੰਡਿਤ। ਰਹਾਉ ਹਰ ਕਾ ਜਸ ਨਦੀਲੀ ਅਲਾਪ, ਭੈ ਮੂਲ ਭੈ ਮਨੋਰਥ ਸਾਹਿਬ। ਦੁੱਖ ਨਾਠਾ ਸੁਖ ਘਰ ਮੈਂ ਆਇਆ, ਸੰਤ ਪ੍ਰਸਾਦ ਕਮਲ ਬਿਗਸਾਇਆ। ਨਾਮ ਰਤਨ ਜਿਰ ਪਾਇਆ ਦਾਨ, ਨਾਨ ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਹੈ ਮਨ ਪੂਰਾ ਪਾਏ, ਫਿਰ ਫਿਰ ਮੰਗਣ ਕਾਹੇ ਜਾਏ। ਹਰ ਕੀ ਕਥਾ ਸੁਨਤ ਪਵਿੱਤ, ਜਿਹਵਾ ਭਗਤ ਭਗਤ ਕਵਾਈ ਗਤ ਮਤ। ਸੋ ਪ੍ਰਵਾਨ ਜਿਸ ਦੇ ਵਸਾਈ, ਨਾਨਕ ਤੇਜਨ ਉੱਤਮ ਭਾਈ। ਰਾਮ ਕਲੀ ਮਹੱਲਾ ਪੰਜਵਾਂ, ਕਹੁ ਕਰ ਪੱਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੁ ਨਾਨਕ ਜੋ ਤਿਆਗ ਦਈ, ਤਬ ਚਰਨੀ ਆਏ ਪਈ। ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਿਕਾਈ। ਗੁਰ ਪੂਰਾ ਭੇਟਤ ਉਧਾਰ, ਰਾਮ ਕਲੀ ਮਹੱਲਾ ਪੰਜਵਾਂ। ਜਬ ਉਸਕੋ ਕੋਈ ਦੇਵੇ ਮਾਣ, ਤਬ ਆਪਸ ਉੱਪਰ ਰੱਖ ਗੁਮਾਨ। ਤਬ ਉਸਕੋ ਜਬ ਉਸਕੋ ਕੋਈ ਮਨ ਪਰ ਹਰੇ, ਤਬ ਉਹ ਸੇਵਕ ਸੇਵਾ ਕਰੇ। ਮੁਖ ਵੀ ਰਾਵੈ ਅੰਤਰ ਠਗਾਵੈ, ਇਕਤ ਠੌਰ ਉਹ ਕਹੀਂ ਨਾ ਸਮਾਵੈ। ਮਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕਿੰਨੀ ਖੰਡ ਖੰਡ। ਜੋ ਮੰਗੇ ਸੋ ਭੁੱਖਾ ਰਹਾ, ਇਸ ਰੰਗ ਇਸ ਸੰਗ ਰਾਚਾ ਇਹ ਸੋ ਕਛੂ ਨਾ ਲਹਾ। ਇਸ ਤਿਆਗ ਸਤਸੰਗਤ ਕਰਾ, ਵਡਭਾਗੀ ਨਾਨਕ ਉਹ ਤਾਰਾ। ਰਾਮ ਕਲੀ ਮਹੱਲਾ ਪੰਜਵਾਂ, ਆਤਮ ਰਾਮ ਸਰਬ ਮੈਂ ਪੇਖ, ਪੂਰਨ ਪੂਰ ਰਹੇ ਆ ਪ੍ਰਵੇਖ। ਰਤਨ ਅਮੋਲ ਹਿਰਦੈ ਹਰ

ਰਹਾਉ 8-10 ਵੇਦ ਸੁਣੈ ਕਿਆ ਡੋਰਾ ਕੋਟ ਪ੍ਰਗਾਸ ਨਾ ਦਿਸਾ ਅੰਧੇਰਾ ਪਸੂ ਪ੍ਰੀਤ ਕਾ ਸੰਗਰਚ ਜਿਸ ਨਹੀਂ ਬੁੱਝਾ ਹਵੈ ਸੋ ਕਿਤ ਬਿਤ ਬੁੱਝ ਜਾਣਨ ਹਰ ਰਹਿਆ ਪ੍ਰਭ ਜਾਨ ਉਤਪੁਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵੈ ਨਾਨਕ ਤਿੰਨ ਜਮ ਨੇੜ ਨਾ ਆਵੈ ਰਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀ ਉਪਵਿੱਤ ਹਰ ਤਨ ਰਾਸ ਨਰਸ ਵਿੱਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ।

ਸੁਣ ਸੁਣ ਉਪਜੋ ਮਨ ਮੈਂ ਚਾਉ, ਆਠ ਪੈਰ ਹਰ ਕੇ ਗੁਣ ਗਾਉ, ਗਾਵਤ ਗਾਵਤ ਪਰਮ ਗਾਤ ਪਾਈ, ਗੁਰਪ੍ਰਸਾਦ ਨਾਨਕ ਕਿਲੇ ਬਿਲਾਏ ਰਾਮ ਕਲੀ ਮਹੱਲਾ ਪੰਜਵਾਂ, ਕੋਡੀ ਬਦਲੇ ਤਿਆਗ ਰਤਨ, ਛੋੜ ਜਾਏ ਮਾਹਿ ਤਾਹੂ ਕਾ ਜਤਨ, ਸੋ ਸੰਚੈ ਜੋ ਹੁਸ਼ੀ ਬਾਤ, ਮਾਇਆ ਮੋਹਿਆ ਟੇਡੋ ਜਾਤ, ਅਭਾਗੇ ਤੈਂ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰਨਾ ਚੇਤੋ ਮਨ ਮਾਹੀ ਰਹਾਉ, ਅੰਮ੍ਰਿਤ ਕੌਰਾ ਭਿਖਿਆ ਮੀਠੀ, ਸਾਖਤ ਕੀ ਬਿਦ ਨੈਨੋ ਡੀਠੀ, ਕੂੜ ਕਪਟ ਅਹੰਕਾਰੀ ਜਹਾਨਾ, ਨਾਮ ਸੁਨਤ ਜਨ ਬਿਛੂ ਡਸਾਨਾ, ਮਾਇਆ ਕਾਰਨ ਸਦੀ ਚੂਰੈ, ਮਨ ਮੁਖ ਕਬਿਨ ਉਸਤਤ ਕਰ, ਹੇ ਨਿਰਪੁਰੰਕਾਰ ਦਾਤਾਰ, ਤੇ ਸੋ ਪ੍ਰੀਤ ਨ ਕਰ ਗਵਾਰ, ਸਭ ਸਾਹਾਂ ਸਿਰ ਸਾਚਾ ਸ਼ਾਹ, ਬੇਮੁਹਤਾਜ ਪੂਰਾ ਪਾਤਸ਼ਾਹ, ਮੋਹ ਮਗਨ ਲਪਟਿਓ ਪ੍ਰਮ ਗਿਰਹ, ਨਾਨਕ ਤਰੀਏ ਤੇਰੀ ਮਿਹਰ, ਰਾਮ ਕਲੀ ਮਹੱਲਾ ਪੰਜਵਾਂ, ਰਹਿਣ ਦਿਨਸ ਪ੍ਰਭ ਸੇਵਕ ਮਾਨੀ, ਆਗ ਹੈ ਰਾਇਣ ਦਿਨ ਜਪ ਵਰਨਾਉ, ਅੱਗੇ ਦੁਰਗੇ ਪਾਵੋ ਥਾਉ, ਸਦਾ ਆਨੰਦ ਨਾ ਹੋਵੇ ਸੋ ਕਬਨ ਵੈਪੇ ਹੋਮੈ ਰੋਗ, ਹੋ ਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨ ਬਿਸਮ ਪੈ ਬਿਸਮਾਦਾ, ਪਰਮ ਗਾਤ ਪਾਵਾ ਹਰ ਸਿਮਰ ਪ੍ਰਾਣੀ ਰਹਾਉ, ਗਣਮਿਨ ਦੇਖੋ ਸਗਲ ਵਿਚਾਰ, ਨਾਮ ਬਿਨਾ ਕੋ ਸਕਨਾ ਤਾਰ, ਸਗਲ ਉਪਾਵਨਾ ਚਾਲੈ ਸੰਗ, ਭਵ ਜਲ ਤਰੀਆ ਪ੍ਰਭ ਕੈ ਰੰਗ, ਦੇਹੀ ਤੋਏ ਨਾ ਉੱਤਰ ਮੈਲ, ਹਉਮੈ ਵਿਆਪੈ ਦੁਬਦਾ ਫੈਲ, ਹਰ ਹਰ ਔਖਦ ਜੋਜਨ ਖਾਏ, ਤਾਂ ਕਰ ਰੋਗ ਸਗਲ ਮਿਟ ਜਾਏ, ਕਰ ਕਿਰਪਾ ਪਰਮ ਦਿਆਲ, ਮਨ ਤੇ ਕਬੂ ਨਾਮ ਬਿਸਰ ਗੋਪਾਲ, ਤੇਰੇ ਦਾਸ ਕੀ ਹੋਵਾਂ ਧੂਰ, ਨਾਨਕ ਕੀ ਪਰਲੋਚਾ ਪੂ ਸਰਦਾਪੂਰ, ਰਾਮ ਕਲੀ ਮਹੱਲਾ ਪੰਜਵਾਂ, ਤੇਰੀ ਸ਼ਰਨ ਪੂਰੇ ਗੁਰਦੇਵ, ਤੁਝ ਬਿਨ ਦੂਜਾ ਨਾਹੀ ਕੋਏ, ਤੂੰ ਸਮਰੱਥ ਪੂਰਨ ਪਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ, ਤਰਨ ਤਾਰਨ ਪਰ ਤੇਰੋ ਨਾਉ, ਏਕਾ ਸ਼ਰਨ ਗਹੀ ਮਨ ਮੇਰੇ, ਤੁਧ ਬਿਨ ਦੂਜਾ ਨਾਹੀ ਠਾਉ ਰਹਾਉ, ਜਪ ਜਪ ਜੀਵਾਂ ਤੇਰਾ ਨਾਉ, ਆਗ ਹੇ ਦਰਗਹ ਪਾਵੋ ਠਾਉ, ਦੁਖ ਅੰਧੇਰਾ ਮਨ ਤੇ ਜਾਏ, ਦੁਰਮਤ ਬਿਨਸ ਰਚ ਹਰ ਨਾਏ, ਭਗਤ ਚਰਨ ਕਮਲ ਸੋ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ, ਭਉ ਭਗਾ ਨਿਰਪੁਮਨ ਬੱਸੈ, ਅੰਮ੍ਰਿਤ ਨਾਮ ਨਿਮਖ ਹਿਰਦੈ ਬੱਸੈ, ਗੁਰਪੂਰੇ ਕੀ ਨਿਰਮਲ ਰੀਤ, ਦੁਖ ਅੰਧੇਰਾ ਮਨ ਤੇ ਜਾਏ, ਦੁਰਮਤ ਬਿੰਸ ਰਚ ਨਾ ਚਰਨ ਕਮਲ ਸੋ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ, ਪਉ ਭਾਗਾ ਨਿਰਭਉ ਮਨ ਬੱਸੈ, ਅੰਮ੍ਰਿਤ ਨਾਮ ਰਸਨਾ ਨਿਤ ਜਪੈ, ਕੋੜ ਜਨਮ ਕਿਉਂ ਕਾਟੇ ਫਾਹੇ, ਪਾਇਆ ਲਾਭ ਸੱਚਾ ਤਨ ਲਾਹੇ, ਤੋਟ ਨਾ ਆਵੈ ਖੁੱਟ ਭੰਡਾਰ, ਨਾਨਕ ਭਗਤ ਸੋਹਾ ਹਰ ਦੁਆਰ, ਰਾਮ ਕਲੀ ਮਹੱਲਾ ਪੰਜਵਾ, ਰਤਨ ਜਵੇਹਰ ਨਾਮ, ਸਸੰਤੋਖ ਗਿਆਨ, ਸੁਖ ਸਹਿ ਦਇਆ ਕਾ ਪੁੱਤਰ, ਭਗਤਾਂ ਹਵਾਲੇ ਹੋਤਾ, ਮੇਰੇ ਰਾਮ ਕੋ ਭੰਡਾਰ, ਖਾਤ ਖਰਚ ਕਛ ਤੋਟ ਨਾਵੈ, ਇਹ ਅੰਤ ਨਾਹੀ ਹਰ ਪਰ ਰਹਾਉ, ਕੀਰਤਨ ਰਮੁਲਕ ਹੀਰਾ, ਆਨੰਦ ਗੁਣਗ ਹੀਰਾ, ਅਣਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ, ਸੁਨ ਸਮਾਧ ਗੁਫਤ ਆਸਨ, ਕੇਵਲ ਬ੍ਰਹਮ ਪੂਰਨ ਤਹ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤਾਂ ਹਰਖਣਾ ਸੋਗਣਾ ਜਨਮ ਨਾ ਮਰਤ, ਕਰ ਕਿਰਪਾ ਜਿਸ ਆਪ ਦਿਵਾਇਆ, ਸਤ ਸੰਗ ਤਿੰਨ ਹਰਤਨ ਪਾਇਆ, ਦਇਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਨ ਹਰ ਮੇਰੀ ਰਾਸ, ਰਾਮ ਕਲੀ ਮਹੱਲਾ ਪੰਜਵਾਂ, ਮਹਿਮਾਨ ਜਾਣੈ ਵੇਦ, ਬ੍ਰਹਮਣੀ ਜਾਣੈ ਭੇਦ, ਅਵਤਾਰਨ ਜਾਣੈ ਅੰਤ, ਪਰਮੇਸ਼ਰ ਪਰ ਬੰਬੇਅੰਤ, ਆਪਣੀ ਗਾਤ ਆਪ ਜਾਣਾ, ਸੁਣ ਸੁਣ ਅਵਰ ਬਖਾਨਾ, ਹੇ ਰਾਹਵ ਸੰਕਰਾ ਨੀ ਜਾਣੈ ਭੇਵ, ਖੁਜਤ ਹਰੇ ਦੇਵ, ਹੇ ਦੇਵੀਆ ਨੀ ਜਾਣੈ ਮਰਮ, ਸਭ ਉਪਰਾ ਲੱਖ ਪਾਰ ਬ੍ਰਹਮ, ਆਪਣਾ ਰੰਗ ਕਰਤਾ ਕੇਲ, ਆਪ ਬਿਸ਼ਰ ਆਪੇ ਮੇਲ, ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਨਾਏ, ਸੰਤਨ ਕੀ ਸੁਣ ਸਚੀ ਸਖੀ, ਜੋ ਪੇਖ ਸੋ ਬੋਲ ਆਖੀ।

ਸੰਤ ਜੀਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਦਾ ਤਾਂ ਕਿ ਗਏ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੇ ਜਾਪ ਪਰਮਾਨੰਦ ਮਨ ਮਾਹਿ ਪੈ ਆਨੰਦ ਉਤਾਰਨ ਤਰਨ ਹਰਿ ਸ਼ਰਨ ਜੀਵਨ ਰੂਪ ਹਰਿ ਚਰਨ ਸੰਤਨ ਕੇ ਪ੍ਰਾਣ ਉਧਾਰੂ ਚਿਤ ਵਿੱਚ ਅਪਾਰ ਸੁਮਤ ਸਾਰਜ ਤਰਸਿ ਮਰੀਜੇ ਕਰ ਕਿਰਪਾ ਜਿ ਸਭ ਦੀਜੇ ਸੁਖ ਸਹਿਜ ਆਨੰਦ ਹਰਿ ਨਾਉ ਨਾਨਕ ਜਪਿਆ ਗੁਰਮਿਲ ਨਾਮ ਰਾਮ ਕਲੀਮਹਿਲ ਪੰਜੀਵਾ ਚ ਸਗਲ ਮ ਸਿਆਣ ਪਿਛੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਾਨ ਚਿੰਦੇ ਸੇ ਫਲ ਪਾਏ ਹੋ ਸਭ ਧਨ ਆਪਣੇ ਗੁਰ ਸਿਉਂ ਆਸਾ ਮਨਸਾ ਪੂਰਨ ਹੋਵੇ ਸਾ ਪਾਵੈ ਸਗਲ ਨਿਧਾਨ ਗੁਰ ਸਿਉਂ ਰਹਾਉ ਦੂਜਾ ਨ ਜਾਣੈ ਕੋਏ ਸਤਿਗੁਰ ਨਿਰੰਜਨ ਸੋਏ ਮਾਨੁਖ ਕਾ ਰੂਪ ਨ ਜਾਣ ਮਿਲੀ ਨਿਮਾਰੇ ਮਾਨ ਗੁਰ ਕੀ ਟੇਕ ਟਿਕਾ ਅਵਰ ਆਸਾ ਸਭ ਲਾਹੇ ਹਰਿ ਕਾ ਜਸ ਹਰਿ ਕਾ ਨਾਮ ਅਗਰ ਧਾਨ ਤਾਂ ਦੁਰਗੇ ਪਮਨ ਗੁਰ ਕਾ ਬਚਨ ਜਪ ਮੰਤ ਇਹਾ ਭਗਤ ਸਾਰ ਤਤ ਸਤਿਗੁਰ ਭਜ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੇ ਸੋਈ ਭਲ ਮਾਨ ਆਪਣਾ ਤਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਆਉ ਆਨੰਦ ਹਾਰ ਆਨੰਦ ਕਰ ਸੰਤ ਹਰ ਜਪ ਛੋੜ ਸਿਆਣਪ ਚਤੁਰਾਈ ਗੁਰ ਕਾ ਜਾਪ ਮੰਤ ਨਿਰਮਲ ਰਹਾਉ ਏਕ ਕਰਾ ਸਪੀਤਰ ਨਿਰਮਲ ਜਾਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜ ਲੁਤ੍ਰ ਪਾਰ ਦੇਵਨ ਹਰ ਦਾ ਤਾਰ ਅੰਤ ਨ ਪਾਰਾ ਬਾਰ ਜਾ ਕੇ ਕਰ ਸਰਬਨ ਧਾਨ ਰੱਖਣ ਹਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰਿ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਲਭ ਦੇਸ ਸਵਾਰ ਜਾਹੇ ਨਾ ਦਰਗਹਾਰ ਹਲਤ ਪਲਤ ਦੋਹੇ ਵਡਿਆਈ ਅੰਤ ਕੀ ਬੇਲਾ ਲੈ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਹੇ ਦੋਵੇਂ ਸੁਹੇਲੇ ਆਚਾਰਜ ਪ੍ਰਖ ਧਿਆਉ ਰਹਾਉ ਉਠਤ ਬੈਠਤ ਹਰ ਜਾਪ ਬਿਨਸੈ ਸਗਲ ਸੰਤਾਪ ਬੈਰੀ ਸਭ ਹੋਵੈ ਮੀਤ ਨੇਹਨ ਵੱਲ ਤੇਰਾ ਹੋਵੈ ਚੀਤ ਸਭ ਤੇ ਉੱਤਮ ਇਹੋ ਕਰਮ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕਾ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰਾ ਭਾਰ ਪੂਰਨ ਤੇਰੀ ਹੋਵੈ ਆਸ ਪੂਰਨ ਹੋਵੈ ਸਗਲੀ ਆਸ ਨਿਰਮਲ ਸਭ ਤੇ ਉੱਤਮ ਇਹੋ ਕਰਮ ਸਗਲ ਧਰਮ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਉਦਾ ਹੋਏ ਉਧਾਰ ਜਨਮ ਜਨਮ ਉਤਰ ਭਾਰ ਪੂਰਨ ਤੇਰੀ ਹੋਵੈ ਆਸ ਚਮਕੀ ਗੱਟੀ ਤੇਰੀ ਫਾਸ ਗੁਰ ਕਾ ਉਪਦੇਸ਼ ਸੁਨੀਜੈ ਨਾਨਕ ਸੁਖ ਸਹਿਜ ਸਮੀਜੈ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਨ ਲਹਿ ਗੁਮਾਨ ਜਿਸ ਕਾ ਤੂੰ ਤਿਸ ਕਾ ਸੁਖ ਹੋਏ ਤਿਸ ਰਾਤ ਸਦਾ ਸੁਖ ਹੋਏ ਕਾਹੇ ਪ੍ਰਭ ਪ੍ਰਮੈ ਬੇਗਾਨੇ ਨਾਮ ਬਿਨਾਂ ਕਿਛ ਕਾਮਨਾ ਹੋਵੇ ਮੇਰਾ ਮੇਰਾ ਕਾਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੈ ਸੋਈ ਮਨ ਲੇਹ ਮੇਰੇ ਮਨ ਰਲ ਹੋਵੇ ਖੇ ਤਿਸ ਕਾ ਭਾਣਾ ਲਾਗਾ ਮੀਠਾ ਗੁਰਪ੍ਰਸਾਦ ਬਿਰਲੇ ਮਨ ਬੂਠਾ ਬੇਪਰਵਾਹ ਅਗੋਚਰ ਆਪ ਆਠ ਪਹਿਰ ਮਨ ਤਾ ਕੋ ਜਾਪ ਜਿਸ ਚੇਤ ਆਏ ਬਿਨਸੈ ਦੁਖਾ ਹਾਲਤ ਪਲਤਰ ਉਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਣ ਨ ਜਾਈ ਕੀ ਬਿਨਾ ਪਾਏ ਬੁੱਢਤ ਲੋ ਸਤਸੰਗ ਦਰ ਨਾਨਕ ਜਿਸੈ ਪ੍ਰਾਪਤ ਕਰ ਰਾਮ ਕਲੀ ਮਹੱਲਾ ਪੰਜਵਾ ਮਹਣ ਮਾਹੇ ਪੈ ਜਾਪ ਭਗਵੰਤ ਗੁਰਪੂਰੇ ਇਹ ਦਿਨੋ ਮੰਤ ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਿ ਨਾ ਜਾਈ ਸੱਚੇ ਸੱਚ ਲਖ ਭੇਵਰ ਹਾਵ ਕਰਨ ਕਰਾਵਨ ਆਪ ਤਿਸਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰ ਦੀਤ ਸੱਚ ਸਹਿ ਸੁਖ ਪਵੈ ਮੀਤ ਸਾਜਨ ਮੇਰਾ ਅਤ ਪਹਰਾ ਕਿਨਮੈ ਸਾਜ ਸਵਾਰਨ ਹਰਾ ਤਿਸ ਬਿਨ ਅਵਰ ਨਾ ਕੋਈ ਜਨਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਨੀਜੈ ਆਪਣੇ ਸੇਵਕ ਦਰਸ਼ਨ ਦੀਜੈ ਨਾਨਕ ਜਾਪੀ ਜਾਪ ਜਾਹਰ ਜਾਪ ਸਭ ਤੇ ਵਿੱਚ ਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾ ਬਿਰਥਾ ਪ੍ਰਭਾਸਾ ਲੋਕ ਪੂ ਠਾਕੁਰ ਪ੍ਰਭ ਤੇਰੀ ਟੇਕਾ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਪੇਟੇ ਗੁਣ ਤਾਸ ਏਕੋ ਨਾਮ ਧੈ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਸ਼ਰਨ ਮਨ ਤਨ ਹਰ ਉਹੀ ਤਿਹਾ ਆਨੰਦ।

ਸੰਸਾਰ ਵਿਕੀ ਰਹਿਣ ਹੋ ਬੀਜੈ ਆਪ ਮਿਟਾ ਮਲੀਜੈ ਅਣ ਦਿਨ ਮਿਲੀਐ ਨਾ ਧਿਆਈਐ ਨਾਮ ਨਾ ਸਫਲ ਨਾਨਕ ਇਹੋ ਕਾਮ। ਰਾਮ ਕਲੀ ਮਹੱਲਾ ਪੰਜਵਾਂ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾਹ ਲਖ ਅਪਾਰ ਖੁਦ ਖੁਦਾਈ ਵੱਡ ਬੇਸ਼ੁਮਾਰ ਉਨਮ ਭਗਵੰਤ ਗੁਸਾਈ ਖਾਲਕ ਰਬ ਰਹਿਆ ਸਰਬ ਠਾਈ ਰਹਾਉ ਜਗਨਨਾਥ ਜਗ ਜੀਵਨ ਮਾਧੋ ਪਉ ਪੰਜਨ ਰਿਦ ਮਾਹੇ ਅਰਦੋ ਰਿਖੀ ਕੇਸ ਗੋਪਾਲ ਗੋਬਿੰਦ ਪੂਰਨ ਸਰਬੱਤਰ ਮੁਕੰਦ ਮਿਹਰਬਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸੇਖ ਦਿਲਾਂ ਕਾ ਮਾਲਿਕ ਰਿਹਾ ਕੁਰਾਨਕ ਦੇਵਤੇ ਪਾਕ ਨਾਰਾਇਣ ਨਰ ਹਰ ਦਿਆਲ ਰਮਤ ਰਾਮ ਕਟ ਕਟ ਆਧਾਰ ਵਾਸਤੇ ਬਸ ਸਭ ਠਾ ਲੀਲਾ ਕਿਛ ਲਖੀ ਨਾ ਜਾਏ ਮਿਹਰ ਦਇਆ ਕਰ।

ਹੈ ਕਰਨ ਹਾਰ ਕੋ ਕੇਸ਼ ਅਚਰਜ ਨਾਹੀ ਜੋ ਛੁੱਟ ਤੋਂ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪਨ ਹਮਰੇ ਵਸ ਨਾਹੇ ਰਸਿਕ ਰਸਿ ਨਾਨਕ ਗੁਣ ਗਾਹੇ ਰਾਮ ਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੂਹੇ ਮਾਇਆ ਮੋਹ ਵਿਆਪਿਆ ਧੂਹੇ ਕੁਦਮ ਕਰੇ ਗਾਡਰ ਜੋ ਛੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਨਰਾਇਣ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਚ ਤਨਾਮ ਚਰਨ ਕਮਲ ਸਰਨ ਆਏ ਬੰਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਚ ਤਨ ਰਹਾਉ ਉਨੇ ਕਜਨ ਹੋਵਦ ਪੂਰੇ ਕੰਮ ਕਦਮਾ ਸਦਹੀ ਝੂਰੇ ਕਰਿਬ ਕਰ ਜੀਰੇ ਕਰ ਤਾਈ ਗਾਫਲ ਸੰਗਨ ਤਸੂ ਅਜਾਈ ਤਰਤ ਧੋ ਅਣਕ ਛਲ ਜਾਨ ਕੌਡੀ ਕੌਡੀ ਕੋ ਖਾਕਸਰ ਛੰਨ ਜਿਨ ਕੀਆ ਤਿਸਨ ਚਿੱਤ ਮੂਲ ਮਿਥੇ ਲੋਭਨਾ ਉਤਰ ਸੂਲ ਪਾਰ ਬ੍ਰਹਮ ਜਪ ਭਏ ਕਿਰਪ ਦਯਾਲ ਏਮਨ ਹੁਆ ਸਾਦਰ ਵਾਲ ਹਸਤ ਕਮਲ ਲੜ ਲੀਨ ਲਾਏ ਨਾਨਕ ਜਾਚ ਸਚ ਸਸਮਾਏ ਰਾਮ ਕਲੀ ਮਹਿਲਾ ਪੰਜਵਾਂ ਰਾਜ ਰਾਮ ਕੀ ਸਰਨ ਆਏ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਤਸੰਗ ਦੁਖ ਜਾਇ ਰਹਾਉ ਜਾ ਕੇ ਰਾਮ ਸ ਮਨ ਮਾਹੀ ਸੁਜਨ ਦੁੱਤਰ ਪੀਕਤ ਨਾਹੀ ਸਗਲੇ ਕਾਇ ਸਵਾਰੋ ਆਪਣੇ ਹਰ ਹਰ ਨਾਮ ਰਤਨ ਜਪਣੇ ਜਿਸ ਕੇ ਮਸਤਗਾਤ ਗੁਰ ਧਰ ਸੁਦਾਸਨ ਦੇਸਾ ਕਾਹੇ ਕਰੇ ਜਨਮ ਮਰਨ ਕੀ ਚੁੱਕੀ ਕਾਨ ਪੂਰੇ ਗੁਰੂ ਪਰ ਕੁਰਬਾਨ ਗੁਰ ਪਰਮੇਸ਼ੁਰ ਭੇਟ ਨਿਹਾਲ ਸੁਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗ ਸੋ ਭਵ ਜਲ ਤਰੇ ਅੰਮ੍ਰਿਤ ਪੀਵੇ ਸਾਧ ਪਿਆਰੇ ਮਕੂਜਲ ਸਾਚਾ ਦਰਬਾਰੇ ਅਨੰਦ ਕਰੋ ਤਾਂ ਸਗਲ ਵਿਕਾਰ ਨਾਨਕ ਅਰਜ ਪੁੱਤਰੋ ਪਾਰ ਰਾਮ ਕਲੀ ਮਹੱਲਾ ਪੰਜਵਾਂ ਈਂਧਨ ਤੈ ਬੈ ਸੰਤਰ ਪਗ ਮਾਟੀ ਕੋ ਜਲ ਦਹ ਦਿਸ ਜਗ ਉੱਪਰ ਚਰਨ ਤਲ ਆਕਾਸ ਘਟ ਮੈਂ ਸਿੰਧ ਕੀ ਉਪਰਗਾਸ ਐਸਾ ਸਮਰੱਥ ਅਰਜੂ ਆਪ ਨਿਮਖਣਾ ਬਿਸਰਾ ਜੀ ਭਗਤਨ ਕੇ ਅਠ ਪੈਰ ਮਨ ਤਾਕੋ ਜਪ ਰਹਾਉ ਪ੍ਰਗਟੇ ਮਾਖਣ ਪਾਛੇ ਦੂਧ ਮੈਲੂ ਕਿਨੋ ਸਾਬਣ ਸੂਦ ਭੇ ਤੇ ਨਿਰਪੁੜਤਾ ਫਿਰੇ ਹੁੰਦੀ ਕੋ ਅਣ ਹੁੰਦੀ ਹਿਰੇ ਦੇਹੀ ਗੁਪਤ ਵਿਦੇਹੀ ਦੀਸਾ ਸਗਲੇ ਸਾਜ ਕਰਤ ਜਗ ਦੀਸਾ ਠੱਗਨ ਹਰ ਅਨ ਠੱਗਦਾ ਠੱਗ ਬਿਨ ਵੱਖਰ ਫਿਰ ਫਿਰ ਉੱਠ ਲੱਗ ਸੰਤ ਸਭਾ ਮਿਲ ਕਰ ਬਖੇਆਨ ਸਿਮਰ ਸ਼ਾਸਤਰ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕਿ ਪਰਮ ਗਤ ਹੋਏ ਰਾਮ ਕਲੀ ਮਹਿਲਾ ਪੰਜਵਾਂ ਜੋਤਿਸ ਭਾਵਾ ਸੋਥੀਆ ਸਦਾ ਸਦਾ ਹਰ ਕੀ ਸਰਨਾਈ ਪ੍ਰਭ ਨਾਹੀ ਅਨ ਬੀਅ ਰਹਾਉ ਪੁੱਤਰ ਕਲੱਤਰ ਮਖਮੀ ਦੀਸੈ

ਪਰਮ ਸਤਿਕਾਰਯੋਗ ਸਤਿਸੰਗ ਜੀ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਸੰਧੂ ਅਤੇ ਬੀਬੀ ਜੀ ਸੁਰਿੰਦਰ ਕੌਰ ਜੀ ਸੰਧੂ, ਸਮੂਹ ਸੰਧੂ ਪਰਿਵਾਰ ਨੂੰ ਬੇਨਤੀ ਹੈ ਕਿ ਜੋ ਅੱਜ ਮਹਾਰਾਜ ਦੀ ਕਿਰਪਾ ਹੈ, ਪਾਚੇ ਪਾਤਸ਼ਾਹ ਸਾਹਿਬ ਦੇ ਪਰਿਵਾਰ ਨੂੰ ਸਤਿਗੁਰ ਨੇ ਖੁਸ਼ੀਆਂ ਬਖਸ਼ੀਆਂ ਨੇ। ਸਾਡੇ ਸਤਿਕਾਰਯੋਗ ਬੀਬੀ ਜੀ ਬੀਬੀ ਸੁਰਿੰਦਰ ਕੌਰ ਜੀ ਹੁਣ ਦਾ ਅੱਜ 85ਵਾਂ ਜਨਮ ਦਿਨ ਮਨਾ ਰਹੇ ਨੇ ਪਰਿਵਾਰ, ਔਰ ਬਹੁਤ ਬਹੁਤ ਦਾਸ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਨੂੰ ਅਤੇ ਸਰਬੱਤ ਸੰਗਤਾਂ ਵੱਲੋਂ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ, ਬੱਚਿਆਂ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦਾ। ਗੁਰੂ ਕਿਰਪਾ ਕਰੇ ਪੰਥ ਦੇ ਇਸ ਦੇਸ਼ ਦੇ ਵਿੱਚ ਬੜੀ ਕਿਰਪਾ ਹੈ ਸਾਡੇ 'ਤੇ, ਔਰ ਸਾਡੇ, ਮੈਂ ਮੋਹਰੀ ਕਹਿ ਦੇਵਾਂ ਜਾਂ ਸਾਡੇ ਪੁਰਾਤਨ ਸਿੱਖਾਂ ਦੇ ਵਿੱਚੋਂ ਗੁਰੂ ਦੀ ਕਿਰਪਾ ਦਾ ਸਦਕਾ ਇਹਨਾਂ ਨੇ ਜੋ ਦੇਣ ਹੈ ਸਾਡੇ, ਆਪਾਂ ਸਾਰੇ ਹੀ ਚੰਗੀ ਤਰ੍ਹਾਂ ਭਲੀ ਭਾਤ ਜਾਣਦੇ ਹਾਂ। WSO ਦਾ ਹੋਂਦ ਵਿੱਚ ਆਉਣਾ, ਉਹ ਵੀ ਇਹਨਾਂ ਦੀ ਬਦੌਲਤ ਹੈ। ਗੁਰੂ ਨਾਨਕ ਯੂਨੀਵਰਸਿਟੀ ਦਾ ਕਾਰਜ ਕਰਨਾ, ਹੋਰ ਵੀ ਇਸ ਸਥਾਨ ਦੇ ਉੱਤੇ ਹਰ ਪ੍ਰਕਾਰ ਦੀ ਸੇਵਾ ਵਿੱਚ ਸਹਿਯੋਗ ਬਖਸ਼ਣਾ, ਔਰ ਅੱਜ ਤੱਕ ਸਹਿਯੋਗ ਬਖਸ਼ ਰਹੇ ਨੇ, ਔਰ ਜਿੱਥੇ ਜਿੱਥੇ ਸਿੱਖ ਬਖਸ਼ਿਸ਼ਾਂ ਸਿੱਖ ਸੰਸਥਾ ਨੂੰ ਪਈਆਂ ਨੇ, ਇਹਨਾਂ ਨੇ ਬੜੀ ਸ਼ਰਧਾ ਭਾਵਨਾ ਦੇ ਪਿਆਰ ਦੇ ਸਾਰੇ ਮੁੱਦੇ ਗੌਰਮੈਂਟ ਤੱਕ ਉਠਾ ਤੱਕ ਅੱਜ ਤੱਕ ਇਹਨਾਂ ਸਾਰੇ ਮੁੱਦਿਆਂ ਵਿੱਚ ਸਾਨੂੰ ਸਹਿਯੋਗ ਬਖਸ਼ ਰਹੇ ਨੇ। ਇਹਨਾਂ ਦੀ ਬਦੌਲਤ ਅਸੀਂ ਬਹੁਤ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ। ਗੁਰੂ ਕਿਰਪਾ ਕਰੇ, ਇਹਨਾਂ ਦੇ ਪਰਿਵਾਰ ਨੂੰ ਬੜਾ ਮਾਣ ਅਤੇ ਸਤਿਕਾਰ ਹੈ ਕਿ ਇਸ ਦੇਸ਼ ਦੇ ਸਾਡੇ ਜੱਜ ਵੀ ਬੈਠੇ ਨੇ ਬੀਬੀ ਜੀ। ਸੋ ਬੜੀ ਕਿਰਪਾ, ਮਹਾਰਾਜ ਕਿਰਪਾ ਕਰੇ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਦਾਸ ਫਿਰ ਬਹੁਤ ਬਹੁਤ ਵਧਾਈਆਂ ਪੇਸ਼ ਕਰਦਾ ਪਰਿਵਾਰ ਵੱਲੋਂ ਇਸ ਸਮੁੱਚੇ ਸਮਾਗਮ ਨੂੰ ਸਮਰਪਣ ਹੁੰਦਿਆਂ ਹੋਇਆਂ। ਸਹਿਜ ਪਾਠ ਦੀ ਸੇਵਾ ਪਰਿਵਾਰ ਨੇ ਆਪਣੇ ਘਰ ਗ੍ਰਹਿ ਵਿਖੇ ਸੰਪੂਰਨ ਕੀਤੀ, ਹੁਣ ਸੰਪੂਰਨਤਾ ਸਹਿਤ ਭੋਗ ਪੈਣਗੇ। ਉਸ ਤੋਂ ਬਾਅਦ ਬੱਚਿਆਂ ਵੱਲੋਂ ਕੀਰਤਨ ਹੈ ਅਤੇ ਠੀਕ ਅਸੀਂ ਤਕਰੀਬਨ 4:45 ਤੱਕ ਮੈਂ ਬੇਨਤੀ ਕਰਾਂਗਾ ਕਿ ਆਪਾਂ ਅਰਦਾਸ ਕਰਨੀ ਹੈ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸੋਧਰ ਦਾ ਜਿਹੜਾ ਦੀਵਾਨ ਆ, 5 ਵਜੇ ਤੋਂ ਬਾਅਦ ਅਸੀਂ 5 ਵਜੇ ਤੱਕ ਸਮਾਪਤ ਕਰਕੇ ਆਪਾਂ ਸ਼ੁਰੂ ਕਰਨਾ। ਆਸ ਹੈ ਕਿ ਆਪ ਸਹਿਯੋਗ ਬਖਸ਼ੋਗੇ। ਗੁਰੂ ਕਿਰਪਾ ਕਰੇ ਭੈਣ ਜੀ ਦੇ ਜਨਮ ਦਿਨ ਦੀਆਂ ਆਪ ਸਭ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਭੈਣ ਜੀ ਨੂੰ ਚੜ੍ਹਦੀ ਕਲਾ ਬਖਸ਼ਣ, ਬਖਸ਼ਿਆ ਜੀਵਨ, ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਦੀ ਕਿਰਪਾ ਨਾਲ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਦੇ ਨਾਲ ਨਾਲ ਸਮਾਜ ਦੀ ਪਰਿਵਾਰ ਦੀ ਸੇਵਾ ਕਰਕੇ ਇਸੇ ਤਰ੍ਹਾਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ, ਇਹੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਆਓ, ਜੋ ਸਹਿਜ ਪਾਠ ਪਰਿਵਾਰ ਵੱਲੋਂ ਕੀਤੇ ਗਏ ਨੇ ਉਹਨਾਂ ਦੇ ਸੰਪੂਰਨ ਸਿਰ ਭੋਗ ਪੈਣਗੇ। ਪਾਠ ਸੰਪੂਰਨ ਹੈ ਜੀ, ਵਾਹਿਗੁਰੂ ਪੂਰਾ ਜੀ। ਸੋ ਆਓ ਬੜੇ ਪਿਆਰ ਨਾਲ, ਸਤਨਾਮ ਵਾਹਿਗੁਰੂ ਸਾਹਿਬ ਜੀ, ਗੁਰੂ ਕਿਰਪਾ ਕਰੇ, ਸਤਨਾਮ ਜੀ ਵਾਹਿਗੁਰੂ ਜੀ, ਗੁਰਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੋ ਪਾਏ, ਸੰਤੋ ਰਾਮ ਨਾਮ ਵਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅੰਦਨ ਸੁਕਿਰਤ ਕਰੀਐ, ਤਿਚਰ ਮੋਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਤਨ ਮਾਲ, ਖਾਂ ਬਵੇ ਕਾਂਦੜੇ ਜੇ ਲਹਾਂ, ਕਿੰਨਾ ਸਾਵੀਂ ਧੋਲ, ਤਨ ਜੜਾਏ ਆਪਣੇ ਲਹਾਂ, ਸੋ ਸੱਜਣ ਢੋਲ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਹੰਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਹੰਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਨਾਮਾ, ਗੁਣ ਗੋਬਿੰਦ ਗਾਇਓ ਨਹੀਂ, ਜਨਮਿਆ ਕਾਰਤ ਕੀਨ, ਕਹੋ ਨਾਨਕ ਹਰ ਭਜ ਮੰਦਾ, ਜੇ ਬਿਦ ਜਲ ਕੋ ਮੀਨ, ਬਿਖਿਆਨ ਸਿਉ ਕਾਹੇ ਰਚਿਓ, ਨਿਮਕਨ ਹੋ ਉਦਾਸ, ਕਹੋ ਨਾਨਕ ਭਜ ਹਰ ਮੰਨਾ, ਪਰੇ ਨ ਜਮ ਕੀ ਭਾਸ, ਤਰਨ ਆਪੋਇਓ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮੰਨਾ, ਔਧ ਜਾਤ ਹੈ ਬੀਤ, ਬਿਰਦ ਪਿਓ ਸੂਜੈ ਨਹੀਂ, ਕਾਲ ਪਹੁੰਚੋ ਆਨ, ਕਹੋ ਨਾਨਕ ਨਰ ਬਾਵਰੇ, ਕਿਉਂ ਨ ਭਜੇ ਭਗਵਾਨ,
ਧਨ ਦਾਰਾ ਸੰਪਤ ਸਗਲ ਜਿਨ ਆਪਣੇ ਕਰ ਮੰਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਦੇ ਉਦਾਹਰਨ ਪੈ ਹਰਨ ਹਰਿਆ ਨਾਥ ਕੈ ਨਾਥ ਕਹੋ ਨਾਨਕ ਥੇ ਜਾਨੀ ਹੈ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕੋ ਦੀਓ ਤਾ ਸਿਉ ਨਿਉ ਨ ਕੀਨ ਕਹੋ ਨਾਨਕ ਨਰ ਬਾਬ ਰੈ ਅਵ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦੀਓ ਅਰਜੈ ਨੀਕੈ ਤਾਮ ਕਹੋ ਨਾਨਕ ਸੁਨ ਰੇ ਮੰਦਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਇਨ ਕੋਏ ਕਹੋ ਨਾਨਕ ਸੁਨ ਰੇ ਮੰਦਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰਹਿ ਤੈ ਮੀਤ ਕਹੋ ਨਾਨਕ ਸੁਨ ਰੇ ਮੰਦਾ ਪੌਦ ਘੜਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਕੜਗਣ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਕਹੋ ਨਾਨਕ ਤੇ ਭਜ ਮੰਦਾ ਪੌਨ ਦੇ ਉਤਰੇ ਪਾਰ ਸੁਖ ਦੋ ਜੇ ਪਰਸੇ ਨਹੀਂ ਲੋਭ ਮੋਹ ਅਭਮਾਨ ਕਹੋ ਨਾਨਕ ਸੁਨ ਰੇ ਮੰਦਾ ਸੋ ਮੂਰਤ ਭਗਵਾਨ ਉਸ ਦਾ ਨਿੰਦਿਆ ਨਾ ਹੈ ਜੈ ਕੰਚਣ ਲੋ ਸਮਾਨ ਕਹੋ ਨਾਨਕ ਸੁਨ ਰੇ ਮੰਦਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮੰਦਾ ਮੁਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ ਕਹੋ ਨਾਨਕ ਸੁਨ ਰੇ ਮੰਦਾ ਗਿਆਨੀ ਤਾਹੇ ਬਖਾਨ ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮੰਦਾ ਤੇ ਨਰ ਮਾਥੇ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾਸ ਕਹੋ ਨਾਨਕ ਸੁਨ ਰੇ ਮੰਦਾ ਤੇ ਘੜ ਬ੍ਰਹਮ ਨਿਵਾਸ ਜਿਹ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵੈ ਮੁਕਤ ਨਰ ਇਹ ਮਨ ਸਾਚੀ ਮਾਨ ਹੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਹ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰਨ ਜਮ ਕਹਿ ਤਾਮ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ ਕਹੋ ਨਾਨਕ ਆਪਣ ਤਰੇ ਔਰ ਲੇਤ ਉਧਾਰ ਜਿਉ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਹ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਣ ਮੈਂ ਨਾਨਕ ਕਹੋ ਨਾਰਾਇਣ ਜੈ ਚੀਤ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨਹੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਣੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਬੰਦ ਜੋ ਸੁਖ ਕਹੋ ਚਾਹੇ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮੰਦਾ ਦੁਰਲਭ ਮਨੁੱਖ ਦੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤੇ ਜਾਨ ਹਰ ਜਨ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਬੰਦ ਸੁਖ ਮੈਂ ਬਹੁ ਸੰਗੀ ਪੈ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮੰਦਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਮੰਦਾ
ਨਿਰਭੈ ਭਾਵੈ ਬਾਸ, ਜਤਨ ਬਹੁਤ ਮੈਂ ਕਰ ਰਿਹਾ, ਮਿੜਿਓ ਨ ਮਨ ਕੋ ਮਾਨ, ਦੁਰਮ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ, ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ, ਕਰਣੋ ਤੋ ਸੋਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉ ਰੋਵਤ ਅੰਧ, ਮਨ ਮਾਇਆ ਮੈਂ ਰਮ ਰਿਓ, ਨਿਕਸਤ ਨਾਹਿਨ ਮੀਤ, ਨਾਨਕ ਮੂਰ ਚਿਤਰ ਜਿਉ, ਛਾੜਤ ਨਾਹਿਨ ਪੀਤ, ਨਰ ਚਾਹਤ ਕਸ਼ਿਔਰ, ਔਰੇ ਕੀ ਔਰੇ ਪਈ, ਚਿਤ ਉਤਰੇ ਉਠ ਗੌਰ, ਨਾਨਕ ਫਾਸੀ ਗਲ ਭਰੀ, ਜਤਨ ਬਹੁਤ ਸੁਖ ਕੇ ਕੀਏ, ਦੁਖੋ ਕਿਉ ਨ ਕੋਏ, ਕਹੋ ਨਾਨਕ ਸੁਨ ਰੇ ਮੰਨਾ, ਹਰ ਭਾਵੇ ਸੋਏ, ਜਗਤ ਬਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤੇ, ਪੂਰਨ ਹੋਵੇ ਕਾਮ, ਝੂਠੇ ਮਾਨ ਕਹਾਂ ਕਰੇ, ਜਗ ਸੁਪਨੇ ਜਿਉ ਜਾਨ, ਇਨ ਮੈਂ ਕਹਿ ਤੇਰੋ ਨਹੀਂ, ਨਾਨਕ ਕਿਹੋ ਬਖਾਨ, ਗਰਭ ਕਰਤ ਹੈ ਦੇਹ ਕੋ, ਬਿਨ ਸਹਿਸ਼ਨ ਮੈਂ ਮੀਤ, ਜੇ ਪ੍ਰਾਣੀ ਹਰ ਜਸ ਕਹੋ, ਨਾਨਕ ਤੇ ਜਗ ਜੀਤ, ਜੇ ਕਰ ਸਿਮਰ ਰਾਮ ਕੋ, ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ, ਏਕ ਭਗਤ ਭਗਵਾਨ, ਜਹ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ, ਸਵਾਮੀ ਕੋ ਗ੍ਰਿ ਜਿਉ ਸਦਾ, ਸਵਾਨ ਤੈਤਨੇ ਨਿਤ, ਨਾਨਕੇ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਤੀਰਥ ਵਰਤ ਔਰ ਦਾਨ ਕਰ, ਮਨ ਮੈਂ ਤਰੇ ਗੁਮਾਨ, ਨਾਨਕ ਨੇ ਫੁਲ ਜਾਤ ਤੇ, ਜਿਉ ਕੂੰਜਰੇ ਇਸ਼ਨਾਨ, ਸਿਰ ਕੰਪਿਓ ਪਗ ਡਗਮਗੈ, ਨੈਨ ਜੋਤ ਤੇ ਹੀਨ, ਕਹੋ ਨਾਨਕੇ ਬਿਦ ਪਈ, ਤਉ ਨਾ ਰਸਲੀਨ, ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਨਾਨਕ ਤੇਰੇ ਹਰ ਭਗਤ ਹੈ, ਤੇਰਾ ਕੋ ਮਨ ਮਾਹੇ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰਹਿ ਮੀਤ, ਕਹਿ ਨਾਨਕ ਤੇਰ ਨਾ ਰਹੇ, ਜਿਉ ਬਾਲੂ ਕੀ ਪੀਤ, ਰਾਮ ਗਿਓ ਰਾਵਣ ਗਿਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਤੇਰੇ ਕਾਸ਼ ਨਹੀਂ, ਸੁਪਨੇ ਜਿਉ ਸੰਸਾਰ, ਚਿੰਤਾ ਤਾਕਿ ਕੀ ਜੀਐ, ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕਹੋ, ਨਾਨਕ ਤਿਰ ਨਹੀਂ ਕੋਏ, ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ ਦੋਹਰਾ, ਬਲ ਛੁਟ ਕਿਉ ਬੰਧਨ ਪਾਰੇ, ਕਛੂ ਨ ਹੋਤੇ ਅਪਾਏ, ਕਹੋ ਨਾਨਕ ਅਭੇ ਉਠ ਹਰ, ਗਾਜੋ ਹੋ ਸਹਾਏ, ਬਲ ਹੋਆ ਬੰਧਨ ਛੁਟੈ, ਸਭ ਕਿਛ ਹੋਤੇ ਅਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ

ਸਾਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਸਭ ਪੰਜ ਪ੍ਰੰਗ ਸੰਗਲਾ ਪਿਆ ਠੋ ਨੰਦਨ ਪ੍ਰਥਮ ਰਾ ਪੈਰੋ ਵੈ ਕਰਹੀ ਪੰਜ ਰਾਗ ਨੀ ਸੰਗ ਉਚਾਰਈ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾ ਵੈ ਬੰਗਲੀ ਪੁਨ ਲੇ ਕੀ ਕੇ ਪੇ ਬਾਰੀ ਹੈ ਪੈਰੋਂ ਕੀ ਪੰਚੋ ਨਾਰੀ ਪੰਜ ਮਰਦ ਸਾਸਨਾ ਵਹਿ ਬੰਗਾਲ ਮਦ ਮਾਧਵ ਗਾ ਵਹਿ ਲਲਿਤ ਬਿਲਾਵਲ ਗਾ ਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰੇ ਦੁਤੀਆ ਮਾਲ ਕੌਸ ਕਲਾ ਪੈ ਸੰਗ ਰਾਗ ਨੀ ਪੰਚੋ ਥਾ ਪੈ ਗੁਣ ਕਰੀ ਔਰ ਦੇਵ ਗੰਧਾਰੀ ਗੰਧਾਰੀ ਸੂਤੀ ਉਚਾਰੀ ਤਨਾਸਰੀ ਹੈ ਪੰਚੋ ਗਾਈ ਮਾਰਾ ਕਉ ਸਕ ਸੰਗ ਲਾਈ ਮਾਰੋ ਮਸਤੰਗ ਮੈਂ ਵਾਰਾ ਪ੍ਰਬਲ ਚੰਡ ਕੌਸ ਕਿਉ ਅਭਾਰਾ ਖੋ ਖੜਿਓ ਪਉ ਨਦ ਗਾਏ ਅਸ਼ਟ ਮਾਲ ਕਉ ਸਕ ਸੰਗ ਲਾਏ ਪੁਨ ਆਯੋ ਹਿੰਡੋਲ ਪੰਜ ਨਾਰ ਸੰਗਾ ਸੁਤ ਉਠੇ ਤਾਨ ਕਲੋਲ ਗਾਇਨ ਤਾਰ ਮਿਲਾ ਵਹੀ ਤੇਲੰਗੀ ਦੇਵ ਘਰੀ ਆਈ ਬਸੰਤੀ ਸੰਧੂਰ ਸਾਈ ਸਸੀ ਲੈ ਭਾਰ ਜਾ ਸੰਲਾਈ ਪੰਚੋ ਆਰ ਜਾ ਸੁਰਮਾਨੰਦ ਪਾਸ ਕਰੇ ਆਏ ਚਦਰ ਬਿਮੰਗਲਨ ਸਹਾਏ ਸਸਬਾਨੋ ਆਏ ਬਨੋਦਾ ਗਾਵੇ ਸਭ ਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਾਈ ਦੀਪਕ ਕੀ ਬਾਰੀ ਕਸ਼ਲੀ ਮਟ ਕਸ਼ਲੀ ਪਟਮੰਜਰੀ ਟੋਡੀ ਕਈ ਅਲਾਪ ਕਾਮੋ ਦੀਓ ਗੁਜਰੀ ਸੰਘ ਦੀਪਕ ਕੇ ਥਾਪ ਕਾਲੰਕਾ ਕੁੰਤਲੇ ਰਾਮਾ ਕਮਲ ਗੋ ਚੰਪਕ ਕੈ ਨਮਾ ਗੌਰਾ ਕਮਲਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੈ ਜਾਨਾ ਸਾਮੇ ਸਿਰਾ ਵਹਿ ਗਾ ਵਹਿ ਪੰਚੋ ਸੰਗ ਬਰੰਗਣ ਲਾ ਵਹਿ ਬੈਰਾਰੀ ਕਰਨਾਟੀ ਤਰੀ ਹੀ ਗੌਰੀ ਗਾ ਵਹਿ ਆਸਾ ਵਰੀ ਤੇਹ ਪਾਸੇ ਸਿੰਧਵੀ ਅਲਾ ਪੀ ਸ੍ਰੀ ਰਾਗ ਸਿਉ ਪੰਚੋ ਦਾ ਪੀ ਸਾਲੂ ਸਾਰਗ ਸਾਗਰਾ ਔਰ ਗੁਣ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਗੁਣ ਗੰਭੀਰ ਖਸ਼ਟ ਮੇਘਰਾ ਵਹਿ ਗਾ ਵਹਿ ਪੰਚੋ ਸੰਗ ਬਰੰਗਣ ਲਾ ਵਹਿ ਸੋਟ ਗੁਣ ਮਲਾਰੀ ਤੂੰ ਨੀ ਪੁਨ ਗਾਵੇ ਆਸਾ ਗੁਰ ਗੁਰਨੀ ਉੱਚੇ ਸੁਰਸੋ ਪੁਨ ਕਿਨੀ ਮੇਘਰਾ ਸਿਉ ਪਾਂਚੋ ਚੀਨੀ ਬੈਰਾ ਦਰਗਈ ਦਰਗੇ ਦਾਰਾ ਜਵਲੀ ਤਾਂ ਨੜਿਓ ਜਲ ਤਾਰਾ ਪੁਨ ਗਾਵੇ ਸੰਕਰਿਓ ਸਿਆਮਾ ਮੇਘਰਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ, ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਸਾਡੇ ਬੜੇ ਹੀ ਸਤਿਕਾਰਯੋਗ ਬੀਬੀ ਸੁਰਿੰਦਰ ਕੌਰ ਜੀ ਸੰਧੂ ਸਪਤਨੀ, ਭਾਈ ਗਿਆਨ ਸਿੰਘ ਜੀ ਸੰਧੂ, ਉਹਨਾਂ ਦੇ ਜੋ 85ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹਾਂ ਜੋ ਸਹਿਜ ਪਾਠ ਪ੍ਰਾਰੰਭ ਕੀਤੇ ਸਨ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ ਤਥਾ ਭੋਗ ਪਏ ਹਨ। ਇਹ ਜੋ ਅੱਜ ਦੇ ਵਿਸ਼ੇਸ਼ ਦੀਵਾਨ ਹਨ, ਇਹ ਭੈਣ ਜੀ ਸੁਰਿੰਦਰ ਕੌਰ ਦੇ 85ਵੇਂ ਜੋ ਬਰਥਡੇ ਹੈ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਸਜਾਏ ਗਏ ਹਨ, ਜਿਸ ਦੇ ਵਿੱਚ ਹੁਣ ਪਰਿਵਾਰ ਦੇ ਬੱਚਿਆਂ ਵੱਲੋਂ ਜੋ ਹੈ 4:55 ਤੱਕ ਜੋ ਹੈ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ, ਅਤੇ ਉਸ ਤੋਂ ਬਾਅਦ ਜੋ ਹੈ ਅਰਦਾਸ ਬੇਨਤੀ ਹੋਵੇਗੀ, ਅਤੇ ਥੋੜ੍ਹਾ ਕੁ ਸਮਾਂ ਅਸੀਂ ਗੁਰਦੁਆਰਾ ਸਾਹਿਬ ਵਾਲਿਆਂ ਵੀ ਭੈਣ ਜੀ ਦਾ ਧੰਨਵਾਦ 5-7 ਮਿੰਟ ਵਾਸਤੇ ਕਰਨਾ ਚਾਹੁੰਦੇ ਹਾਂ। ਸੋ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਇਸ ਅਨੁਸਾਰ ਲਿਖਿਆ ਗਿਆ ਹੈ। ਸੋ ਮੈਂ ਬੇਨਤੀ ਕਰਦਾ ਬੱਚਿਆਂ ਨੂੰ ਆ ਕੇ ਜੋ 4:55 ਤੱਕ ਜੋ ਹੈ ਸੰਗਤਾਂ ਦੇ ਨਾਲ ਕੀਰਤਨ ਦੀ ਸਾਂਝ ਪਾਉਣ, ਅਤੇ ਉਸ ਤੋਂ ਬਾਅਦ ਆਪਾਂ ਸਭ ਨੇ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋ ਕੇ ਅਤੇ ਇਹ ਸੰਧੂ ਪਰਿਵਾਰ ਦੇ ਜੋ ਹੈ ਇਹ ਵਿਸ਼ੇਸ਼ ਪ੍ਰੋਗਰਾਮ ਉਸ ਦੇ ਵਿੱਚ ਆਪਾਂ ਨੇ ਆਪਣੀ ਸ਼ਮੂਲੀਅਤ ਕਰਨੀ ਹੈ। ਇਹ ਮੈਂ ਬਹੁਤਾ ਕੁਛ ਨਹੀਂ ਕਹਿਣਾ ਚਾਹੁੰਦਾ ਸੰਧੂ ਪਰਿਵਾਰ ਨੂੰ, ਆਪਾਂ ਸਾਰੇ ਗਿਆਨ ਸਿੰਘ ਸੰਧੂ ਹੋਣਾਂ ਨੂੰ, ਭੈਣ ਜੀ ਹੋਣਾਂ ਨੂੰ ਬਹੁਤ ਲੰਬੇ ਸਮੇਂ ਤੋਂ ਸਾਰੇ ਆਪਾਂ ਇਕੱਠੇ ਹੀ ਚੱਲਦੇ ਆ ਰਹੇ ਹਾਂ। ਸੋ ਹੁਣ ਆਪਾਂ ਥੋੜ੍ਹੀ ਦੇਰ 4:55 ਤੱਕ ਜੋ ਹੈ ਕੀਰਤਨ ਸਰਵਣ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਜੋ ਹੈ ਅਗਲਾ ਪ੍ਰੋਗਰਾਮ ਅਰਦਾਸ ਬੇਨਤੀ ਤੋਂ ਬਾਅਦ ਜਿਸ ਤਰ੍ਹਾਂ ਵੀ ਹੋਇਆ ਆਪ ਜੀ ਨਾਲ ਉਹਦੀ ਸਾਂਝ ਪਾਵਾਂਗੇ। ਆਓ ਬੱਚਿਆਂ ਪਾਸਾਂ ਜੋ ਹੈ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜਿਉ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ। ਉਚੇ ਤੇ ਉਚਾ ਸਗਲ ਸਮਗਰੀ ਤੁਮਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ। ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਤਾਏ। ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ। ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹੋਂ ਸਭ ਜਾਦੇ ਆ, ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਰ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ, ਆਰਿਆਂ ਨਾਲ ਤੰਜਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਅਕਹਿਕ ਅਸਹਾਰ ਦੇ ਸ਼ੀਦੋ ਸਿੱਕਿਤ ਕੇਸਾਂ ਸੁਆਸਾਂ ਸੰਗ ਨਿਭਾਏ, ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ।